ਜਾਹੇ ਨਾਨਕ ਤੋਂ ਮੁਖੰਤਰ ਪਾਹੇ ਜੁਜਮੈ ਜੋਰ ਛਲੀ ਚੰਦਰਾ ਬਲਤਾਨ ਕ੍ਰਿਸ਼ਨ ਜਾਦ ਭਾਇਆ ਬਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਕੀਆ ਕਲ ਮੈਂ ਬੇਦ ਅਥਰਬਣ ਹੋਆ ਨਾ ਉਹ ਖੁਦਾਈ ਅਲੋ ਭਾਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ।

0: ਪੌੜੀ ਸਤਿਗੁਰੂ ਵਿੱਟੋ ਵਾਰਿਆ ਜਿਤ ਮੇਰੇ ਖਸਮ ਸਮਾਰ ਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਕੋਈ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜਿਨੀ ਐਸਾ ਹਰ ਨਾ

0: ਸ਼ਲੋਕ ਮਹੱਲਾ ਪਹਿਲਾ ਸਿਮਰ ਰੁਖ ਸਰਾਇਰਾ ਅਤ ਦੀਰਗਤ ਮੁੱਚ ਓਏ ਜੇ ਅਭਿਆਸ ਕਰ ਜਾਇਨ ਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪਕੋ ਪਰ ਕੋ ਨਿਵੇ ਨਾ ਕੋਏ ਧਰਤਾ ਰਾਜੂ ਤੋ ਲੀਏ ਨਿਵੇ ਸਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋਹਨ ਤਮਰ ਗਾ ਸੀਸ ਨੇ ਮਾਇਆ ਕਿਆ ਥੀ ਹੈ ਜਾਰੇ ਦੇ ਕਸੁਧੇ ਜਾਹੇ ਮਹਲਾ ਪਹਿਲਾ
1: ਔੜ ਪੁਸਤਕ ਸੰਧਿਆ ਬਾਦਨ ਸਿਰਪੁ ਸੁਭਗ ਸਮਾਦਨ ਮੁਖ ਝੂੜ ਵਿਭੁਖਣ ਸਾਰੰਗ ਤ੍ਰਿਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕਲ ਲਾਟੂ ਤੋ ਧੋਤੀ ਵਸ ਪਾਟੰ ਜੇ ਜਾਣਸ ਪਰਮੰ ਕਰਮੰ ਸਭੁ ਕੁੰਡ ਹਿਚੋ ਕਰਮੰ ਕਹੁ ਨਾਨਕ ਨਿਹਚੋ ਦਿਹਾਵੈ ਵਿਣ ਸਤਿਗੁਰ ਵਾਟ।

0: ਗੁਰਬਾਣ ਕੀਤਾ ਗੁਰ ਵਿਟਾ ਜਿਸ ਦੀਆਂ ਇਹ ਵਡਿਆਈਆਂ
1: ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ
0: ਸਤਿ ਨਾਮ ਮੇਰਾ ਆਧਾਰ ਆਵਾਜੇ ਪੰਛ ਵਤ ਘਰ ਸਵਾਗੇ
1: ਹਰ ਸਭਾਗੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ

ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ

0: ਸੀ
1: ਪੌੜੀ ਸਾਹਿਬ ਗੁਰੂ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨੀ ਹੋਵੇ ਪ੍ਰਮਾਣ ਤੋਂ ਕਸਮੇ ਘਾਹ ਮਹਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਮਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ।

0: ਜਤਿੰਦਰ ਸਾਹਿਬ ਕੋ ਵੇਖ ਨਦਰੀ ਹੇਠ ਚਲਾਏਦਾ, ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ, ਵਡੋਵੜਾ ਵਡਵੇਜਲੀ ਸਿਰੇ ਸਿਰ ਧੰਦੇ ਲਾਏਦਾ, ਨਦਰੋਂ ਪੱਠੂ ਜੇ ਕਰੇ ਸੁਲਤਾਨਾ ਕਾਉ ਕਰਾਏਦਾ, ਦਰ ਮੰਗਣ ਭਿੱਖ ਨਾ ਪਾਏਦਾ,
1: ਦੇਹੋ ਸੰਦੇਸ ਰੁਕਈ ਉਪੈ ਕਹੀਓ, ਦੇਹੋ ਸੰਦੇਸ ਰੁਕ

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਕਹਿੰਦੇ ਨੇ ਜ਼ਿੰਦਗੀ ਵਿੱਚ ਅਸੀਂ ਅਕਸਰ ਉਹਨਾਂ ਚੀਜ਼ਾਂ ਦੀ ਚਿੰਤਾ ਕਰਦੇ ਹਾਂ ਜੋ ਸਾਡੇ ਕੋਲ ਨਹੀਂ ਹੈ, ਪਰ ਜੇ ਇੱਕ ਪਲ ਰੁਕ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਰਮਾਤਮਾ ਨੇ ਸਾਨੂੰ ਹਰ ਦਿਨ ਕੁਝ ਨਾ ਕੁਝ ਅਜਿਹਾ ਦਿੱਤਾ ਜਿਸ ਲਈ ਦਿਲੋਂ ਸ਼ੁਕਰ ਕੀਤਾ ਜਾ ਸਕਦਾ। ਸਵੇਰ ਦੀ ਇਹ ਰੋਸ਼ਨੀ, ਸਾਹਾਂ ਦੀ ਦਾਤ, ਆਪਣੇ ਲੋਕਾਂ ਦਾ ਪਿਆਰ ਅਤੇ ਇੱਕ ਹੋਰ ਨਵਾਂ ਦਿਨ, ਇਹ ਸਭ ਕੁਝ ਦੀਆਂ ਬਖਸ਼ਿਸ਼ਾਂ ਨੇ। ਇਸ ਲਈ ਅੱਜ ਆਪਣੀ ਅਰਦਾਸ ਵਿੱਚ ਮੰਗਣ ਤੋਂ ਪਹਿਲਾਂ ਸ਼ੁਕਰਾਨਾ ਕਰੀਏ। ਜੇ ਹੈ ਮਾਲਿਕ, ਜੋ ਦਿੱਤਾ ਉਸ ਲਈ ਤੇਰਾ ਧੰਨਵਾਦ ਹੈ, ਅਤੇ ਕਦੇ ਵੀ ਕਿਸੇ ਚੀਜ਼ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਨਾ ਕਰੀਏ।

ਮਨੁੱਖੀ ਜੀਵਨ ਵਿੱਚ ਮੋਹ ਬਹੁਤ ਕੁਝ ਆਪਣੇ ਨਾਲ ਜੋੜ ਲੈਂਦਾ, ਰਿਸ਼ਤੇ, ਧਨ, ਘਰ, ਨਾਮ ਅਤੇ ਦੁਨਿਆਵੀ ਸੁੱਖ। ਪਰ ਸੰਤਾਂ ਗੁਰੂਆਂ ਨੇ ਹਮੇਸ਼ਾ ਸਮਝਾਇਆ ਕਿ ਇਹ ਸਭ ਕੁਝ ਸਦਾ ਰਹਿਣ ਵਾਲਾ ਨਹੀਂ ਹੈ। ਸਦਾ ਕਾਇਮ ਰਹਿਣ ਵਾਲਾ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਹੈ। ਇਸ ਲਈ ਮਨ ਨੂੰ ਦੁਨਿਆਵੀ ਮੋਹ ਦੇ ਵਿੱਚੋਂ ਇੰਨਾ ਨਾ ਉਲਝਾਈਏ ਕਿ ਉਸ ਮਾਲਕ ਨੂੰ ਹੀ ਭੁੱਲ ਜਾਈਏ ਜਿਸ ਨੇ ਸਾਨੂੰ ਇਹ ਜੀਵਨ ਬਖਸ਼ਿਆ। ਇਸ ਵਾਸਤੇ ਇਸ ਪਰਮ ਪਿਤਾ ਪਰਮਾਤਮਾ ਦਾ ਹਮੇਸ਼ਾ ਨਾਮ ਧਿਆਨ ਦੇ ਰਹੀਏ, ਹਮੇਸ਼ਾ ਇਸ ਦਾ ਸ਼ੁਕਰਾਨਾ ਕਰਦੇ ਰਹੀਏ। ਕਿੰਝ ਸਰਵਣ ਕਰੋ ਇਸ ਸ਼ਬਦ ਰਾਹੀਂ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਸਰ੍ਹੋਂ ਦੀਆਂ ਕਿਸਮਾਂ ਦੀ।

0: ਫਿਰ ਕਿਤੇ ਨਾ ਕਿਤੇ ਜਾ ਕੇ ਖੇਤੀ ਜਿਹੜਾ ਕੋਈ ਲਾਹੇਵੰਦ ਧੰਦਾ ਆਪਾਂ ਉਹਨੂੰ ਕਹਿ ਨਹੀਂ ਸਕਦੇ।
1: ਹਾਂ ਬਿਲਕੁਲ ਜੀ, ਤੁਸੀਂ ਜਿਹੜੀ ਬਦਲਾਅ ਦੀ ਗੱਲ ਕੀਤੀ ਨਾ, ਕੁਦਰਤ ਦਾ ਵੀ ਜਿਹੜਾ ਨਿਯਮ ਹੈ ਜਾਂ ਫਿਰ ਕਹਿ ਲਓ ਕਿ ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਸੋਚ ਨੂੰ ਬਦਲੀ ਦਾ ਨਾ, ਇਸੇ ਤਰ੍ਹਾਂ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਨਾ ਅਤੇ ਫਸਲਾਂ 'ਚ ਵੀ ਬਦਲਾਅ ਲਿਆਉਣਾ ਚਾਹੀਦਾ।
0: ਹੁਣ ਤਾਂ ਰੰਗਾ ਸਿੰਘ ਜੀ ਖੇਤੀਬਾੜੀ ਇੱਕ ਐਸਾ ਧੰਦਾ ਹੋ ਗਿਆ, ਜਦੋਂ ਇਸਨੂੰ ਅਸੀਂ ਕਹਿੰਦੇ ਕਿ ਖੇਤੀ ਇੱਕ ਵਪਾਰ ਬਣ ਚੁੱਕੀ ਹੈ
1: ਜੀ,
0: ਅਤੇ ਜਦੋਂ ਆਪਾਂ ਵਪਾਰਕ ਨਜ਼ਰੀਏ ਨਾਲ ਖੇਤੀ ਦੀ ਵਿਉਂਤਬੰਦੀ ਨੂੰ ਸਿਰਜਦੇ ਹਾਂ ਅਤੇ ਉਸ ਲਿਹਾਜ਼ ਨਾਲ ਫਿਰ ਸਾਨੂੰ ਇਹ ਨਹੀਂ ਹੈ ਵੀ ਇੱਕ ਫਸਲੀ ਚੱਕਰ ਦੀ ਜੇ ਅਸੀਂ ਗੱਲ ਕਰੀਏ ਵੀ ਉਹੀ ਰਵਾਇਤੀ ਫਸਲੀ ਚੱਕਰ 'ਚ ਅਸੀਂ ਫਸੇ ਰਹੀਏ। ਹੁਣ ਫਸਲੀ ਭਿੰਨਤਾ ਲਿਜਾਣ ਦੀ ਲੋੜ ਹੈ,
1: ਬਿਲਕੁਲ।
0: ਹੁਣ ਸਾਨੂੰ ਆਪਣੀ ਰਸੋਈ 'ਚ ਦੇਖਣ ਦੀ ਲੋੜ ਹੈ, ਗੁਆਂਢੀਆਂ ਦੀ ਰਸੋਈ 'ਚ ਦੇਖਣ ਦੀ ਲੋੜ। ਦਾ ਮਤਲਬ ਇਹ ਹੈ ਵੀ ਜੋ ਸਾਡੀ ਰਸੋਈ ਦੀਆਂ ਲੋੜਾਂ ਹੈ, ਜੋ ਸਾਡੇ ਰੋਜ਼ਮਰਾਂ ਦੀਆਂ ਲੋੜਾਂ ਹੈ, ਉਹਨਾਂ ਚੱਕਰਾਂ ਵੱਲ ਜੇ ਅਸੀਂ ਜਾਵਾਂਗੇ ਤਾਂ ਉਹਦੇ 'ਚ ਸਾਨੂੰ ਮੰਡੀਕਰਨ ਦੀ ਸਮੱਸਿਆ ਰੰਗਾ ਸਿੰਘ ਜੀ ਬਹੁਤ ਹੱਦ ਤੱਕ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਕਿਸਾਨ ਆ ਕੇ ਜਿਹੜਾ ਹੈ ਹਮੇਸ਼ਾ ਫਸਲ ਮੰਡੀ 'ਤੇ ਮਰਦੀ ਹੈ। ਬਹੁਤ ਸਾਰੀਆਂ ਫਸਲਾਂ ਸਾਡੀਆਂ ਐਸੀਆਂ ਹੈ, ਪੈਦਾ ਤਾਂ ਅਸੀਂ ਉਹਨਾਂ ਨੂੰ ਕਰ ਲੈਂਦੇ ਹਾਂ ਪਰ ਉਹਨਾਂ ਦੀ ਮੰਡੀਕਾਰੀ ਨਹੀਂ ਹੁੰਦੀ, ਫਿਰ ਇਸ ਕਰਕੇ ਕਿਤੇ ਨਾ ਕਿਤੇ ਜਾ ਕੇ ਫਿਰ ਉਹ ਬੰਦੇ ਦਾ ਮਨ ਖੱਟਾ ਹੋ ਜਾਂਦਾ। ਸੋ ਕਈ ਫਸਲਾਂ ਐਸੀਆਂ ਰੰਗਾ ਸਿੰਘ ਜੀ ਜਿਹਨਾਂ ਨੂੰ ਅਸੀਂ ਬੀਜਦੇ ਸੀ
1: ਜੀ,
0: ਜੋ ਸਾਡੀਆਂ ਰਵਾਇਤੀ ਫਸਲਾਂ ਸੀ ਉਹ ਕੋਈ ਨਵੀਆਂ ਫਸਲਾਂ ਨਹੀਂ ਹੈ, ਉਹਨਾਂ ਫਸਲਾਂ ਨੂੰ ਹੀ ਅਸੀਂ ਜਿਹੜਾ ਹੈ ਸੁਰਜੀਤ ਕਰਨ ਦੀ ਲੋੜ ਹੈ। ਕਣਕ, ਝੋਨਾ, ਝੋਨਾ, ਕਣਕ, ਇਹ ਜਿਹੜਾ ਫਸਲੀ ਚੱਕਰ ਹੈ ਇਹਦੇ ਨੂੰ ਆਪਾਂ ਥੋੜ੍ਹਾ ਜਿਹਾ ਤੋਂ ਵਜ਼ਨ ਘਟਾਈਏ। ਤੇਲ ਬੀਜ ਹੈ,
1: ਹਾਂ ਬਿਲਕੁਲ ਜੀ।
0: ਹੁਣ ਤੇਲ ਦੀ ਰੰਗਾ ਸਿੰਘ ਜੀ ਇੰਨੀ ਜ਼ਿਆਦਾ ਦਰਾਮਦ ਜਿਹੜੀ ਹੈ, ਦੇਸ਼ ਦਾ ਕਿੰਨਾ ਸਰਮਾਇਆ ਜਿਹੜਾ ਹੈ ਬਾਹਰਲੇ ਮੁਲਕਾਂ ਨੂੰ ਚੱਲਿਆ ਜਾਂਦਾ, ਕਿਉਂਕਿ ਸਾਡੇ ਕੋਲ ਤੇਲ ਦੀ ਜਿੰਨੀ ਪੈਦਾਵਾਰ ਸਾਨੂੰ ਲੋੜ ਹੈ ਉਸ ਲਿਹਾਜ਼ ਨਾਲ ਅਸੀਂ ਕਰਦੇ ਹੀ ਨਹੀਂ
1: ਕਰਦੇ ਨਹੀਂ।
0: ਕੋਈ ਟਾਈਮ ਐਸਾ ਹੁੰਦਾ ਸੀ ਵੀ ਘਰ ਦਾ ਤਾਂ ਤੇਲ ਹੁੰਦੇ ਹੁੰਦਾ ਸੀ, ਅਸੀਂ ਤੇਲ ਦੀ ਮੰਡੀਕਾਰੀ ਵੀ ਕਰਦੇ ਸੀ, ਵੇਚਦੇ ਵੀ ਸੀ, ਅਤੇ ਗੁਆਂਢੀ ਆਂਢੀ ਗੁਆਂਢੀ ਨੂੰ ਲੋੜ ਹੁੰਦੀ ਸੀ, ਉਹਦੀ ਲੋੜ ਵੀ ਪੂਰੀ ਹੋ ਜਾਂਦੀ ਸੀ।
1: ਬਿਲਕੁਲ ਬਿਲਕੁਲ ਸਹੀ ਗੱਲ।
0: ਸੋ ਇਸ ਕਰਕੇ ਤੇਲ ਬੀਜਾਂ ਦਾ ਅੱਜ ਦੀ ਖੇਤੀਬਾੜੀ ਦੇ ਵਿੱਚ ਬਹੁਤ ਮਹੱਤਵ ਹੈ। ਇੱਕ ਤਾਂ ਰੰਗਾ ਸਿੰਘ ਜੀ ਦੇਖੋ ਇਹ ਗੱਲ ਆ ਜਾਂਦੀ ਹੈ ਕਿ ਸਾਡੇ ਕੋਲ ਬੁਨਿਆਦੀ ਸਰੋਤ ਹੈ ਸਾਡੀ ਜ਼ਮੀਨ, ਪੈਲੀ,
1: ਬਿਲਕੁਲ।
0: ਅਤੇ ਜੇ ਪੈਲੀ ਨੂੰ ਆਪਾਂ ਇਸੇ ਤਰ੍ਹਾਂ ਵਰਤਦੇ ਰਹਾਂਗੇ, ਇਸੇ ਤਰ੍ਹਾਂ ਧੱਕੇ ਨਾਲ ਕੁੱਟਦੇ ਰਹਾਂਗੇ ਤਾਂ ਪੈਲੀ ਨੇ ਵੀ ਇੱਕ ਦਿਨ ਜਵਾਬ, ਪਾਣੀ ਤਾਂ ਸਾਨੂੰ ਜਵਾਬ ਦੇਣ 'ਤੇ ਪਹੁੰਚਿਆ ਹੀ ਪਿਆ,
1: ਪਹੁੰਚਿਆ ਪਿਆ ਜੀ, ਬਿਲਕੁਲ।
0: ਅਤੇ ਇਸ ਤਰ੍ਹਾਂ ਹੀ ਜਿਹੜਾ ਹੈ ਜ਼ਮੀਨ ਨੇ ਵੀ ਸਾਨੂੰ, ਹੁਣ ਤੱਤਾਂ ਦਾ ਤੁਸੀਂ ਦਰਜਾ ਦੇਖੋ, ਇੰਨਾ ਜ਼ਿਆਦਾ ਜ਼ਮੀਨ ਦੀ ਸਿਹਤ ਖਰਾਬ ਹੈ। ਅੱਜ ਸਾਡੀ ਸਾਰੀ ਜ਼ਮੀਨ 'ਚ ਪੂਰੇ ਇਲਾਕੇ ਦੀ ਗੱਲ ਕਰੀਏ ਆਪਾਂ, ਜਿੰਨੇ ਇਲਾਕੇ ਵੀ ਹੈ ਸਾਡੇ ਪੰਜਾਬ ਦੇ, ਸਾਰਿਆਂ ਦੇ ਵਿੱਚ ਹੀ ਜ਼ਮੀਨ ਦੀ ਸਿਹਤ ਜਿਹੜੀ ਆ ਕੋਈ ਬਹੁਤੀ ਵਧੀਆ ਜਾਂ ਬਹੁਤੀ ਚੰਗੀ ਨਹੀਂ ਕਹੀ ਜਾ ਸਕਦੀ। ਸੋ ਇਸ ਕਰਕੇ ਇਹਦਾ ਇਹ ਹੈ ਕਿ ਇੱਕ ਤਾਂ ਫਸਲਾਂ ਇਹ ਨਕਦੀ ਫਸਲਾਂ ਨੇ, ਇਹਨਾਂ ਦੀ ਮੰਗ ਹੈ, ਇਹਨਾਂ ਦੇ ਵਿੱਚ ਬਹੁਤ ਸਾਰੀ ਸਮਰੱਥਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੈਲਿਊ ਐਡਡ ਕਰਨ ਵਾਲੀ। ਅਤੇ ਦੂਸਰਾ ਗੱਲ ਇਹ ਹੈ ਕਿ ਜ਼ਮੀਨ ਦੀ ਸਿਹਤ ਨੂੰ ਬਣਾਉਣ ਦੇ ਵਿੱਚ ਇਹ ਫਸਲਾਂ ਬੜੀਆਂ ਸਹਾਈ ਹੁੰਦੀਆਂ,
1: ਬਹੁਤ ਕਾਰਗਰ ਸਾਬਤ ਹੁੰਦੀਆਂ ਜੀ। ਜਿਵੇਂ ਆਪਾਂ ਇਨਸਾਨ ਹੈ ਨਾ, ਆਪਾਂ ਆਪਣੀ ਇਮਿਊਨਿਟੀ ਨੂੰ ਬਣਾਉਣ ਵਾਸਤੇ ਹੈ ਨਾ ਪੌਸ਼ਟਿਕ ਆਹਾਰ ਲੈਂਦੇ ਹਾਂ, ਇਸੇ ਤਰ੍ਹਾਂ ਹੀ ਇਹ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਾਸਤੇ ਤਾਕਤ ਦਿੰਦੀਆਂ
0: ਜੀ। ਦੇਖੋ ਨਾਈਟ੍ਰੋਜਨ ਨੂੰ ਜਮ੍ਹਾਂ ਕਰਦੀਆਂ, ਨਾਈਟ੍ਰੋਜਨ ਇੱਕ ਬੁਨਿਆਦੀ ਆਧਾਰ ਹੈ ਜ਼ਮੀਨ ਦੀ ਤਾਕਤ ਨੂੰ ਬਣਾਉਣ ਲਈ। ਦੂਜਾ ਰੰਗਾ ਸਿੰਘ ਜੀ ਦੇਖੋ, ਪਾਣੀ ਜਿਹੜਾ ਹੈ ਸਾਡਾ ਇੱਕ ਦੂਸਰਾ ਸਰੋਤ ਪਾਣੀ ਹੈ। ਹੁਣ ਜਦੋਂ ਅਸੀਂ ਝੋਨੇ ਦੀ ਗੱਲ ਦੇਖਦੇ ਹਾਂ ਵੀ ਝੋਨੇ ਦੇ ਵਿੱਚ ਕਿੰਨਾ ਪਾਣੀ ਲੱਗਦਾ ਸਾਡਾ
1: ਜੀ,
0: ਇੱਕ ਕਿਲੋ ਝੋਨਾ ਜੇ ਪੈਦਾ ਕਰਨ ਹੋਵੇ ਕੁਇੰਟਲਾਂ ਦੇ ਹਿਸਾਬ ਨਾਲ ਸਾਡਾ ਪਾਣੀ ਲੱਗ ਜਾਂਦਾ ਉੱਤੇ।
1: ਹਾਂਜੀ।
0: ਸੋ ਇਸ ਕਰਕੇ ਇਹ ਐਸੀਆਂ ਫਸਲਾਂ ਹੈ ਜਿਹਦੇ 'ਚ ਪਾਣੀ ਦੀ ਵੀ ਬੱਚਤ ਹੈ
1: ਜੀ,
0: ਜ਼ਮੀਨ ਦੀ ਵੀ ਬੱਚਤ ਹੈ, ਵਾਤਾਵਰਨ ਦੀ ਵੀ ਬੱਚਤ ਹੈ, ਮਿਹਨਤ ਵੀ ਘੱਟ ਲੱਗਦੀ ਹੈ। ਪਰ ਇਹ ਥੋੜ੍ਹਾ ਜਿਹਾ ਕਿਸਾਨ ਨੂੰ ਇਹ ਸੋਚਣ ਦੀ ਲੋੜ ਹੈ ਕਿ ਜਦੋਂ ਅਸੀਂ ਤੇਲ ਬੀਜਾਂ ਫਸਲਾਂ ਦੀ ਕਾਸ਼ਤ ਕਰਨ ਦੀ ਗੱਲ ਕਰਦੇ ਹਾਂ, ਇਕੱਲਾ ਤਾਂ ਇਕੱਲਾ ਜ਼ਿਮੀਂਦਾਰੀ ਇਹਦੇ 'ਚ ਕੁਛ ਨਹੀਂ ਕਰ ਸਕਦਾ।
1: ਬਿਲਕੁਲ ਬਿਲਕੁਲ।
0: ਕਿਉਂਕਿ ਦੇਖੋ ਹੁਣ ਵਾਤਾਵਰਨ ਦੇ ਵਿੱਚ ਇੰਨੀਆਂ ਜ਼ਿਆਦਾ ਕੀੜੇ, ਇੰਨੀਆਂ ਜ਼ਿਆਦਾ ਬਿਮਾਰੀਆਂ ਰੰਗਾ ਸਿੰਘ ਜੀ ਪੈਦਾ ਹੋ ਗਈਆਂ ਜਿਹਨਾਂ ਕਰਕੇ ਤੇਲ ਬੀਜ ਫਸਲਾਂ ਸਾਡੀਆਂ ਨੇਪਰੇ ਨਹੀਂ ਚੜਦੀਆਂ। ਸੋ ਇਸ ਕਰਕੇ ਸਾਨੂੰ ਸਾਰੇ ਜ਼ਿਮੀਂਦਾਰਾਂ ਨੂੰ ਰਲ ਕੇ, ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਕਿ ਖੇਤੀ ਜਿਹੜੀ ਸੰਗਠਿਤ ਖੇਤੀ ਵਾਲੇ ਫਾਰਮੂਲੇ ਨਾਲ ਜੇ ਅਸੀਂ ਕਰੀਏ ਤਾਂ ਸਾਨੂੰ ਫਾਇਦਾ ਹੈ। ਇਹ ਜਿਹੜੀ ਤੇਲ ਬੀਜਾਂ ਦੀ ਕਾਸ਼ਤ ਹੈ ਇਹਨੂੰ ਵੀ ਆਪਾਂ ਜੇ ਸੰਗਠਿਤ ਤਰੀਕੇ ਨਾਲ, ਇਹ ਨਹੀਂ ਹੈ ਵੀ ਅਸੀਂ ਕਿੱਲਾ ਦੋ ਕਿੱਲੇ ਲਾ ਲਈ ਅਤੇ ਬਾਕੀ ਕਿਸੇ ਨੇ ਨਹੀਂ ਲਾਈ, ਫਿਰ ਉਹ ਜਿਹੜੀ ਬਹੁਤੀ ਜ਼ਿਆਦਾ ਕਾਮਯਾਬ
1: ਨਹੀਂ ਹੁੰਦੀ।
0: ਸੋ ਇਸ ਕਰਕੇ ਸਾਨੂੰ ਸੰਗਠਿਤ ਤਰੀਕੇ ਨਾਲ 20-25 ਏਕੜ ਜਿਹੜਾ ਰਕਬਾ ਹੈ ਮਿਥ ਲਿਆ ਜਾਵੇ ਕਿ ਇੰਨਾ ਰਕਬਾ ਜਿਹੜਾ ਹੈ ਆਪਾਂ ਇੱਕ ਪਿੰਡ ਦੇ ਵਿੱਚ ਇਸ ਵਾਰੀ ਤੇਲ ਬੀਜਣ ਦਾ ਕਰਨਾ ਹੈ। ਇੱਕ ਤਾਂ ਉਹਦੇ 'ਚ ਤੁਹਾਡੀ ਮੰਡੀਕਰਨ ਦੀ ਸਮੱਸਿਆ ਖਤਮ ਹੋ ਗਈ, ਇੱਕੋ ਬੰਦਾ ਆਊਗਾ ਤੁਹਾਤੋਂ ਖਰੀਦੂਗਾ ਤਾਂ ਉਹਦੇ ਨਾਲ ਤੁਹਾਡਾ ਫਾਇਦਾ ਹੋਊਗਾ। ਟੁੱਟਵੀਂ ਫਸਲ ਦਾ ਤੁਹਾਨੂੰ ਪਤਾ ਹੈ, ਕੁਇੰਟਲ 2 ਕੁਇੰਟਲ ਜਿਹੜਾ ਹੈ ਉਹਦੀ ਮੰਡੀਕਾਰੀ ਵੀ ਉਸੇ ਤਰ੍ਹਾਂ ਜਿਹੜੀ ਆ ਸਾਡੇ ਲਈ ਫਿਰ ਔਖੀ ਹੋ ਜਾਂਦੀ ਹੈ।
1: ਬਿਲਕੁਲ।
0: ਦੂਜਾ ਰੰਗਾ ਸਿੰਘ ਜੀ ਇਹ ਹੈ ਕਿ ਜੇ ਤੁਸੀਂ ਸਿੱਧੀ ਮੰਡੀਕਾਰੀ ਨਹੀਂ ਵੀ ਕਰਨੀ ਤੇਲ ਬੀਜਾਂ ਦੇ ਵਿੱਚ, ਤੁਸੀਂ ਤੇਲ ਕਢਾ ਕੇ ਵੇਚੋ।
1: ਹਾਂ,
0: ਹੁਣ ਕਲੋਲਾ ਇੱਕ ਐਸੀ ਚੀਜ਼ ਹੈ ਵੀ ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜਾਏ ਕੁਰੇ ਪਾਣੀ। ਅੱਜ ਜਿਹੜੇ ਸਾਡੇ ਕਿਸਾਨ ਵੀਰ ਕਲੋਲਾ ਦੀ ਕਾਸ਼ਤ ਕਰਦੇ ਹੈ ਉਹ ਜਿਹਨੂੰ ਅਸੀਂ ਕਹਿ ਸਕਦੇ ਕਿ ਦਵਾਈ ਹੈ ਇੱਕ ਤਰ੍ਹਾਂ,
1: ਬਿਲਕੁਲ
0: ਦਵਾਈ ਦੇ ਤੌਰ ਦੇ ਉੱਤੇ ਤੇਲ ਜਿਹੜਾ ਉਹ ਵਰਤਿਆ ਜਾਂਦਾ ਹੈ। ਸੋ ਇਹ ਜਿਹੜੀਆਂ ਅਫਰੀਕਨ ਸਰੋਂ ਦੀ ਆਪਾਂ ਗੱਲ ਕਰ ਲਈਏ, ਗੋਭੀ ਸਰੋਂ ਦੀ ਗੱਲ ਕਰ ਲਈਏ,

0: ਸਾਰੇ ਮੀਰੇ ਦੀ ਗੱਲ ਕਰ ਲਈਏ ਤੇ ਇਸੇ ਤਰ੍ਹਾਂ ਤੋਰੀਆਂ ਸਾਡੇ ਕੋਲ ਟਾਈਮ 'ਚ ਇਹ ਲੰਘ ਗਿਆ, ਤੋਰੀਆਂ ਫਸਲ ਜਿਹੜੀ ਹੈ ਉਹ ਵੀ ਬੜੀ ਮੁਫੀਦ ਫਸਲ ਹੈ
1: ਜੀ।
0: ਸੋ ਇਹਨਾਂ ਰੰਗਾ ਸਿੰਘ ਜੀ ਫਸਲਾਂ ਨੂੰ ਆਪਣੇ ਬਜ਼ਾਰੇ ਥੱਲੇ ਲਿਆਉਣ ਦੀ ਲੋੜ ਹੈ। ਥੋੜ੍ਹਾ ਜਿਹਾ ਆਪਾਂ ਇੱਕ ਧਿਆਨ ਦੇਣਾ ਹੁੰਦਾ ਹੈ ਕਿ ਪਹਿਲੀ ਜਿਹੜੀ ਹੈ ਸਾਡੀ
1: ਜੀ
0: ਇਹ ਜਿਹੜੀਆਂ ਫਸਲਾਂ ਹੈ, ਕਿਉਂਕਿ ਜ਼ਿਆਦਾ ਜਿਹੜੀ ਡਾਕਰ ਪੈਲੀ ਹੈ ਉਹਦੇ 'ਚ ਜਿਹੜਾ ਵਾਧਾ ਵਿਕਾਸ ਜਿਹੜਾ ਇਹਨਾਂ ਦਾ ਥੋੜ੍ਹਾ ਜਿਹਾ ਸਮੱਸਿਆ ਹੋ ਜਾਂਦੀ ਹੈ। ਪੈਲੀ ਦੀ ਆਪਾਂ ਚੋਣ ਕਰੀਏ ਕਿ ਪੈਲੀ ਜਿਹੜੀ ਰਲਮੀ ਜੀ ਪੈਲੀ ਹੋਵੇ ਅਤੇ ਉਸ ਲਿਹਾਜ਼ ਨਾਲ ਇਹਦੀ ਕਾਸ਼ਤ ਕਰੀਏ। ਸਮਾਂ ਆਪਣੇ ਕੋਲ ਰੰਗਾ ਸਿੰਘ ਜੀ ਬੜਾ ਢੁੱਕਵਾਂ ਹੈ, ਜਿੱਦਾਂ ਹੁਣ ਆਪਾਂ ਗੋਭੀ ਸਰ੍ਹੋਂ ਦੀ ਗੱਲ ਕਰਦੇ ਹਾਂ, ਇਹਦੇ 'ਚ ਆਪਣੇ ਕੋਲ ਪੀ ਜੀ ਐੱਸ ਐੱਚ 1707 ਕਿਸਮ ਹੈ, ਜੀ ਐੱਸ ਸੀ 7 ਕਿਸਮ ਹੈ
1: ਜੀ,
0: ਜੀ ਐੱਸ ਸੀ 6 ਕਿਸਮ ਹੈ, ਹਿਓਲਾ ਪੀ ਏ ਸੀ 401 ਕਿਸਮ ਹੈ, ਜੀ ਐੱਸ ਐੱਲ 2 ਕਿਸਮ ਹੈ ਅਤੇ ਜੀ ਐੱਸ ਐੱਲ 1 ਨੰਬਰ ਕਿਸਮ ਹੈ
1: ਜੀ।
0: ਇਸੇ ਤਰ੍ਹਾਂ ਬੱਚਿਆਂ ਨੇ ਅਫਰੀਕਨ ਸਰ੍ਹੋਂ ਦੇ ਵਿੱਚ ਆਪਣੇ ਕੋਲ ਪੀ ਸੀ 6 ਕਿਸਮ ਹੈਗੀ ਹੈ ਅਤੇ ਤਾਰੇ ਮੀਰੇ ਦੇ ਵਿੱਚ ਰੰਗਾ ਸਿੰਘ ਜੀ ਆਪਣੇ ਕੋਲ ਟੀ ਐੱਮ ਐੱਲ ਸੀ 2 ਕਿਸਮ ਹੈ, ਇਹ ਵੱਖ ਵੱਖ ਕਿਸਮਾਂ ਹੈ। ਸੋ ਫਸਲ ਦੇ ਵਧੀਆ ਜੰਮ ਲਈ ਖੇਤ ਦੀ ਚੰਗੀ ਤਿਆਰੀ ਕਰਨੀ ਹੈ, 2 ਤੋਂ ਲੈ ਕੇ 4 ਵਾਰ ਵਾਹੁਣਾ, ਬਾਅਦ 'ਚ ਸੁਹਾਗਾ ਫੇਰਨਾ ਹੈ ਅਤੇ ਬ੍ਰਾਹਮੀ ਇਲਾਕਿਆਂ ਦੇ ਵਿੱਚ ਖੇਤ ਨੂੰ 1 ਤੋਂ 2 ਵਾਰ ਦੇਸੀ ਹਲ ਨਾਲ ਵਾਹ ਕੇ ਸੁਹਾਗਾ ਫੇਰ ਦੇਣਾ ਹੈ ਆਪਾਂ
1: ਜੀ ਮਹਾਰਾਜ ਜੀ।
0: ਜ਼ੀਰੋ ਟਿਲ ਡਰਿਲ ਨਾਲ ਵੀ ਜਿਹੜਾ ਹੈ ਬਿਨਾਂ ਬਹਾਈ ਵੀ ਆਪਾਂ ਸਰ੍ਹੋਂ ਦੀ ਕਾਸ਼ਤ ਰੰਗਾ ਸਿੰਘ ਜੀ ਕਰ ਸਕਦੇ ਹਾਂ। ਅਤੇ ਦੇਖੋ ਗੱਲ ਹੈ ਵੀ ਸਮਾਂ ਜਿਹੜਾ ਹੈ ਆਪਣੇ ਕੋਲ ਗੋਭੀ ਸਰ੍ਹੋਂ ਦੇ ਲਈ ਤਾਂ ਦੇਖੋ ਅਕਤੂਬਰ ਦਾ ਸਾਰਾ ਮਹੀਨਾ ਬੜਾ ਮੰਨਿਆ ਜਾਂਦਾ ਹੈ ਢੁੱਕਵਾਂ
1: ਜੀ,
0: ਅਤੇ ਜੇ ਆਪਾਂ ਰਾਇਆ ਅਤੇ ਅਫਰੀਕਨ ਸਰ੍ਹੋਂ ਦੀ ਗੱਲ ਕਰਦੇ ਹਾਂ ਫਿਰ ਆਪਣੇ ਕੋਲ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਦਾ ਸਮਾਂ ਹੈ
1: ਜੀ।
0: ਇਸੇ ਤਰ੍ਹਾਂ ਪਨੀਰੀ ਰਾਹੀਂ ਜੇ ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਦੀ ਆਪਾਂ ਕਾਸ਼ਤ ਕਰਨੀ ਹੈ ਨਵੰਬਰ ਤੋਂ ਅੱਧ ਦਸੰਬਰ ਦਾ ਸਮਾਂ ਹੈ, ਅਤੇ ਤਾਰਾ ਮੀਰਾ ਸਾਰਾ ਅਕਤੂਬਰ ਹੀ ਆਪਾਂ ਕਾਸ਼ਤ ਦੀ ਕਰ ਸਕਦੇ ਹਾਂ।
1: ਬਿਲਕੁਲ ਜੀ।
0: ਸੋ ਰੰਗਾ ਸਿੰਘ ਜੀ ਜਿਹੜਾ ਹੈ ਇਹਨਾਂ ਫਸਲਾਂ ਦੇ ਲਈ ਬੀਜ ਦੀ ਜਿਹੜੀ ਮਾਤਰਾ ਜਿਹੜੀ ਹੈ ਉਹ ਕੋਈ 1.5 ਕਿਲੋ ਬੀਜ ਆਪਾਂ ਨੇ ਫੀ ਏਕੜ ਦੇ ਹਿਸਾਬ ਦੇ ਨਾਲ ਲੈਣਾ ਹੈ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵੱਖ ਵੱਖ ਜਿਹੜੇ ਢੰਗ ਹੈ ਤਰੀਕੇ ਹੈ ਜਿਹਨਾਂ ਨਾਲ ਆਪਾਂ ਨੇ ਇਹਦੀ ਕਾਸ਼ਤ ਕਰ ਸਕਦੇ ਹਾਂ
1: ਜੀ ਮਹਾਰਾਜ।
0: ਸੋ ਰੰਗਾ ਸਿੰਘ ਜੀ ਗੱਲ ਤਾਂ ਮਨ ਮਨਾਉਣ ਦੀ ਹੈ, ਨਾਲੇ ਪੁੰਨ ਹੈ ਤੇ ਨਾਲੇ
1: ਫਲੀਆਂ,
0: ਪੁੰਨ ਇਸ ਕਰਕੇ ਹੈ ਵੀ ਸਾਡੀ ਜ਼ਮੀਨ ਦੀ ਸਿਹਤ ਬਚਦੀ ਹੈ, ਸਾਡਾ ਪਾਣੀ ਬਚਦਾ ਹੈ, ਸਾਡਾ ਵਾਤਾਵਰਨ ਬਚਦਾ ਹੈ। ਵੱਡਾ ਪੁੰਨ ਇਹ ਵੀ ਹੈ ਵੀ ਘਰ ਦੇ ਵਿੱਚ ਤੁਸੀਂ ਤੇਲ ਜਦੋਂ ਅੱਜ ਕੇਨੀ ਭਰਾ ਕੇ ਲਿਆਉਣੀ ਹੋਵੇ ਨਾ ਤੇ ਕਿਲੋ ਤੇਲ ਨਾ ਤਾਂ ਤੁਹਾਨੂੰ ਸਹੀ ਮਿਲੇ, ਮਿਲਦਾ ਵੀ ਹੋਈ ਉਹਨੂੰ ਕੜਾਹੀ ਚ ਪਾਓ ਤੇ ਉਹ ਚੰਗੇੜੇ ਛੱਡਣ ਲੱਗ ਜਾਂਦਾ।
1: ਬਿਲਕੁਲ,
0: ਉਹ ਪਹਿਲੇ ਚੰਗੇੜੇ ਛੱਡਣ ਲੱਗ ਜਾਂਦਾ, ਉਹਨੇ ਅੱਗੇ ਜਾ ਕੇ ਕਿਹੜੇ ਚੰਗੇੜੇ ਛੱਡਣੇ ਨੇ।
1: ਬਿਲਕੁਲ ਜੀ।
0: ਸੋ ਇਸ ਕਰਕੇ ਰੰਗਾ ਸਿੰਘ ਜੀ ਸਮੇਂ ਨੂੰ ਸਮਝਣਾ ਚਾਹੀਦਾ, ਤੇਲ ਬੀਜਾਂ ਦਾ ਬੜਾ ਮੁਨਾਫੇ ਵਾਲੀਆਂ ਫਸਲਾਂ ਹੈ, ਇਹਨਾਂ ਨੂੰ ਬਾਜ਼ਾਰੇ ਥੱਲੇ ਲਿਆਉਣਾ ਚਾਹੀਦਾ। ਚੱਲੀਏ ਆਪਾਂ,
1: ਚੱਲਣਾ ਚਾਹੀਦਾ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅੱਜ ਦਾ ਵਿਸ਼ਾ ਸੀ ਸਰੋਂ ਦੀਆਂ ਕਿਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਮਾਨਸ ਗਾਨ।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਆਓ ਸੁਣਦੇ ਹਾਂ ਪਰਚੀ ਪਰਿਚੇ ਤਹਿਤ ਸਾਡੇ ਇਸ ਚੈਨਲ ਤੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 ਤੇ ਪੇਸ਼ ਕਰਾਂਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਪੰਜਾਬੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣ ਸਕੋਗੇ 8:40 ਤੇ। ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ, ਇਸ ਪ੍ਰੋਗਰਾਮ ਦੇ ਵਿੱਚ ਅੱਜ ਸੁਣੋਗੇ ਸੁਨਿਧੀ ਚੌਹਾਨ ਦੇ ਗਾਏ ਗੀਤ। ਸਮਾਂ ਰਹੇਗਾ 9:02। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਨੂੰ ਸੁਣ ਸਕੋਗੇ ਸਵੇਰੇ 9:30 ਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਗ

ਪੀਰ ਭੈਰਵ ਦੇ ਵਿੱਚ ਵਾਇਲਨ ਵਾਦਨ ਪੇਸ਼ ਕੀਤਾ ਜਾਵੇਗਾ। ਕਲਾਕਾਰ ਰਹਿਣਗੇ ਡਾਕਟਰ ਸੰਤੋਸ਼ ਨਾਹਰ। ਸਵੇਰੇ 10:02 ਤੇ ਲਾਈਵ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਵਟਸਐਪ ਤੇ ਆਧਾਰਿਤ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸੁਣੋਗੇ ਸਵੇਰੇ 11:05 ਤੇ। ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ ਚ ਅੱਜ ਸੁਣੋਗੇ ਆਸ਼ੀਸ਼ ਰਾਣੀ ਦੁਆਰਾ ਸੈਗਮੈਂਟ ਉਡਾਰੀਆਂ। ਇਸ ਤੋਂ ਇਲਾਵਾ ਪੇਸ਼ਕਰਤਾ ਦੁਆਰਾ ਸੁਣੋਗੇ ਸਾਡਾ ਵਿਰਸਾ। ਪ੍ਰੋਗਰਾਮ ਦਾ ਸਮਾਂ ਰਹੇਗਾ 12:05। ਰਾਤ ਤੱਕ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਮੌਸਮ ਦਾ ਹਾਲ ਜਾਣੋਗੇ 1:05 ਤੇ। ਫੌਜੀ ਵੀਰ ਆਪਣਾ ਪ੍ਰੋਗਰਾਮ ਸੁਣ ਸਕਣਗੇ 1:15 ਤੇ। ਦੁਪਹਿਰ 2:30 ਪ੍ਰੋਗਰਾਮ ਰੰਗਲੀ ਧਰਤੀ ਦੇ ਵਿੱਚ ਅੱਜ ਸੁਣੋਗੇ ਮਦਨ ਲਾਲ ਚੰਚਲ ਤੇ ਸਾਥੀਆਂ ਦੁਆਰਾ ਮਾਤਾ ਦੀਆਂ ਭੇਟਾਂ। ਦੁਪਹਿਰ 3:00 ਸਾਡੀ ਪਹਿਲੀ ਸਭਾ ਦੀ ਸਮਾਪਤੀ ਤੋਂ ਬਾਅਦ 4:00 ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਸਭਾ ਦੇ ਸ਼ੁਰੂ ਦੇ ਵਿੱਚ ਸ਼ਾਮ 4:02 ਤੇ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਸ਼ਾਮ 4:30 ਲੈ ਚੱਲਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਗੁਰਬਾਣੀ ਵਿਚਾਰ। ਸ਼ਾਮ 6:30 ਪੇਸ਼ ਕਰਾਂਗੇ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ, ਜਿਸ ਵਿੱਚ ਡਾਕਟਰ ਦਿਲਪ੍ਰੀਤ ਤਲਵਾੜ ਦੁਆਰਾ ਸਿਆਲੂ ਸਬਜ਼ੀਆਂ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਸੰਦੇਸ਼ ਅਤੇ ਕਿਸਾਨ ਸਮਾਚਾਰ ਵੀ ਸੁਣੋਗੇ। ਕੁਝ ਪੰਜਾਬੀ ਗੀਤ ਪੇਸ਼ ਕਰਾਂਗੇ ਰਾਤ 7:00 ਤੇ 7:10 ਤੇ ਸੁਣੋਗੇ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ। ਰਾਤ 7:45 ਤੇ ਇੰਗਲਿਸ਼ ਟਾਕ ਪੇਸ਼ ਕਰਾਂਗੇ, ਪੇਸ਼ਕਰਤਾ ਸੰਦੀਪ ਚਾਹਲ, ਵਿਸ਼ਾ ਰਹੇਗਾ ਮਾਈ ਲਵ ਫੋਰ ਬਰਡਸ। ਰਾਤ 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਪੇਸ਼ਕਰਤਾ ਰਹਿਣਗੇ ਪੂਨਮ। ਰਾਤ 9:15 ਤੇ ਸੁਣੋਗੇ ਸਪੋਟਲਾਈਟ। ਰਾਤ 9:30 ਰੰਗਮੰਚ ਤੇ ਫਿਲਮਾਂ ਤੇ ਕਲਾਕਾਰਾਂ ਨਾਲ ਮੁਲਾਕਾਤ ਕਰਵਾਈ ਜਾਵੇਗੀ, ਪ੍ਰੋਗਰਾਮ ਰੂਬਰੂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਿਲਵਾਵਾਂਗੇ ਜਤਿੰਦਰ ਕੌਰ ਦੇ ਨਾਲ, ਮੁਲਾਕਾਤੀ ਹੋਣਗੇ ਸੁਖਜੀਤ ਕੌਰ ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰਸਾਦਨਾ ਸੁਣ ਸਕੋਗੇ ਰਾਤ 10:02 ਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਗ ਬਗੇਸ਼ਵਰੀ ਦੇ ਵਿੱਚ ਕਲਾਰਨੈਟ ਵਾਦਨ ਸੁਣੋਗੇ, ਕਲਾਕਾਰ ਹੋਣਗੇ ਜੋਗਿੰਦਰ ਤੱਖੀ ਤੇ ਰਾਤ 10:30 ਸੁਣੋਗੇ ਤੁਹਾਡੀ ਫਰਮਾਇਸ਼। ਇਸ ਤੋਂ ਇਲਾਵਾ ਖਬਰਾਂ ਤੇ ਮੁੱਖ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪੇਸ਼ ਕੀਤੀਆਂ ਜਾਣਗੀਆਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਲੈ ਚੱਲਦੇ ਹਾਂ ਆਪਣੇ ਦਿੱਲੀ ਕੇਂਦਰ, ਜਿੱਥੋਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।

ਪਿਤਾ ਮੈਡੀਸਨ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਕਾਰਲ ਡਾਇਸੈਰੋਥ, ਪੀਟਰ ਹੈਗੇਮੈਨ ਅਤੇ ਜਾਰਜ ਨਾਗੇਲ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ਪੰਜਾਬ ਕੈਬਨਿਟ ਵੱਲੋਂ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ 2026 ਮਨਜ਼ੂਰ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੀ ਨੇ ਐਪ ਆਧਾਰਿਤ ਅਤੇ ਡਿਜੀਟਲ ਟਰਾਂਸਪੋਰਟ ਸੇਵਾਵਾਂ ਦੇ ਵਿੱਚ ਔਰਤਾਂ ਦੀ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਕਮਿਸ਼ਨ ਦੇ ਚੇਅਰਪਰਸਨ ਵਿਜੇ ਰਹਾਟਕਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ। ਪੰਜਾਬ ਨੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ ਇੱਛਕ ਦਾਨੀਆਂ ਦੀ ਗਿਣਤੀ ਦੇ ਵਿੱਚ ਦੇਸ਼ ਭਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅਤੇ ਮੌਸਮ ਵਿਭਾਗ ਨੇ ਅੱਜ ਤੋਂ 8 ਅਕਤੂਬਰ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗਰਜ ਅਤੇ ਬਿਜਲੀ ਲਿਸ਼ਕਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਪੇਸ਼ ਕਰਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਜਨਾਬ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਨੀਤੂ ਅਤੇ ਸੋਹਣੀ ਸਵੇਰ ਜਿਹੜੀ ਹਰ ਰੋਜ਼ ਨਿਕਲਦੀ ਹੈ। ਸੋ ਜੀ ਸਵੇਰ ਹਰ ਰੋਜ਼ ਸਾਨੂੰ ਇੱਕ ਨਵਾਂ ਮੌਕਾ ਵੀ ਦਿੰਦੀ ਹੈ। ਕਿਹੜਾ? ਬਿਲਕੁਲ ਜੀ ਦੱਸਾਂਗੇ ਜਨਾਬ। ਕਹਿੰਦੇ ਨੇ ਕਿ ਕੱਲ੍ਹ ਦੀਆਂ ਉਲਝਣਾਂ ਨੂੰ ਪਿੱਛੇ ਛੱਡ ਕੇ ਅੱਜ ਨੂੰ ਹੋਰ ਵੀ ਸੋਹਣਾ ਬਣਾਉਣਾ, ਆਪਣੇ ਚਿਹਰੇ 'ਤੇ ਮੁਸਕਾਨ ਲਿਆਉਣਾ ਅਤੇ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਦਾ ਇੱਕ ਛੋਟਾ ਜਿਹਾ ਕਾਰਨ ਬਣਨਾ ਬਹੁਤ ਚੰਗਾ ਰਹਿੰਦਾ। ਵੈਸੇ ਕਹਿੰਦੇ ਨੇ ਨਾ ਕਿ ਸਵੇਰ ਦੀ ਪਹਿਲੀ ਸੋਚ ਜੇ ਚੰਗੀ ਹੋਵੇ ਤਾਂ ਪੂਰਾ ਦਿਨ ਹੀ ਚੰਗਾ ਲੱਗਦਾ ਹੈ। ਇਸੇ ਵਾਸਤੇ ਤਾਂ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਕੁਝ ਨਾ ਕੁਝ ਚੰਗਾ, ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹਿੰਦੇ ਹਾਂ। ਵੈਸੇ ਇਹ ਕਹਿੰਦੇ ਨੇ ਕਿ ਸਵੇਰ ਦੀ ਪਹਿਲੀ ਸੋਚ ਚੰਗੀ ਹੋਵੇ ਤਾਂ ਪੂਰਾ ਦਿਨ ਚੰਗਾ ਹੁੰਦਾ, ਪਰ ਇਸ ਲਈ ਅੱਜ ਦੀ ਸਵੇਰ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਗੱਲ ਦੇ ਨਾਲ ਕਰਦੇ ਹਾਂ। ਵੈਸੇ ਜ਼ਿੰਦਗੀ ਹਮੇਸ਼ਾ ਸਾਡੀ ਮਰਜ਼ੀ ਮੁਤਾਬਿਕ ਨਹੀਂ ਚੱਲਦੀ, ਪਰ ਅਸੀਂ ਆਪਣਾ ਰਵੱਈਆ ਆਪਣੀ ਮਰਜ਼ੀ ਦੇ ਮੁਤਾਬਿਕ ਜ਼ਰੂਰ ਚੁਣ ਲੈਂਦੇ ਹਾਂ। ਕਈ ਵਾਰ ਨਾ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਖੁਸ਼ ਹੋਣ ਦੇ ਵਾਸਤੇ ਕੋਈ ਵੱਡਾ ਕਾਰਨ ਹੈ ਹੀ ਨਹੀਂ ਹੈ, ਪਰ ਜੇਕਰ ਅਸੀਂ ਧਿਆਨ ਦੇ ਨਾਲ ਵੇਖੀਏ ਤਾਂ ਇੱਕ ਸਾਹ, ਇੱਕ ਨਵਾਂ ਦਿਨ, ਆਪਣੇ ਲੋਕਾਂ ਦੀ ਆਵਾਜ਼, ਚਾਹ ਦੀ ਮਹਿਕ, ਪੰਛੀਆਂ ਦੀ ਚਹਿਕ, ਇਹ ਸਭ ਕੁਝ ਆਪਣੇ ਆਪ ਦੇ ਵਿੱਚ ਛੋਟੀਆਂ ਛੋਟੀਆਂ ਨਿਮਤਾਂ ਨੇ। ਤਾਂ ਅੱਜ ਕਿਸੇ ਵੱਡੀ ਖੁਸ਼ੀ ਦੀ ਉਡੀਕ ਨਾ ਕਰੀਏ, ਕਿਉਂਕਿ ਛੋਟੀਆਂ ਛੋਟੀਆਂ ਖੁਸ਼ੀਆਂ ਵੱਡੇ ਦਿਲ ਵਿੱਚ ਸਕੂਨ ਦਿੰਦੀਆਂ ਨੇ, ਮਹਿਸੂਸ ਕਰਵਾਉਂਦੀਆਂ ਨੇ ਕਿ ਅਸੀਂ ਕਿੰਨੇ ਖੁਸ਼ਨਸੀਬ ਹਾਂ। ਅਤੇ ਜੇ ਰਾਹ ਦੇ ਵਿੱਚ ਕੋਈ ਮੁਸ਼ਕਿਲ ਆ ਵੀ ਜਾਵੇ ਤਾਂ ਯਾਦ ਰੱਖਿਓ, ਮੁਸ਼ਕਿਲ ਰਸਤਾ ਸਾਡੀ ਮੰਜ਼ਿਲ ਨੂੰ ਨਹੀਂ ਸਾਡੀ ਹਿੰਮਤ ਨੂੰ ਪਰਖਦਾ। ਸੋ ਅੱਜ ਆਪਣੇ ਆਪ ਨਾਲ ਇੱਕ ਵਾਅਦਾ ਕਰੀਏ ਕਿ ਘੱਟ ਸ਼ਿਕਾਇਤਾਂ ਕਰੀਏ ਅਤੇ ਵੱਧ ਸ਼ੁਕਰਾਨੇ ਕਰੀਏ, ਘੱਟ ਫਿਕਰ ਕਰੀਏ ਅਤੇ ਵੱਧ ਵਿਸ਼ਵਾਸ ਕਰੀਏ, ਘੱਟ ਨਕਾਰਾਤਮਕ ਸੋਚ ਰੱਖੀਏ ਅਤੇ ਵੱਧ ਮੁਸਕਾਨ ਲਿਆਈਏ। ਕਿਉਂਕਿ ਜ਼ਿੰਦਗੀ ਦੀ ਖੂਬਸੂਰਤੀ ਇਹ ਨਹੀਂ ਹੈ ਕਿ ਹਰ ਦਿਨ ਆਸਾਨ ਹੋਵੇ, ਖੂਬਸੂਰਤੀ ਤਾਂ ਇਹ ਹੈ ਕਿ ਅਸੀਂ ਹਰ ਦਿਨ ਵਿੱਚ ਕੁਝ ਨਾ ਕੁਝ ਚੰਗਾ ਲੱਭੀਏ ਅਤੇ ਕੁਝ ਨਾ ਕੁਝ ਚੰਗਾ ਜ਼ਰੂਰ ਸਿੱਖੀਏ। ਸੋ ਆਪਣੀ ਮੁਸਕਾਨ ਨੂੰ ਅੱਜ ਦਾ ਪਹਿਲਾ ਗਹਿਣਾ ਬਣਾਈਏ, ਦਿਲ ਦੇ ਵਿੱਚ ਉਮੀਦ ਰੱਖੀਏ ਅਤੇ ਚੱਲ ਪਈਏ ਇੱਕ ਹੋਰ ਖੂਬਸੂਰਤ ਦਿਨ ਦੇ ਵੱਲ, ਇਸੇ ਸਕਾਰਾਤਮਕ ਸੋਚ ਦੇ ਨਾਲ ਕਿ ਹੁਣ ਸਵੇਰ ਨੂੰ ਹੋਰ ਵੀ ਸੁਰੀਲਾ ਬਣਾਉਣਾ, ਵੀ ਸੁਰੀਲਾ ਤਾਂ ਬਣਾਉਣਾ ਹੈ ਪਰ ਕਿਵੇਂ? ਬਿਲਕੁਲ ਜਨਾਬ, ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਦੇ ਨਾਲ, ਕਿਉਂਕਿ ਜਿੱਥੇ ਅਸੀਂ ਇੱਥੇ ਗੱਲਾਂ ਬਾਤਾਂ ਕਰਦੇ ਹਾਂ ਉੱਥੇ ਹੀ ਨਾਲ ਦੇ ਨਾਲ ਬਹੁਤ ਹੀ ਖੂਬਸੂਰਤ ਗੀਤ ਵੀ ਤਾਂ ਹੁੰਦੇ ਨੇ ਤੁਹਾਡੇ ਦਿਨ ਨੂੰ ਸੁਰੀਲਾ ਕਰਨ ਲਈ। ਸੋ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਜੀ ਦੋਸਤੋ, ਤੁਸੀਂ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਜੀ ਸੋਹਣੀ ਸਵੇਰ, ਅਤੇ ਅੱਜ ਦੀ ਇਸ ਸੋਹਣੀ ਸਵੇਰ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਨੀਤੂ। ਵੈਸੇ ਕਹਿੰਦੇ ਨੇ ਕਿ ਸਵੇਰ ਦੀ ਇਸ ਖੂਬਸੂਰਤ ਘੜੀ ਦੇ ਵਿੱਚ ਅੱਜ ਦੀ ਗੱਲ ਕਰੀਏ ਉਸ ਸੋਚ ਦੀ ਜਿਹੜੀ ਸਾਡੇ ਪੂਰੇ ਦਿਨ ਦਾ ਰੁੱਖ ਬਦਲ ਸਕਦੀ ਹੈ, ਹਾਲਾਤ ਬਦਲ ਸਕਦੀ ਹੈ। ਸੋ ਹਾਲਾਤ ਬਦਲਣ ਦੀ ਉਡੀਕ ਨਾ ਕੀਤੀ ਜਾਵੇ, ਆਪਣੀ ਸੋਚ ਨੂੰ ਬਦਲੋ, ਕਿਉਂਕਿ ਨਜ਼ਰੀਆ ਬਦਲਦਾ ਹੈ ਤਾਂ ਨਜ਼ਾਰੇ ਆਪਣੇ ਆਪ ਬਦਲ ਜਾਂਦੇ ਨੇ। ਅਸੀਂ ਅਕਸਰ ਆਪਣੀ ਖੁਸ਼ੀ ਨੂੰ ਕਿਸੇ ਆਉਣ ਵਾਲੇ ਕੱਲ੍ਹ ਦੇ ਨਾਲ ਜੋੜ ਦਿੰਦੇ ਹਾਂ, ਸੋਚਦੇ ਹਾਂ ਕਿ ਜਦੋਂ ਕੰਮ ਸਾਡੇ ਮੁਤਾਬਿਕ ਹੋਵੇਗਾ, ਜਦੋਂ ਲੋਕਾਂ ਨੂੰ ਸਾਨੂੰ ਸਮਝਣ ਲੱਗ ਪੈਣਗੇ, ਜਦੋਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ, ਉਦੋਂ ਅਸੀਂ ਜ਼ਰੂਰ ਖੁਸ਼ ਹੋਵਾਂਗੇ। ਇਹ ਨਾ ਸਾਡੀ ਸੋਚ ਦੇ ਵਿੱਚ, ਸਾਡੀ ਫਿਤਰਤ ਦੇ ਵਿੱਚ ਇਹ ਗੱਲ ਬਣ ਚੁੱਕੀ ਹੈ। ਪਰ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਿਲਾਂ ਦਾ ਖਤਮ ਹੋਣਾ ਜ਼ਰੂਰੀ ਨਹੀਂ, ਉਹਨਾਂ ਦੇ ਵਿਚਕਾਰ ਵੀ ਮੁਸਕਰਾਉਣਾ ਪੈਂਦਾ, ਸਿੱਖਣਾ ਪੈਂਦਾ। ਅਤੇ ਜੇ ਕੱਲ੍ਹ ਕੁਝ ਗਲਤ ਹੋ ਗਿਆ ਤਾਂ ਉਸ ਨੂੰ ਅੱਜ ਦੀ ਉਦਾਸੀ ਨਾ ਬਣਨ ਦਿਓ। ਜੇ ਕਿਸੇ ਨੇ ਤੁਹਾਡੀ ਕਦਰ ਨਹੀਂ ਵੀ ਕੀਤੀ ਤਾਂ ਕੋਈ ਗੱਲ ਨਹੀਂ, ਆਪਣੇ ਆਪ ਦੀ ਕਦਰ ਆਪ ਨਾ ਛੱਡੋ। ਜੇ ਕੋਈ ਸੁਪਨਾ ਅਜੇ ਪੂਰਾ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕਦੀ ਪੂਰਾ ਹੀ ਨਹੀਂ ਹੋਣਾ, ਹੋਵੇਗਾ, ਪਰ ਥੋੜ੍ਹੀ ਜਿਹੀ ਪੇਸ਼ੈਂਸ, ਥੋੜ੍ਹਾ ਜਿਹਾ ਸਬਰ ਜ਼ਰੂਰ ਰੱਖੋ। ਕਈ ਵਾਰ ਰਸਤੇ ਲੰਬੇ ਜ਼ਰੂਰ ਹੁੰਦੇ ਨੇ ਪਰ ਮੰਜ਼ਿਲਾਂ ਖੂਬਸੂਰਤ ਹੁੰਦੀਆਂ ਨੇ। ਇਸ ਲਈ ਅੱਜ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਗੱਲ ਜਿਹੜੀ ਹੈ ਨਾ ਉਹਨੂੰ ਸਮਝਾ ਲਵੋ, ਜਾਂ ਇਹ ਕਹਿ ਲਓ ਕਿ ਆਪਣੇ ਆਪ ਦੇ ਨਾਲ ਇੱਕ ਛੋਟਾ ਜਿਹਾ ਵਾਅਦਾ ਜਿਹੜਾ ਉਹ ਜ਼ਰੂਰ ਕਰ ਲਓ ਕਿ ਮੈਂ ਤੁਲਨਾ ਨਹੀਂ ਕਰਨੀ, ਮੈਂ ਨਿਰਾਸ਼ਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ, ਮੈਂ ਹਰ ਦਿਨ ਨੂੰ ਇੱਕ ਨਵੀਂ ਸ਼ੁਰੂਆਤ ਜਿਹੜਾ ਵੈ ਉਹ ਸਮਝਣਾ। ਕਿਸੇ ਇੱਕ ਇਨਸਾਨ ਦੇ ਨਾਲ ਪਿਆਰ ਦੇ ਨਾਲ ਗੱਲ ਕਰਨੀ ਹੈ, ਕਿਸੇ ਨੂੰ ਦਿਲੋਂ ਧੰਨਵਾਦ ਵੀ ਕਹਿਣਾ, ਕਿਸੇ ਦੀ ਮਦਦ ਵੀ ਕਰਨੀ ਹੈ, ਕਿਉਂਕਿ ਕਈ ਵਾਰ ਨਾ ਸਾਡੀ ਇੱਕ ਛੋਟੀ ਜਿਹੀ ਚਿੰਗਿਆਰੀ ਕਿਸੇ ਹੋਰ ਦੀ ਪੂਰੀ ਦੁਨੀਆ ਰਾਸ਼ਨ ਕਰ ਦਿੰਦੀ ਹੈ। ਅਤੇ ਫਿਰ ਅੱਜ ਯਾਦ ਰੱਖੀਏ ਕਿ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਨਵੇਂ ਹਾਲਾਤ ਨਹੀਂ, ਸਗੋਂ ਕਈ ਵਾਰ ਸਿਰਫ ਨਵੀਂ ਸੋਚ ਦੀ ਲੋੜ ਹੁੰਦੀ ਹੈ। ਅਤੇ ਅਸੀਂ ਆਪਣੀ ਸੋਚ ਨੂੰ ਕਈ ਵਾਰੀ ਬਦਲਦੇ ਹੀ ਨਹੀਂ ਹਾਂ। ਅਸੀਂ ਸੋਚਦੇ ਹਾਂ ਕਿ ਸਮਾਜ ਦੇ ਵਿੱਚ ਜਿਵੇਂ ਚੱਲਦਾ ਨਾ ਉਵੇਂ ਚਲਾਈ ਚੱਲੋ, ਪਰ ਜਦੋਂ ਅਸੀਂ ਆਪਣੀ ਸੋਚ ਨੂੰ ਥੋੜ੍ਹਾ ਜਿਹਾ ਬਦਲ ਲੈਂਦੇ ਹਾਂ, ਥੋੜ੍ਹਾ ਜਿਹਾ ਪੋਜ਼ਿਟਿਵ ਕਰ ਲੈਂਦੇ ਹਾਂ, ਅਤੇ ਯਕੀਨ ਮੰਨਿਓ ਉਸ ਵੇਲੇ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੋ ਜਾਂਦੀ ਹੈ। ਅਤੇ ਫਿਰ ਉਸ ਵੇਲੇ ਮਨ ਦੇ ਵਿੱਚ ਇੱਕ ਨਵੀਂ ਆਸ਼ਾ ਉੱਡਣ ਦੀ ਬਣ ਜਾਂਦੀ ਹੈ। ਕਿਵੇਂ? ਸੁਣਦੇ ਹਾਂ ਇਸ ਗੀਤ ਰਾਹੀਂ।

ਤੇ ਫਿਰ ਆਓ ਅੱਜ ਇਸ ਦਿਨ ਆਪਣੇ ਦਿਲ ਨੂੰ ਇੱਕ ਵਾਅਦਾ ਕਰੀਏ ਕਿ ਬਾਕੀ ਰਹਿੰਦੇ ਦਿਨਾਂ ਦੇ ਵਿੱਚ ਘੱਟੋ ਘੱਟ ਇੱਕ ਅਜਿਹਾ ਕੰਮ ਜ਼ਰੂਰ ਕਰਾਂਗੇ ਜਿਸ ਨੂੰ ਯਾਦ ਕਰਕੇ ਸਾਲ ਦੇ ਅੰਤ 'ਤੇ ਸਾਡੇ ਚਿਹਰੇ 'ਤੇ ਹਮੇਸ਼ਾ ਮੁਸਕੁਰਾਹਟ ਬਣੀ ਰਹੇ ਅਤੇ ਇਸੇ ਖੂਬਸੂਰਤ ਸੋਚ ਦੇ ਨਾਲ ਹੀ ਅਸੀਂ ਅਗਲੇ ਸਾਲ ਦਾ ਵੀ ਸਵਾਗਤ ਜ਼ਰੂਰ ਕਰਨਾ। ਯਕੀਨ ਮੰਨਿਓ ਜਦੋਂ ਇਹੋ ਜਿਹੀ ਸੋਚ ਰੱਖੋਗੇ ਨਾ ਤਾਂ ਤੁਹਾਡਾ ਦਿਨ ਤੁਹਾਡਾ ਆਉਣ ਵਾਲਾ ਸਾਲ ਹੋਰ ਵੀ ਜ਼ਿਆਦਾ ਖੂਬਸੂਰਤ ਬਣ ਜਾਵੇਗਾ ਕੁਝ ਇਸ ਗੀਤ ਦੀ ਤਰ੍ਹਾਂ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ

ਗੱਲ ਕਰਦੇ ਹਾਂ ਅੱਜ ਦੀ, ਅਤੇ ਅੱਜ ਹੈ ਨੈਸ਼ਨਲ ਵਰਲਡ ਲਾਈਫ ਵੀਕ। ਅੱਜ ਗੱਲ ਕਰਦੇ ਹਾਂ ਕੁਦਰਤ ਦੇ ਉਹਨਾਂ ਖਾਮੋਸ਼ ਸਾਥੀਆਂ ਦੀ ਜਿਨ੍ਹਾਂ ਤੋਂ ਬਿਨਾਂ ਸਾਡੀ ਧਰਤੀ ਦੀ ਤਸਵੀਰ ਅਧੂਰੀ ਹੈ। ਗੱਲ ਕਰਦੇ ਹਾਂ ਪੰਛੀਆਂ ਦੀ, ਜੰਗਲੀ ਜਾਨਵਰ ਦੀ, ਰੁੱਖਾਂ ਦੀ, ਪੌਦਿਆਂ ਦੀ, ਦਰਿਆਵਾਂ ਦੀ, ਜੰਗਲ ਅਤੇ ਉਹਨਾਂ ਸਾਰੇ ਕੁਦਰਤੀ ਸੰਸਾਰ ਦੀ ਜੋ ਸਾਡੀ ਜ਼ਿੰਦਗੀ ਨੂੰ ਸੰਤੁਲਿਤ ਰੱਖਦਾ। ਵੈਸੇ ਭਾਰਤ ਦੇ ਵਿੱਚ ਹਰ ਸਾਲ 2 ਅਕਤੂਬਰ ਤੋਂ 8 ਅਕਤੂਬਰ ਤੱਕ ਰਾਸ਼ਟਰੀ ਜੰਗਲੀ ਜੀਵ ਹਫ਼ਤਾ ਯਾਨੀ ਕਿ ਨੈਸ਼ਨਲ ਵਰਲਡ ਲਾਈਫ ਵੀਕ ਮਨਾਇਆ ਜਾਂਦਾ। ਸੋ ਜੀ, ਇਸਦਾ ਮਕਸਦ ਸਿਰਫ ਜੰਗਲੀ ਜੀਵਾਂ ਦੇ ਬਾਰੇ ਜਾਣਕਾਰੀ ਦੇਣਾ ਨਹੀਂ ਹੈ, ਸਗੋਂ ਸਾਨੂੰ ਇਹ ਅਹਿਸਾਸ ਵੀ ਕਰਵਾਉਣ ਦਾ ਹੈ ਕਿ ਧਰਤੀ ਸਿਰਫ ਮਨੁੱਖਾਂ ਦੀ ਨਹੀਂ ਹੈ, ਹਰ ਜੀਵ ਦਾ

ਧਰਤੀ ਤੇ ਆਪਣਾ ਇੱਕ ਹੱਕ ਹੈ, ਆਪਣੀ ਇੱਕ ਵੱਖਰੀ ਮਹੱਤਤਾ ਹੈ। ਜੰਗਲਾਂ ਦੀ ਕਟਾਈ, ਕੁਦਰਤੀ ਰਹਿਣ ਬਸੇਰਿਆਂ ਦਾ ਖਤਮ ਹੋਣਾ ਤੇ ਸਾਡੇ ਵਾਤਾਵਰਨ ਦੇ ਵਿੱਚ ਬਦਲਾਅ ਜੰਗਲੀ ਜੀਵਾਂ ਦੇ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਨੇ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੁਦਰਤ ਦੇ ਨਾਲ ਟਕਰਾਅ ਨਹੀਂ, ਕੁਦਰਤ ਦੇ ਨਾਲ ਸਹਿ ਅਸਤਿਤਵ ਦਾ ਰਾਹ ਚੁਣੀਏ। ਸਕੂਲਾਂ, ਕਾਲਜਾਂ, ਚਿੜੀਆਘਰਾਂ, ਜੰਗਲਾਤ ਵਿਭਾਗ ਦੇ ਵੱਲੋਂ ਇਸ ਹਫ਼ਤੇ ਦੇ ਦੌਰਾਨ ਨੇਚਰ ਵਾਕ, ਕੁਇਜ਼, ਪੇਂਟਿੰਗ ਮੁਕਾਬਲੇ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ ਤਾਂ ਜੋ ਨਵੀਂ ਪੀੜ੍ਹੀ ਦੇ ਮਨ ਦੇ ਵਿੱਚ ਜੀਵ ਜੰਤੂਆਂ ਦੇ ਪ੍ਰਤੀ ਪਿਆਰ ਅਤੇ ਸੰਵੇਦਨਾ ਜਿਹੜੀ ਹੈ ਉਹ ਪੈਦਾ ਹੋ ਸਕੇ। ਸੋ ਅੱਜ ਇੱਕ ਛੋਟਾ ਜਿਹਾ ਵਾਅਦਾ ਜ਼ਰੂਰ ਕਰੀਏ, ਆਪਣੇ ਆਪ ਨਾਲ ਕਰੀਏ, ਕਿਉਂਕਿ ਜਦੋਂ ਅਸੀਂ ਰੁੱਖ ਬਚਾਵਾਂਗੇ ਉਦੋਂ ਹੀ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਅਤੇ ਉਹ ਵਾਅਦਾ ਕੀ ਕਰਨਾ ਕਿ ਰੁੱਖਾਂ ਨੂੰ ਬਚਾਉਣਾ, ਪਾਣੀ ਨੂੰ ਵੀ ਬਚਾਉਣਾ, ਪੰਛੀਆਂ ਲਈ ਵੀ ਦਾਣਾ ਪਾਣੀ ਜ਼ਰੂਰ ਰੱਖਣਾ, ਕਿਸੇ ਵੀ ਜੀਵ ਨੂੰ ਬੇਵਜ੍ਹਾ ਨੁਕਸਾਨ ਨਹੀਂ ਪਹੁੰਚਾਉਣਾ। ਕਿਉਂਕਿ ਜਦੋਂ ਜੰਗਲ ਸੁਰੱਖਿਅਤ ਰਹਿਣਗੇ, ਜੰਗਲੀ ਜੀਵ ਸੁਰੱਖਿਅਤ ਰਹਿਣਗੇ ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਰਹੇਗਾ। ਕੁਦਰਤ ਦੀ ਸੰਭਾਲ ਦਰਅਸਲ ਆਪਣੀ ਜ਼ਿੰਦਗੀ ਦੀ ਸੰਭਾਲ ਹੈ, ਕਿਉਂਕਿ ਜਦੋਂ ਤੱਕ ਜੰਗਲ ਨਹੀਂ ਹੋਣਗੇ ਉਨੀ ਦੇਰ ਤੱਕ ਮੀਂਹ ਵੀ ਨਹੀਂ ਪਵੇਗਾ। ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਕੁਦਰਤ ਦੇ ਨਾਲ ਇੱਕਮਿੱਕ ਹੋਈਏ, ਕੁਦਰਤ ਦੇ ਵੱਲੋਂ ਮਿਲੀਆਂ ਹੋਈਆਂ ਇਹਨਾਂ ਨਿਆਮਤਾਂ ਨੂੰ ਹਮੇਸ਼ਾ ਸੰਭਾਲ ਕੇ ਰੱਖੀਏ। ਇਹ ਨਾ ਕਹੀਏ ਕਿ ਇਹ ਕੀ ਹੈ, ਕੋਈ ਗੱਲ ਨਹੀਂ, ਅਸੀਂ ਕੱਟ ਦਿੰਦੇ ਹਾਂ, ਬਾਕੀ ਲੋਕ ਵੀ ਤਾਂ ਬੈਠੇ ਨੇ। ਜੇ ਇਹ ਗੱਲਾਂ ਸਾਰੇ ਹੀ ਇਨਸਾਨ ਸੋਚਣ ਲੱਗ ਜਾਣ ਤਾਂ ਫਿਰ ਅਸੀਂ ਜੰਗਲਾਂ ਨੂੰ ਆਪਣੇ ਆਪ ਨੁਕਸਾਨ ਪਹੁੰਚਾਉਂਦੇ ਹਾਂ, ਅਤੇ ਇਹ ਨੁਕਸਾਨ ਜੰਗਲਾਂ ਦਾ ਨਹੀਂ ਬਲਕਿ ਸਾਡਾ ਆਪਣਾ ਨੁਕਸਾਨ ਹੈ। ਇਸ ਵਾਸਤੇ ਇਹ ਸੋਹਣੀਆਂ ਵਾਦੀਆਂ ਇਸੇ ਤਰੀਕੇ ਦੇ ਨਾਲ ਹਰੀਆਂ ਭਰੀਆਂ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹੀਏ ਤਾਂ ਜੋ ਅਸੀਂ ਖੂਬਸੂਰਤ ਹਵਾ ਦੇ ਵਿੱਚ, ਖੂਬਸੂਰਤ ਫਿਜ਼ਾ ਦੇ ਵਿੱਚ ਸਾਹ ਲੈ ਸਕੀਏ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल आईडी jalandhar@prasarbharati.gov.in।
1: श्रोतियां दी जानकारी लई सूचित कीता जांदा है कि दिल्ली तो विशेष प्रसारण होण कारण 16 अक्टूबर 2026 तक पंजाबी खबरां दे प्रसारण समय विच तब्दीली कीती गई है। इस अनुसार 16 अक्टूबर 2026 तक पंजाबी खबरां हुण शाम 7:30 बजे दी बजाय रात 8:30 बजे प्रसारित कीतियां जाणगियां। सारे श्रोतियां नूं बेनती है कि कृपा करके नवे प्रसारण समय दा ध्यान रखण।
2: ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਵੈਸੇ ਗੱਲ ਕੀਤੀ ਜਾਵੇ ਤਾਂ ਅਸੀਂ ਸਾਰੇ ਇਕੁਅਲ ਹਾਂ, ਯਾਨੀ ਕਿ ਇਕੁਆਲਿਟੀ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਔਰ ਇਹ ਹਫ਼ਤਾ ਜਿਹੜਾ ਵੈ 2 ਤੋਂ ਲੈ ਕੇ 8 ਅਕਤੂਬਰ ਦਾ ਇਹ ਐਂਟੀ ਅਨਟੱਚ ਐਬਿਲਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਯਾਨੀ ਕਿ ਛੂਆਛਾਤ ਵਿਰੋਧੀ ਹਫ਼ਤਾ ਮਨਾਇਆ ਜਾਂਦਾ। ਕਦੇ ਵੈਸੇ ਸੋਚਿਆ ਕਿ ਇਨਸਾਨ ਦੀ ਪਛਾਣ ਜਿਹੜੀ ਹੈ ਉਸਦੀ ਜਾਤ ਤੋਂ ਹੁੰਦੀ ਹੈ ਜਾਂ ਉਸਦੀ ਇਨਸਾਨੀਅਤ ਤੋਂ? ਜੇ ਦਿਲ ਵਿੱਚ ਪਿਆਰ ਹੈ, ਅੱਖਾਂ ਦੇ ਵਿੱਚ ਸਤਿਕਾਰ ਹੈ ਅਤੇ ਦੁਨੀਆ ਲਈ ਸਨਮਾਨ ਹੈ, ਤਾਂ ਫਿਰ ਕਿਸੇ ਨੂੰ ਉੱਚਾ ਜਾਂ ਨੀਵਾਂ ਕਹਿਣ ਦੀ ਲੋੜ ਕਿੱਥੇ ਰਹਿ ਜਾਂਦੀ ਹੈ? ਵੈਸੇ 2 ਤੋਂ 8 ਅਕਤੂਬਰ ਤੱਕ ਜਿਹੜਾ ਮਨਾਇਆ ਜਾਣ ਵਾਲਾ ਛੂਆਛਾਤ ਵਿਰੋਧੀ ਹਫ਼ਤਾ ਸਾਨੂੰ ਇਸੇ ਸੋਚ ਵੱਲ ਜਿਹੜਾ ਉਹ ਲੈ ਕੇ ਜਾਂਦਾ, ਇੱਕ ਅਜਿਹੇ ਸਮਾਜ ਵੱਲ ਜਿੱਥੇ ਹਰ ਇਨਸਾਨ ਨੂੰ ਬਰਾਬਰ ਦਾ ਸਤਿਕਾਰ, ਬਰਾਬਰ ਦੇ ਮੌਕੇ ਅਤੇ ਬਰਾਬਰ ਦੀ ਇੱਜ਼ਤ ਜਿਹੜੀ ਹੈ ਉਹ ਮਿਲਦੀ ਹੈ। ਭਾਰਤ ਦੇ ਸੰਵਿਧਾਨ ਦੀ ਗੱਲ ਕੀਤੀ ਜਾਵੇ ਤਾਂ ਧਾਰਾ 17 ਛੂਆਛਾਤ ਨੂੰ ਖਤਮ ਕਰਦੀ ਹੈ ਅਤੇ ਇਸ ਦੇ ਕਿਸੇ ਵੀ ਰੂਪ ਦੇ ਵਿੱਚ ਅਮਲ ਨੂੰ ਮਨਾਹੀ ਕਰਦੀ ਹੈ। ਇਹ ਸਿਰਫ ਕਾਨੂੰਨ ਦੀ ਇੱਕ ਧਾਰਾ ਨਹੀਂ, ਸਗੋਂ ਉਸ ਭਾਰਤ ਦਾ ਸੁਪਨਾ ਹੈ ਜਿੱਥੇ ਕਿਸੇ ਮਨੁੱਖ ਦੇ ਨਾਲ ਉਸਦੇ ਜਨਮ ਜਾਂ ਜਾਤ ਦੇ ਆਧਾਰ 'ਤੇ ਭੇਦਭਾਵ ਨਾ ਹੋਵੇ। ਪਰ ਸੱਚੀ ਤਬਦੀਲੀ ਜਿਹੜੀ ਹੈ ਉਹ ਉਦੋਂ ਆਉਂਦੀ ਹੈ ਜਦੋਂ ਕਾਨੂੰਨ ਦੇ ਨਾਲ ਨਾਲ ਸਾਡੀ ਸੋਚ ਵੀ ਬਦਲਦੀ ਹੈ, ਕਿਉਂਕਿ ਭੇਦਭਾਵ ਕਈ ਵਾਰ ਬਹੁਤ ਖਾਮੋਸ਼ ਹੁੰਦਾ, ਕਿਸੇ ਨੂੰ ਆਪਣੇ ਕੋਲ ਬੈਠਣ ਤੋਂ ਰੋਕ

ਦਿੰਦਾ, ਕਿਸੇ ਨਾਲ ਖਾਣ ਪੀਣ ਵਿੱਚ ਵੱਖਰਾ ਵਿਹਾਰ ਕਰਦਾ, ਕਿਸੇ ਦੀ ਯੋਗਤਾ ਤੋਂ ਪਹਿਲਾਂ ਉਸਦੀ ਜਾਤ ਨੂੰ ਵੇਖਦਾ। ਇਹ ਸਾਰੀਆਂ ਗੱਲਾਂ ਸਾਡੇ ਸਮਾਜ ਸਾਹਮਣੇ ਸਵਾਲ ਖੜੇ ਕਰਦੀਆਂ ਨੇ। ਇਸ ਲਈ ਇਸ ਹਫ਼ਤੇ ਦਾ ਸੰਦੇਸ਼ ਬਹੁਤ ਸਾਫ਼ ਹੈ, ਇਨਸਾਨ ਨੂੰ ਇਨਸਾਨ ਸਮਝਿਆ ਜਾਵੇ। ਕਿਸੇ ਦੀ ਇੱਜ਼ਤ ਉਸਦੇ ਜਨਮ ਨਾਲ ਨਹੀਂ, ਉਸਦੀ ਇਨਸਾਨੀਅਤ ਨਾਲ ਹੁੰਦੀ ਹੈ। ਸਾਨੂੰ ਆਪਣੇ ਘਰਾਂ ਤੋਂ, ਆਪਣੇ ਬੱਚਿਆਂ ਤੋਂ, ਆਪਣੇ ਆਲੇ ਦੁਆਲੇ ਤੋਂ ਇਹੀ ਸੋਚ ਜਿਹੜੀ ਆ ਉਹ ਬਦਲਣੀ ਪਵੇਗੀ। ਬੱਚਿਆਂ ਨੂੰ ਸਿਖਾਉਣਾ ਪਵੇਗਾ ਕਿ ਦੋਸਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਊਚ ਨੀਚ ਜਿਹੜੀ ਆ ਉਹ ਨਹੀਂ ਹੁੰਦੀ, ਸਤਿਕਾਰ ਵਿੱਚ ਭੇਦਭਾਵ ਨਹੀਂ ਹੁੰਦਾ ਅਤੇ ਇਨਸਾਨੀਅਤ ਦੀ ਕੋਈ ਜ਼ਾਤ ਨਹੀਂ ਹੁੰਦੀ। ਅਤੇ ਅੱਜ ਜਦੋਂ ਅਸੀਂ ਤਰੱਕੀ ਦੀਆਂ ਗੱਲਾਂ ਕਰਦੇ ਹਾਂ, ਚੰਦ ਤੱਕ ਪਹੁੰਚਣ ਦੇ ਸੁਪਨੇ ਵੇਖਦੇ ਹਾਂ, ਤਾਂ ਸਾਡੇ ਸਮਾਜ ਦੇ ਵਿੱਚੋਂ ਭੇਦਭਾਵ ਦੀਆਂ ਪੁਰਾਣੀਆਂ ਦੀਵਾਰਾਂ ਵੀ ਢਹਿਣੀਆਂ ਚਾਹੀਦੀਆਂ ਨੇ। ਸੋ ਇਸ ਵਿਰੋਧੀ ਹਫ਼ਤੇ ਦੇ ਵਿੱਚ ਸਿਰਫ ਇੱਕ ਸਹੁੰ ਚੁੱਕੀਏ ਕਿ ਸਗੋਂ ਆਪਣੇ ਰੋਜ਼ਾਨਾ ਦੇ ਵਿਵਹਾਰ ਵਿੱਚ ਬਰਾਬਰੀ ਨੂੰ ਜਿਹੜਾ ਨਾ ਉਹ ਅਸੀਂ ਜ਼ਰੂਰ ਜਗ੍ਹਾ ਦੇਈਏ। ਕਿਸੇ ਨੂੰ ਉਸਦੀ ਜਾਤ ਕਰਕੇ ਜਾਂ ਉਸਦੇ ਨੀਵੇਂਪਨ ਕਰਕੇ ਕਦੇ ਦੂਰ ਨਾ ਕਰੀਏ, ਕਿਸੇ ਦੀ ਇੱਜ਼ਤ ਨੂੰ ਠੇਸ ਨਾ ਪਹੁੰਚਾਈਏ। ਜਿੱਥੇ ਵੀ ਭੇਦਭਾਵ ਨਜ਼ਰ ਆਵੇ ਉੱਥੋਂ ਚੁੱਪ ਚਾਪ ਉੱਠ ਜਾਈਏ ਅਤੇ ਹਮੇਸ਼ਾ ਬਰਾਬਰਤਾ ਦੀ ਗੱਲ ਕਰੀਏ, ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਦੀ ਗੱਲ ਕਰੀਏ। ਕਿਉਂਕਿ ਜਦੋਂ ਸਾਡੇ ਸੰਵਿਧਾਨ ਨੇ ਸਾਨੂੰ ਇਹ ਸਿਖਾ ਦਿੱਤਾ ਤਾਂ ਫਿਰ ਅਸੀਂ ਕੌਣ ਹੁੰਦੇ ਹਾਂ ਕਿ ਕਿਸੇ ਤੋਂ ਭੇਦਭਾਵ ਕਰੀਏ। ਹਮੇਸ਼ਾ ਬਰਾਬਰਤਾ ਦੀ ਗੱਲ ਕਰਨਾ ਸਾਡਾ ਪਹਿਲਾ ਫਰਜ਼ ਬਣਨਾ ਚਾਹੀਦਾ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪਸੰਦੀਦਾ ਸੋਹਣੀ ਸਵੀਰ ਤੇ ਮੈਂ ਹਾਂਜੀ ਨੀਤੂ। ਵੈਸੇ ਕਹਿੰਦੇ ਨੇ ਕਿ ਸਮਾਂ ਬਦਲਦਾ ਰਹਿੰਦਾ, ਜਿਵੇਂ ਅਸੀਂ ਵੱਖਰੇ ਵੱਖਰੇ ਮੌਸਮ ਦਾ ਆਨੰਦ ਮਾਣਦੇ ਹਾਂ ਤੇ ਬਦਲਦਾ ਮੌਸਮ ਆਪਣੇ ਨਾਲ ਠੰਡੀ ਹਵਾ, ਤਾਪਮਾਨ ਦੇ ਵਿੱਚ ਉਤਰਾਅ ਚੜਾਅ ਤੇ ਕਈ ਵਾਰ ਸਿਹਤ ਦੇ ਨਾਲ ਜੁੜੀਆਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਵੀ ਜ਼ਰੂਰ ਲੈ ਕੇ ਆਉਂਦਾ। ਅਕਤੂਬਰ ਦੇ ਇਹਨਾਂ ਦਿਨਾਂ ਦੇ ਵਿੱਚ ਸਵੇਰ ਵੇਲੇ ਹਲਕੀ ਠੰਡ, ਦਿਨ ਵੇਲੇ ਗਰਮੀ ਤੇ ਸ਼ਾਮ ਨੂੰ ਮੁੜ ਮੌਸਮ ਜਿਹੜਾ ਵਾ ਉਹ ਬਦਲਦਾ ਨਜ਼ਰ ਆਉਂਦਾ। ਔਰ ਇਸ ਲਈ ਲੋੜ ਹੈ ਕਿ ਅਸੀਂ ਆਪਣੇ ਸਰੀਰ ਨੂੰ ਮੌਸਮ ਦੇ ਅਨੁਸਾਰ ਹੌਲੀ ਹੌਲੀ ਬਦਲਾਅ ਜ਼ਰੂਰ ਕਰੀਏ, ਯਾਨੀ ਕਿ ਆਪਣੇ ਸਰੀਰ ਨੂੰ ਉਸੇ ਤਰੀਕੇ ਦੇ ਨਾਲ ਢਾਲਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾਂ ਆਪਣੀ ਡੀਹਾਈਡਰੇਸ਼ਨ ਦਾ ਧਿਆਨ ਰੱਖੀਏ, ਭਾਵੇਂ ਗਰਮੀ ਪਹਿਲਾਂ ਵਾਂਗੂ ਮਹਿਸੂਸ ਨਾ ਹੋਵੇ, ਪਾਣੀ ਪੀਣਾ ਘੱਟ ਨਹੀਂ ਕਰਨਾ। ਸੋ ਬਾਹਰੋਂ ਆਉਂਦੇ ਬਹੁਤ ਠੰਡਾ ਪਾਣੀ ਪੀਣ ਦੀ ਬਜਾਏ ਅਸੀਂ ਨੋਰਮਲ ਪਾਣੀ ਜਿਹੜਾ ਨਾ ਉਹ ਪੀਏ, ਨੋਰਮਲ ਤਾਪਮਾਨ ਵਾਲਾ ਪਾਣੀ ਪੀਏ ਔਰ ਖਾਣ ਪੀਣ ਦੇ ਵਿੱਚ ਵੀ ਸੰਤੁਲਨ ਜਿਹੜਾ ਵਾ ਉਹ ਜ਼ਰੂਰ ਬਣਾ ਕੇ ਰੱਖੀਏ। ਮੌਸਮੀ ਫਲ ਬਹੁਤ ਜ਼ਰੂਰੀ ਹੈ, ਦਾਲਾਂ ਪੌਸ਼ਟਿਕ ਘਰੇਲੂ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਵੇਰ ਦੀ ਸੈਰ ਜਾਂ ਫਿਰ ਹਲਕੀ ਜਿਹੜੀ ਕਸਰਤ ਹੈ ਉਹ ਕਰਕੇ ਮੌਸਮ ਦੇ ਹਿਸਾਬ ਦੇ ਨਾਲ ਕੱਪੜੇ ਪਾ ਕੇ ਸਰੀਰ ਨੂੰ ਅਚਾਨਕ ਬਹੁਤ ਠੰਡਾ ਜਾਂ ਗਰਮੀ ਦੇ ਸੰਪਰਕ ਵਿੱਚ ਨਾ ਲਿਆਉਂਦਾ ਜਾਵੇ। ਬਦਲਦੇ ਮੌਸਮ ਦੇ ਵਿੱਚ ਜ਼ੁਕਾਮ, ਖੰਘ, ਗਲੇ ਦੇ ਵਿੱਚ ਖਰਾਸ਼ ਵਰਗੀਆਂ ਕਈ ਸਮੱਸਿਆਵਾਂ ਜਿਹੜੀਆਂ ਨੇ ਨਾ ਉਹ ਹੋ ਜਾਂਦੀਆਂ। ਇਸ ਲਈ ਹੱਥਾਂ ਦੀ ਸਫਾਈ ਦਾ ਖਾਸ ਤੌਰ 'ਤੇ ਧਿਆਨ ਜ਼ਰੂਰ ਰੱਖਣਾ ਚਾਹੀਦਾ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਆਰਾਮ ਕਰੋ, ਘਰ ਦੇ ਵਿੱਚ ਹਵਾ ਦਾ ਆਉਣਾ ਜਾਣਾ ਵੀ ਜ਼ਰੂਰੀ ਹੈ। ਪਰ ਧੂੜ ਜਾਂ ਪ੍ਰਦੂਸ਼ਣ ਜ਼ਿਆਦਾ ਹੋਵੇ ਤਾਂ ਸਾਵਧਾਨੀ ਵੀ ਵਰਤਣੀ ਪੈਣੀ ਹੈ। ਵੈਸੇ ਕਹਿੰਦੇ ਨੇ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਤੌਰ 'ਤੇ ਇਸ ਮੌਸਮ ਦੇ ਵਿੱਚ, ਖਾਸ ਤੌਰ 'ਤੇ ਅਕਤੂਬਰ ਦੇ ਇਸ ਮੌਸਮ ਦੇ ਵਿੱਚ ਧਿਆਨ ਜ਼ਰੂਰ ਰੱਖਣਾ ਪੈਂਦਾ, ਕਿਉਂਕਿ ਤਾਪਮਾਨ ਦੇ ਵਿੱਚ ਤੇਜ਼ ਬਦਲਾਅ ਉਹਨਾਂ ਨੂੰ ਵੱਧ ਪ੍ਰਭਾਵਿਤ ਕਰ ਸਕਦਾ ਹੈ। ਅਤੇ ਇੱਕ ਹੋਰ ਮਹੱਤਵਪੂਰਨ ਗੱਲ ਕਿ ਹਰ ਛੋਟੀ ਤਕਲੀਫ ਨੂੰ ਆਪਣੇ ਆਪ ਦਵਾਈ ਲੈ ਕੇ ਠੀਕ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜੇ ਬੁਖਾਰ, ਸਾਹ ਲੈਣ ਦੇ ਵਿੱਚ ਮੁਸ਼ਕਲ, ਲਗਾਤਾਰ ਖੰਘ ਜਾਂ ਕੋਈ ਹੋਰ ਲੱਛਣ ਜ਼ਿਆਦਾ ਰਹਿਣ ਤਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਸੋ ਜੇ ਮੌਸਮ ਬਦਲ ਰਿਹਾ ਤਾਂ ਸਾਡੀ ਰੂਟੀਨ ਵੀ ਥੋੜ੍ਹੀ ਜਿਹੜੀ ਆ ਉਹ ਬਦਲਣੀ ਚਾਹੀਦੀ ਹੈ। ਸਾਫ਼ ਸੁਥਰਾ ਖਾਣਾ, ਪੂਰੀ ਨੀਂਦ, ਪਾਣੀ ਦੀ ਸਹੀ ਮਾਤਰਾ, ਹਲਕੀ ਕਸਰਤ, ਸਕਾਰਾਤਮਕ ਸੋਚ, ਇਹ ਹੈ ਤੰਦਰੁਸਤ ਰਹਿਣ ਦਾ ਸੌਖਾ ਰਾਹ। ਅਤੇ ਇਸ ਬਦਲਦੇ ਹੋਏ ਮੌਸਮ ਦਾ ਅਸੀਂ ਨਿਰਾਦਰ ਨਹੀਂ ਬਲਕਿ ਸਵਾਗਤ ਕਰਨਾ, ਕਿਉਂਕਿ ਇਸ ਮੌਸਮ ਤੋਂ ਬਾਅਦ ਸਾਡਾ ਇੱਕ ਬਹੁਤ ਸੋਹਣਾ ਸਰਦੀਆਂ ਦਾ ਮੌਸਮ ਆਉਣਾ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੀਏ।

ਤੇ ਜੇ ਅਸੀਂ ਸਿਹਤ ਦਾ ਧਿਆਨ ਨਾ ਰੱਖਿਆ ਤੇ ਫਿਰ ਸਾਰੀਆਂ ਸਰਦੀਆਂ ਪਤਾ ਹੈ ਨਾ ਸਿਹਤ ਖਰਾਬ ਹੋ ਜਾਂਦੀ ਹੈ। ਇਸ ਵਾਸਤੇ ਇਸ ਮੌਸਮ ਨੂੰ ਜਿਹਨੇ ਜਿਹਨੇ ਸੰਭਾਲਿਆ, ਯਾਨੀ ਕਿ ਇਸ ਮੌਸਮ 'ਚ ਜਿਸ ਨੇ ਆਪਣੀ ਸਿਹਤ ਦਾ ਧਿਆਨ ਰੱਖਿਆ ਤੇ ਆਉਣ ਵਾਲੇ 2-3 ਸਰਦੀਆਂ ਦੇ ਜਿਹੜੇ ਮਹੀਨੇ ਨੇ ਉਹ ਤੁਸੀਂ ਆਪਣੇ ਆਪ ਬਹੁਤ ਖੂਬਸੂਰਤੀ ਦੇ ਨਾਲ ਲੰਡਾਓਗੇ ਜਾਂ ਲੰਘੋਗੇ, ਕਿਵੇਂ? ਇਸ ਗੀਤ ਦੀ ਤਰ੍ਹਾਂ।

ਇੱਕ ਮਹਾਨ ਵਿਗਿਆਨੀ ਦੀ ਮੇਘਨਾਦ ਸਾਹਾ ਵਿਗਿਆਨ ਨੂੰ ਨਵੀਂ ਦਿਸ਼ਾ ਤੇ ਨਵੀਂ ਦਸ਼ਾ ਦੇਣ ਵਾਲੇ ਮਹਾਨ ਵਿਗਿਆਨੀ। ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਮਹਾਨ ਵਿਗਿਆਨੀ ਮੇਘਨਾਦ ਸਾਹਾ ਨੂੰ, ਜਿਨ੍ਹਾਂ ਦਾ ਜਨਮ 6 ਅਕਤੂਬਰ 1893 ਨੂੰ ਅੱਜ ਦੇ ਦਿਨ ਢਾਕਾ ਨੇੜੇ ਹੋਇਆ ਸੀ। ਬਹੁਤ ਹੀ ਸਧਾਰਨ ਪਰਿਵਾਰ ਵਿੱਚ ਜਨਮੇ ਮੇਘਨਾਦ ਸਾਹਾ ਨੇ ਆਪਣੀ ਮਿਹਨਤ, ਲਗਨ ਅਤੇ ਗਿਆਨ ਦੀ ਤਾਕਤ ਨਾਲ ਵਿਗਿਆਨ ਦੇ ਖੇਤਰ ਦੇ ਵਿੱਚ ਵਿਸ਼ਵ ਪੱਧਰ 'ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ। ਉਹਨਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸਾਹਾ ਲੋਨੀਜ਼ਾਈਜੇਸ਼ਨ ਇਕੁਏਸ਼ਨ ਹੈ, ਜਿਸ ਨੇ ਵਿਗਿਆਨ ਨੂੰ ਇਹ ਸਮਝਣ ਦੇ ਵਿੱਚ ਮਦਦ ਕੀਤੀ ਕਿ ਤਾਰਿਆਂ ਦੇ ਵਰਤਮਾਨ ਦੇ ਵਿੱਚ ਤਾਪਮਾਨ ਅਤੇ ਦਬਾਅ ਦੇ ਕਾਰਨ ਪਰਮਾਣੂ ਕਿਵੇਂ ਆਇਨਾਈਜ਼ ਹੁੰਦੇ ਨੇ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਸਾਹਾਂ ਦੀ ਖੋਜ ਨੇ ਸਾਨੂੰ ਤਾਰਿਆਂ ਦੀ ਰੌਸ਼ਨੀ ਨੂੰ ਸਮਝਣ ਅਤੇ ਉਹਨਾਂ ਦੇ ਤਾਪਮਾਨ ਅਤੇ ਰਸਾਇਣਕ ਬਣਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਵਿਗਿਆਨਿਕ ਆਧਾਰ ਦਿੱਤਾ। ਪਰ ਮੇਘਨਾਥ ਸਾਹਾ ਦੀ ਸ਼ਖਸੀਅਤ ਸਿਰਫ ਪ੍ਰਯੋਗਸ਼ਾਲਾ ਤੱਕ ਸੀਮਤ ਨਹੀਂ ਸੀ। ਉਹ ਚਾਹੁੰਦੇ ਸੀ ਕਿ ਵਿਗਿਆਨ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਸਾਧਨ ਬਣੇ। ਉਹਨਾਂ ਨੇ ਦੇਸ਼ ਵਿੱਚ ਵਿਗਿਆਨਿਕ ਸੋਚ, ਸਿੱਖਿਆ ਅਤੇ ਤਕਨੀਕੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕੀਤਾ। ਉਹਨਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਮੁਸ਼ਕਿਲ ਹੋਣ, ਜੇ ਮਨ ਦੇ ਵਿੱਚ ਸਿੱਖਣ ਦੀ ਲਗਨ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ। ਮੇਘਨਾਥ ਸਾਹਾ ਦੀ ਕਹਾਣੀ ਸਿਰਫ ਇੱਕ ਵਿਗਿਆਨਿਕ ਦੀ ਕਹਾਣੀ ਨਹੀਂ ਹੈ, ਇਹ ਮਿਹਨਤ, ਗਿਆਨ ਦੇ ਵਿਗਿਆਨਿਕ ਸੋਚ ਦੀ ਤਾਕਤ ਦੀ ਕਹਾਣੀ ਹੈ। ਅੱਜ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਨੂੰ ਨਮਨ ਸ਼ਰਧਾਂਜਲੀ ਦਿੰਦੇ ਹਾਂ। ਆਓ ਅਸੀਂ ਵੀ ਆਪਣੇ ਅੰਦਰ ਸਵਾਲ ਪੁੱਛਣ, ਸਿੱਖਣ ਅਤੇ ਸੱਚ ਦੀ ਖੋਜ ਕਰਨ ਦੀ ਜਿਗਿਆਸਾ ਨੂੰ ਜ਼ਿੰਦਾ ਰੱਖੀਏ, ਕਿਉਂਕਿ ਹਰ ਵੱਡੀ ਖੋਜ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਸਵਾਲ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਉਸ ਤੋਂ ਬਾਅਦ ਜ਼ਿੰਦਗੀ ਬਹੁਤ ਹੀ ਖੂਬਸੂਰਤ ਬਣ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੀਏ ਕਿ ਅਸੀਂ ਵੀ ਹਮੇਸ਼ਾ ਸਿੱਖਦੇ ਰਹੀਏ ਅਤੇ ਅੱਗੇ ਵੱਧਦੇ ਰਹੀਏ।

ਤੇ ਲਓ ਜੀ ਦੋਸਤੋ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਦਿਓ ਇਜਾਜ਼ਤ ਆਪਣੇ ਦੋਸਤ ਤੇ ਹੋਸਟ ਨੀਤੂ ਨੂੰ, ਪਰ ਤੁਸੀਂ ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ।

ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵੱਜ ਰਹੇ ਨੇ, ਕੁਝ ਹੀ ਪਲਾਂ ਬਾਅਦ ਲੈ ਚੱਲਾਂਗੇ ਦਿੱਲੀ ਕੇਂਦਰ ਜਿੱਥੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਤੇ ਸੁਣੋਗੇ ਮਾਰਨਿੰਗ ਨਿਊਜ਼ ਅਤੇ ਠੀਕ 8:30 ਤੇ ਸੁਣੋਗੇ ਸਾਡੇ ਜਲੰਧਰ ਕੇਂਦਰ ਤੋਂ ਪੰਜਾਬੀ ਦੇ ਵਿੱਚ ਖਬਰਾਂ।

0: ਸ਼ਾਸਿਤ ਪ੍ਰਦੇਸ਼ਾਂ ਨੂੰ ਆਉਣ ਵਾਲੇ ਤਿਉਹਾਰਾਂ ਦੌਰਾਨ ਮਿਲਾਵਟੀ ਅਤੇ ਅਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਏ। FSSAI ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਮਿਸ਼ਨਰਾਂ ਅਤੇ ਇਸਦੇ ਖੇਤਰੀ ਡਾਇਰੈਕਟਰਾਂ ਨੂੰ ਪੱਤਰ ਲਿਖ ਕੇ ਤਿਉਹਾਰਾਂ ਦੌਰਾਨ ਭੋਜਨ ਸੁਰੱਖਿਆ, ਗੁਣਵੱਤਾ ਅਤੇ ਮਿਲਾਵਟ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨ ਲਈ ਕਿਹਾ ਹੈ। ਮੌਸਮ ਵਿਭਾਗ ਨੇ ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਟਵੈਂਟੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿਚ ਖੇਡਿਆ ਜਾਏਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਤਮਿਲਨਾਡੂ, ਪੁਦੁਚੇਰੀ ਅਤੇ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੀਆਂ 5 ਸੀਟਾਂ ਅਤੇ ਅਸਾਮ ਵਿਚ 1 ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਹਿਮਾਚਲ ਪ੍ਰਦੇਸ਼ ਦੇ 3 ਦਿਨਾਂ ਦੌਰੇ ਤੇ ਹੋਣਗੇ। ਭਾਰਤ ਨੇ ਅਫਗਾਨਿਸਤਾਨ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਲਈ ਆਪਣੀ ਹਮਾਇਤ ਦੁਹਰਾਈ। ਹਵਾ ਦੀ ਗੁਣਵੱਤਾ ਦੇ ਪ੍ਰਬੰਧ ਬਾਰੇ ਕਮਿਸ਼ਨ ਨੇ ਪੰਜਾਬ ਤੇ ਹਰਿਆਣਾ ਦੇ 34 ਜ਼ਿਲ੍ਹਿਆਂ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਲਾਇੰਗ ਸਕੁਐਡ ਤੈਨਾਤ ਕੀਤੇ ਤੇ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ 5 ਟਵੈਂਟੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਪੰਜਾਬੀ ਫਿਲਮ ਮਿਊਜ਼ਿਕ ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਸਭ ਤੋਂ ਪਹਿਲਾਂ ਸੁਣਦੇ ਹਾਂ ਆਰਿਫ ਲੋਹਾਰ ਦੀ ਆਵਾਜ਼ ਦੇ ਵਿਚ ਗਾਇਆ ਹੋਇਆ ਇਹ ਗੀਤ।

ਖਾਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

ਜਾਓ ਜੀ ਦੋਸਤੋ, ਇਸਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਵਿਚਕਾਰ ਨਵੀਂ ਦਿੱਲੀ ਵਿੱਚ ਦਿਵਾਲੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ 5 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਹਿਮਾਚਲ ਪ੍ਰਦੇਸ਼ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਵਪਾਰ ਅਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੇ ਅਮਰੀਕਾ ਦੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਭਾਰਤ ਦੇ ਵਿੱਚ ਭਾਈਵਾਲੀ ਅਤੇ ਨਿਵੇਸ਼ ਨੂੰ ਵਧਾਉਣ ਦੇ ਮੌਕਿਆਂ ਬਾਰੇ ਚਰਚਾ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਤਬਾਦਲਿਆਂ ਬਾਰੇ ਨਕਦੀ ਮਾਮਲੇ ਦੀ CBI ਜਾਂਚ ਦੇ ਹੁਕਮ ਦਿੱਤੇ ਨੇ। ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਰ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਪੈਨਸ਼ਨਰਾਂ ਦੇ ਜੀਵਨ ਨੂੰ ਸਰਲ ਬਣਾਉਣ ਅਤੇ ਉਹਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਕੈਬਨਿਟ ਦੇ ਵੱਲੋਂ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ 2026 ਮਨਜ਼ੂਰ ਹੋ ਗਿਆ। ਔਰਤਾਂ ਬਾਰੇ ਰਾਸ਼ਟਰਪਤੀ ਕਮਿਸ਼ਨ ਦੇ ਐਪ ਆਧਾਰਿਤ ਅਤੇ ਡਿਜੀਟਲ ਟਰਾਂਸਪੋਰਟ ਸੇਵਾਵਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਕਮਿਸ਼ਨ ਦੇ ਚੇਅਰਪਰਸਨ ਵਿਜੇ ਰਹਾਟਕਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ। ਪੰਜਾਬ ਨੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ ਇੱਛਕ ਦਾਨੀਆਂ ਦੀ ਗਿਣਤੀ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਤਾਮਿਲਨਾਡੂ, ਪੌਂਡੀਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਆਸਾਮ ਦੀ 1 ਲੋਕ ਸਭਾ ਸੀਟ ਦੀਆਂ ਜ਼ਿਮਨੀ ਚੋਣਾਂ ਵਾਸਤੇ ਅੱਜ ਵੋਟਿੰਗ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ ਤੋਂ 8 ਅਕਤੂਬਰ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗਰਜ ਅਤੇ ਬਿਜਲੀ ਲਿਸ਼ਕਣ ਦੇ ਨਾਲ ਹਲਕੀ ਅਤੇ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਕ੍ਰਿਕਟ ਦੇ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿੱਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਸੋ ਇਹ ਸਨ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰਨ ਜਾ ਰਹੇ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਗਾਇਕ ਸੁਨਿਧੀ ਚੌਹਾਨ ਦੀ।

ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਗਾਤਾ ਰਹੇ ਮੇਰਾ ਦਿਲ। ਅੱਛਾ, ਅਕਸਰ ਕਹਿੰਦੇ ਨੇ ਕਿ ਕੁਝ ਆਵਾਜ਼ਾਂ ਸਿਰਫ ਸੁਣਾਈ ਨਹੀਂ ਦਿੰਦੀਆਂ, ਉਹ ਆਪਣੀ ਇੱਕ ਪਛਾਣ ਵੀ ਬਣਾਉਂਦੀਆਂ ਨੇ। ਸੋ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਗੱਲ ਉਸ ਆਵਾਜ਼ ਦੀ ਜਿਸ ਨੇ ਬਚਪਨ ਤੋਂ ਹੀ ਮੰਚ ਨੂੰ ਆਪਣਾ ਸਾਥੀ ਬਣਾ ਲਿਆ। ਨਾਮ ਹੈ ਸੁਨਿਧੀ ਚੌਹਾਨ। ਦਿੱਲੀ ਵਿੱਚ ਜਨਮੀ ਸੁਨਿਧੀ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਸਥਾਨਕ ਸਮਾਗਮਾਂ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਆਵਾਜ਼ ਵਿੱਚ ਕੁਦਰਤੀ ਕੌਨਫੀਡੈਂਸ ਸੀ ਅਤੇ ਇਹੀ ਹੁਨਰ ਹੌਲੀ ਹੌਲੀ ਉਹਨਾਂ ਨੂੰ ਵੱਡੇ ਮੰਚਾਂ ਤੱਕ ਲੈ ਗਿਆ। ਕਿਵੇਂ ਲੈ ਗਿਆ ਅਤੇ ਕਿਸ ਤਰੀਕੇ ਨਾਲ ਲੈ ਗਿਆ ਅਤੇ ਅੱਜ ਕਿਸ ਮੁਕਾਮ 'ਤੇ ਹੈ, ਇਹ ਸਭ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਪਰ ਪਹਿਲਾਂ ਸੁਣਦੇ ਹਾਂ ਇਹ ਗੀਤ।

ਤੇ ਲਓ ਜੀ ਦੋਸਤੋ ਗੱਲ ਕਰ ਰਹੇ ਹਾਂ ਅੱਜ ਅਸੀਂ ਸੁਨਿਧੀ ਚੌਹਾਨ ਦੀ। ਮੇਰੀ ਆਵਾਜ਼ ਸੁਣੋ ਤੋਂ ਪਹਿਲੀ ਵੱਡੀ ਜਿੱਤ ਕਿਵੇਂ ਕੀਤੀ ਹਾਸਿਲ। 1996 ਦੇ ਵਿੱਚ ਨਵੀਂ ਗਾਇਕਾ ਅਤੇ ਇੱਕ ਹੋਰ ਅਜਿਹਾ ਮੰਚ ਜਿਸਨੇ ਉਸਦੀ ਜ਼ਿੰਦਗੀ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਬਦਲ ਦਿੱਤੀ। ਦੂਰਦਰਸ਼ਨ ਦੇ ਸਿੰਗਿੰਗ ਰਿਐਲਿਟੀ ਸ਼ੋਅ ਵਿੱਚ ਮੇਰੀ ਆਵਾਜ਼ ਸੁਣੋ ਵਿੱਚ ਸੁਨਿਧੀ ਨੇ ਜਿੱਤ ਦਰਜ ਕੀਤੀ ਅਤੇ ਲਤਾ ਮੰਗੇਸ਼ਕਰ ਟਰੋਫੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਕੁਝ ਖਾਸ ਗੱਲਬਾਤ ਹੈ। ਪਰ ਇੱਥੇ ਕਹਾਣੀ ਰੁਕੀ ਨਹੀਂ ਬਲਕਿ ਸ਼ੁਰੂ ਹੋਈ ਸੀ। ਆਪਣੀਆਂ ਕਮੀਆਂ ਨੂੰ ਸਮਝਦਿਆਂ ਉਹਨਾਂ ਨੇ ਕਲਾਸੀਕਲ ਸਿੰਗਿੰਗ ਦੀ ਟ੍ਰੇਨਿੰਗ ਵੀ ਲਈ ਅਤੇ ਪਲੇਬੈਕ ਵੋਕਲਿਸਟ ਦੇ ਵਜੋਂ ਕੰਮ ਕਰਦਿਆਂ ਆਪਣੇ ਹੁਨਰ ਨੂੰ ਹੋਰ ਜ਼ਿਆਦਾ ਨਿਖਾਰਿਆ। ਇਸ ਨਿਖਾਰ ਦੇ ਨਾਲ ਨਾਲ ਉਹਨਾਂ ਨੇ 13 ਸਾਲ ਦੀ ਉਮਰ ਦੇ ਵਿੱਚ ਕਿਵੇਂ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਜਨਾਬ, ਤੁਹਾਨੂੰ ਇਹ ਜ਼ਰੂਰ ਦੱਸਾਂਗੇ। ਪਰ ਪਹਿਲਾਂ ਉਹਨਾਂ ਦਾ ਗਾਇਆ ਹੋਇਆ ਇਹ ਗੀਤ ਕਰ ਦਈਏ ਤੁਹਾਡੇ ਨਾਮ। ਇੰਜੋਏ ਕਰੋ ਜੀ ਇਸ ਬੂਮਰੋ ਨੂੰ।

ਗੱਲ ਕਰ ਰਹੇ ਹਾਂ ਅੱਜ ਅਸੀਂ ਸੁਨਿਧੀ ਚੌਹਾਨ ਦੀ ਅਤੇ ਉਹਨਾਂ ਦੀ ਜ਼ਿੰਦਗੀ ਦੀ। ਸੋ ਜੀ ਗੱਲ ਕਰ ਰਹੇ ਸੀ ਕਿ 13 ਸਾਲ ਦੀ ਉਮਰ ਦੇ ਵਿੱਚ ਕਿਵੇਂ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ। ਜਦੋਂ ਜ਼ਿਆਦਾਤਰ ਬੱਚੇ ਆਪਣੇ ਸੁਪਨਿਆਂ ਨੂੰ ਸਿਰਫ ਸੋਚ ਦੇ ਰਹੇ ਹੁੰਦੇ ਨੇ, ਸੁਨਿਧੀ ਚੌਹਾਨ 13 ਸਾਲ ਦੀ ਉਮਰ ਦੇ ਵਿੱਚ ਪਲੇਬੈਕ ਸਿੰਗਿੰਗ ਦੀ ਦੁਨੀਆ ਦੇ ਵਿੱਚ ਕਦਮ ਰੱਖ ਚੁੱਕੀ ਸੀ। ਫਿਲਮ ਸ਼ਸਤਰ ਦਾ ਗੀਤ ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਬਣਿਆ, ਪਰ ਅਸਲੀ ਪਛਾਣ ਲਈ ਅਜੇ ਇੱਕ ਹੋਰ ਵੱਡਾ ਮੋੜ ਆਉਣਾ ਸੀ। 1999 ਦੇ ਵਿੱਚ ਮਸਤ ਦਾ ਰੁਕੀ ਰੁਕੀ ਸੀ ਜ਼ਿੰਦਗੀ ਆਇਆ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਨੇ ਸੰਗੀਤ ਜਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਗੀਤ ਲਈ ਉਹਨਾਂ ਨੂੰ ਫਿਲਮਫੇਅਰ ਦਾ ਆਰਡੀ ਬਰਮਨ ਅਵਾਰਡ ਜਿਹੜਾ ਸੀ ਉਹ ਵੀ ਮਿਲਿਆ ਸੀ। ਔਰ ਇਹ ਗੀਤ ਦੇ ਨਾਲ ਨਾਲ ਦੱਸ ਦਈਏ ਕਿ ਮਹਿਬੂਬ ਮੇਰੇ ਤੋਂ ਕਿਵੇਂ ਇੱਕ ਵੱਡੀ ਪਛਾਣ ਮਿਲੀ, ਇਹ ਵੀ ਦੱਸਾਂਗੇ। ਪਰ ਇਸ ਗੀਤ ਤੋਂ ਬਾਅਦ ਪਹਿਲਾਂ ਸੁਣਦੇ ਹਾਂ ਇਸ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਗਾਇਆ ਹੋਇਆ ਇਹ ਗੀਤ।

ਸੋ ਜੀ ਦੋਸਤੋ ਗੱਲ ਕਰ ਰਹੇ ਹਾਂ ਅੱਜ ਅਸੀਂ ਸੁਨਿਧੀ ਚੌਹਾਨ ਦੇ ਸਫ਼ਰ ਦੀ, ਅਤੇ ਸੁਨਿਧੀ ਚੌਹਾਨ ਹੁਣ ਇੱਕ ਇਹੋ ਜਿਹਾ ਨਾਮ ਨਹੀਂ ਹੈ ਜਿਹੜਾ ਕਿਸੇ ਨੂੰ ਚੇਤਾ ਨਾ ਹੋਵੇ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਨੂੰ ਸੁਨਿਧੀ ਚੌਹਾਨ ਦੀ ਆਵਾਜ਼ ਦਾ ਵੀ ਪਤਾ ਹੈ ਅਤੇ ਉਸਦੇ ਨਾਮ ਦਾ ਵੀ ਪਤਾ। ਸਾਲ 2000 ਦੇ ਵਿੱਚ ਫਿਜ਼ਾ ਦਾ ਮਹਿਬੂਬ ਮੇਰੇ ਆਇਆ ਅਤੇ ਉਹਨਾਂ ਦੀ ਆਵਾਜ਼ ਨੇ ਇੱਕ ਨਵਾਂ ਰੰਗ ਵੀ ਵਿਖਾਇਆ। ਫਿਰ ਬੂਮਰੋ ਵਰਗੇ ਗੀਤਾਂ ਨੇ ਇਹ ਦੱਸਿਆ ਕਿ ਸੁਨਿਧੀ ਦੀ ਆਵਾਜ਼ ਜਿਹੜੀ ਹੈ ਉਹ ਕਿੰਨੀ ਕੁ ਜ਼ਿਆਦਾ ਸੁਰੀਲੀ ਅਤੇ ਕਿੰਨੀ ਜ਼ਿਆਦਾ ਵੱਡੀ ਹੈ। ਉਹ ਸਿਰਫ ਇੱਕ ਕਿਸਮ ਦੇ ਗੀਤਾਂ ਦੀ ਗਾਇਕਾ ਨਹੀਂ ਹੈ, ਐਨਰਜੈਟਿਕ ਨੰਬਰਸ ਹੋਣ ਜਾਂ ਫਿਰ ਮੈਲੋਡੀਜ਼ ਹੋਵੇ, ਉਸਦੀ ਆਵਾਜ਼ ਹਰ ਮੂਡ ਨੂੰ ਆਪਣਾ ਬਣਾ ਲੈਂਦੀ ਹੈ। ਕਿੰਝ, ਕਿਸ ਤਰੀਕੇ ਦੇ ਨਾਲ, ਬਈ ਇਹਦੇ ਵਾਸਤੇ ਤਾਂ ਹੁਣ ਤੁਹਾਨੂੰ ਇਹ ਗੀਤ ਸੁਣਨਾ ਪੈਣਾ, ਤੁਹਾਨੂੰ ਤਾਂ ਹੀ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ। ਸੋ ਦੋਸਤੋ ਇਹ ਵੀ ਦੱਸ ਦਈਏ ਕਿ ਇਹਦੇ ਨਾਲ ਨਾਲ ਧੂਮ ਵਾਲੀ ਆਵਾਜ਼ ਕਿੱਦਾਂ ਦੀ ਸੀ ਉਹ ਤੁਹਾਨੂੰ ਦੱਸਾਂਗੇ ਅਤੇ ਨਾਲ ਦੇ ਨਾਲ ਉਹ ਗੀਤ ਵੀ ਜ਼ਰੂਰ ਸੁਣਾਵਾਂਗੇ।

ਤੇ ਲਓ ਜੀ ਦੋਸਤੋ, ਗੱਲ ਕਰ ਰਹੇ ਹਾਂ ਅੱਜ ਅਸੀਂ ਸੁਨਿਧੀ ਚੌਹਾਨ ਦੀ। 2004 ਦੇ ਵਿੱਚ ਧੂਮ ਮਚਾਲੇ ਨੇ ਸੁਨਿਧੀ ਚੌਹਾਨ ਦੀ ਐਨਰਜੈਟਿਕ ਐਟੀਟਿਊਡ ਸਿੰਗਿੰਗ ਨੂੰ ਇੱਕ ਨਵੀਂ ਉਚਾਈ ਦਿੱਤੀ। ਉਹਨਾਂ ਦੀ ਆਵਾਜ਼ ਦੇ ਵਿੱਚ ਐਨਰਜੀ, ਐਟੀਟਿਊਡ ਅਤੇ ਸਟੇਜ ਲਾਈਕ ਪੰਚ ਤਿੰਨੋਂ ਇਕੱਠੇ ਸੁਣਾਈ ਦਿੱਤੇ। ਅਤੇ ਇਸ ਤੋਂ ਬਾਅਦ ਕੈਸੀ ਪਹੇਲੀ, ਦੀਦਾਰ ਦੇ ਵਰਗੇ ਗੀਤ ਆਏ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਬਾਲੀਵੁੱਡ ਦੇ ਸਭ ਤੋਂ ਪਛਾਣਯੋਗ ਫੀਮੇਲ ਵੋਇਸ ਦੇ ਵਿੱਚ ਸ਼ਾਮਿਲ ਹੋ ਗਈ। ਔਰ ਇੱਕ ਆਵਾਜ਼ ਕਈ ਰੰਗ, ਕਿਸ ਤਰੀਕੇ ਦੇ ਨਾਲ ਉਸਨੇ ਇਸ ਨੂੰ ਆਪਣੇ ਆਪ ਦੇ ਵਿੱਚ ਪੈਦਾ ਕੀਤਾ ਅਤੇ ਕਿਸ ਤਰੀਕੇ ਦੇ ਨਾਲ ਇੱਕੋ ਆਵਾਜ਼ ਦੇ ਵਿੱਚ ਵੱਖ ਵੱਖ ਰੰਗ ਆਏ, ਇਹ ਵੀ ਦੱਸਾਂਗੇ। ਪਰ ਪਹਿਲਾਂ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਮਚਾਈ ਹੋਈ ਧੂਮ, ਇਹ ਤਾਂ ਬਈ ਬਣਦਾ ਹੈ ਨਾ। ਲਓ ਫਿਰ ਇੰਜੋਏ ਕਰੋ ਜੀ।

ਸੋ ਜੀ ਦੋਸਤੋ ਦੱਸ ਦਈਏ ਕਿ ਸੁਨਿਧੀ ਦੀ ਖਾਸੀਅਤ ਸਿਰਫ ਉਹਨਾਂ ਦੀ ਪਾਵਰਫੁੱਲ ਵੋਇਸ ਨਹੀਂ ਸਗੋਂ ਇਹ ਵੀ ਹੈ ਕਿ ਉਹ ਮੂਡ ਬਦਲਣ ਦੇ ਨਾਲ ਨਾਲ ਆਪਣੀ ਸਿੰਗਿੰਗ ਸਟਾਈਲ ਦੇ ਵਿੱਚ ਵੀ ਕਈ ਵਾਰੀ ਬਦਲਾ ਲਿਆਉਂਦੀ ਹੈ। ਬੀ ਡੀ ਜਲੇਲੇ ਦੇ ਵਿੱਚ ਇੱਕ ਲੋਕ ਰੰਗ ਹੈ, ਆਜਾ ਨੱਚਲੇ ਦੇ ਵਿੱਚ ਡਾਂਸ ਐਨਰਜੀ ਹੈ, ਚੋਰ ਬਾਜ਼ਾਰੀ ਦੇ ਵਿੱਚ ਪਲੇਫੁੱਲ ਚਾਮ ਹੈ ਅਤੇ ਉੜੀ ਦੇ ਵਿੱਚ ਇੱਕ ਬਿਲਕੁਲ ਵੱਖਰਾ ਇਮੋਸ਼ਨਲ ਟੈਕਸਚਰ ਹੈ। ਇਹ ਸਾਰੇ ਰੰਗ ਇੱਕੋ ਸਿੰਗਰ ਦੀ ਆਵਾਜ਼ ਦੇ ਵਿੱਚ ਮਿਲਦੇ ਨੇ। ਗੱਲ ਕਰ ਲਈਏ ਸਾਲ 2006 ਦੇ ਵਿੱਚ ਸੁਨਿਧੀ ਦੇ ਕਰੀਅਰ ਦਾ ਇੱਕ ਮਹੱਤਵਪੂਰਨ ਪੜਾਅ ਰਿਹਾ, ਜਦੋਂ ਬੀ ਡੀ ਜਲੇਲੇ ਨੇ ਉਹਨਾਂ ਨੂੰ ਇੱਕ ਫਿਲਮਫੇਅਰ ਅਵਾਰਡ ਵੀ ਮਿਲਿਆ ਅਤੇ ਇਸ ਤੋਂ ਬਾਅਦ ਸ਼ੈਲਾ ਕੀ ਜਵਾਨੀ ਨੇ ਉਹਨਾਂ ਦੀ ਆਵਾਜ਼ ਨੂੰ ਇੱਕ ਹੋਰ ਵਾਰ ਫਿਰ ਨਵੇਂ ਨਵੇਂ ਤਰੀਕੇ ਨਾਲ ਘਰ ਘਰ ਦੇ ਵਿੱਚ ਪਹੁੰਚਾ ਦਿੱਤਾ ਅਤੇ ਫਿਲਮਫੇਅਰ ਅਵਾਰਡ ਦੇ ਨਾਲ ਨਾਲ ਬਹੁਤ ਸਾਰੇ ਹੋਰ ਵੀ ਅਵਾਰਡ ਜਿਹੜੇ ਸੀ ਉਸ ਨੂੰ ਮਿਲੇ।

ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਵੱਡੀ ਐਨਰਜੀ ਮੰਨੀ ਜਾਂਦੀ ਹੈ ਔਰ ਉਹ ਐਨਰਜੀ ਹਰ ਇੱਕ ਗੀਤ ਦੇ ਵਿੱਚ ਜ਼ਰੂਰ ਸੁਣੀ ਅਤੇ ਸਮਝੀ ਜਾਂਦੀ ਹੈ। ਕਿਵੇਂ? ਆਓ ਸੁਣਦੇ ਹਾਂ ਇਸ ਗੀਤ ਰਾਹੀਂ।

0: ਤਿਲੋਂ ਜੀ ਦੋਸਤੋ ਗੱਲ ਕਰ ਰਹੇ ਹਾਂ ਅੱਜ ਅਸੀਂ ਸੁਨਿਧੀ ਚੌਹਾਨ ਦੀ, ਜਿਸ ਮੰਚ ਨੇ ਕਦੀ ਸੁਨਿਧੀ ਚੌਹਾਨ ਨੂੰ ਇੱਕ ਕੰਟੈਸਟੈਂਟ ਵਜੋਂ ਦੇਖਿਆ ਸੀ, ਸਮੇਂ ਨੇ ਉਸੇ ਸੁਨਿਧੀ ਚੌਹਾਨ ਨੂੰ ਮਿਊਜ਼ਿਕ ਰਿਐਲਿਟੀ ਸ਼ੋਅ ਦੇ ਵਿੱਚ ਜੱਜ ਅਤੇ ਮੈਂਟਰ ਦੀ ਕੁਰਸੀ ਤੱਕ ਪਹੁੰਚਾਇਆ। ਉਹ ਇੰਡੀਅਨ ਆਈਡਲ, ਦਾ ਵੋਇਸ ਆਫ ਰੀਮਿਕਸ ਅਤੇ ਹੋਰ ਵੀ ਮਿਊਜ਼ਿਕ ਬੇਸਡ ਸ਼ੋਅ ਦੇ ਨਾਲ ਵੀ ਜੁੜੀ ਰਹੀ। ਇਹ ਸਫ਼ਰ ਸਿਰਫ ਇੱਕ ਸਿੰਗਰ ਦੀ ਸਕਸੈਸ ਸਟੋਰੀ ਨਹੀਂ, ਸਗੋਂ ਇੱਕ ਆਰਟਿਸਟ ਦੀ ਲਗਾਤਾਰ ਜਿਹੜੀ ਹੈ ਉਹ ਮਿਹਨਤ ਦਾ ਨਤੀਜਾ ਸੀ। ਸੁਨਿਧੀ ਚੌਹਾਨ ਦੀ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਪ੍ਰਤਿਭਾ ਅਤੇ ਮਿਹਨਤ ਦੇ ਨਾਲ ਜੇ ਦੋਵੇਂ ਚੀਜ਼ਾਂ ਮਿਲ ਜਾਣ ਤਾਂ ਸਫ਼ਰ ਕਈ ਪੀੜ੍ਹੀਆਂ ਤੱਕ ਯਾਦ ਰਹਿੰਦਾ। ਬਚਪਨ ਦੇ ਛੋਟੇ ਮੰਚ ਤੋਂ ਬਾਲੀਵੁੱਡ ਦੇ ਵੱਡੇ ਪਰਦੇ ਤੱਕ, 13 ਸਾਲ ਦੀ ਉਮਰ ਦੇ ਡੈਬਿਊ ਤੋਂ ਲੈ ਕੇ ਸੈਂਕੜੇ ਫਿਲਮਾਂ ਦੇ ਗੀਤਾਂ ਤੱਕ ਸੁਨਿਧੀ ਨੇ ਆਪਣੀ ਆਵਾਜ਼ ਨਾਲ ਇੱਕ ਵੱਖਰੀ ਦੁਨੀਆ ਬਣਾਈ। ਉਹਨਾਂ ਦੀ ਆਵਾਜ਼ ਕਦੇ ਜੋਸ਼ ਬਣੀ, ਕਦੇ ਪਿਆਰ, ਕਦੇ ਦਰਦ ਅਤੇ ਕਦੇ ਸੈਲੀਬ੍ਰੇਸ਼ਨ ਬਣੀ। ਅਤੇ ਸ਼ਾਇਦ ਇਸੇ ਲਈ ਸੁਨਿਧੀ ਚੌਹਾਨ ਸਿਰਫ ਇੱਕ ਸਿੰਗਰ ਨਹੀਂ ਹੈ, ਬਲਕਿ ਇੱਕ ਮਿਊਜ਼ੀਕਲ ਇੰਡਸਟਰੀ ਦਾ ਨਾਮ ਅਸੀਂ ਬਿਲਕੁਲ ਕਹਿ ਸਕਦੇ ਹਾਂ। ਸੋ ਜੀ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਨਾਮ।
1: ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 9:30 ਵੱਜ ਰਹੇ ਨੇ। ਸੁਰ ਸਾਧਨਾ, ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਦਾ ਇਹ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਗ ਅਹੀਰ ਭੈਰਵ ਦੇ ਵਿੱਚ ਵਾਇਲਨ ਵਾਦਨ ਪੇਸ਼ ਕੀਤਾ ਜਾਵੇਗਾ। ਕਲਾਕਾਰ ਰਹਿਣਗੇ ਡਾਕਟਰ ਸੰਤੋਸ਼ ਨਾਹਰ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਰਾਗ ਅਹੀਰ ਭੈਰਵ ਦੇ ਵਿੱਚ

0: ਤਮਿਲਨਾਡੂ, ਪੌਂਡੀਚੇਰੀ ਅਤੇ ਪੱਛਮ ਬੰਗਾਲ ਵਿੱਚ ਵਿਧਾਨ ਸਭਾ ਦੀਆਂ 5 ਸੀਟਾਂ ਅਤੇ ਆਸਾਮ ਵਿੱਚ 1 ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਹਿਮਾਚਲ ਪ੍ਰਦੇਸ਼ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਅਤੇ ਅਫਗਾਨਿਸਤਾਨ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਲਈ ਆਪਣੀ ਹਮਾਇਤ ਦੁਹਰਾਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਤਬਾਦਲਿਆਂ ਬਦਲੇ ਨਕਦੀ ਮਾਮਲੇ ਦੀ CBI ਜਾਂਚ ਦੇ ਹੁਕਮ ਦੇ ਦਿੱਤੇ ਨੇ। ਅਮਲੀ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਦੇ ਜੀਵਨ ਨੂੰ ਸਰਲ ਬਣਾਉਣ ਅਤੇ ਉਹਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਨੇ ਐਪ ਆਧਾਰਿਤ ਅਤੇ ਡਿਜੀਟਲ ਟਰਾਂਸਪੋਰਟ ਸੇਵਾਵਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਪੰਜਾਬ ਨੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ ਇੱਛਕ ਦਾਨੀਆਂ ਦੀ ਗਿਣਤੀ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਉਣ ਵਾਲੇ ਤਿਉਹਾਰਾਂ ਦੌਰਾਨ ਮਿਲਾਵਟੀ ਅਤੇ ਅਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹਵਾ ਦੀ ਗੁਣਵੱਤਾ ਦੇ ਪ੍ਰਬੰਧ ਬਾਰੇ ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਦੇ 34 ਜ਼ਿਲ੍ਹਿਆਂ ਵਿੱਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਲਾਇੰਗ ਸਕੁਆਡ ਤਾਇਨਾਤ ਕੀਤੇ ਨੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਸੁਰੱਖਿਆ ਕੌਂਸਲ ਦੇ ਮੈਂਬਰ ਦੇਸ਼ਾਂ ਨੂੰ ਕੌਂਸਲ ਵਿੱਚ ਸੁਧਾਰ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿੱਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਸੋ ਇਹ ਸਨ ਨਿਊਜ਼ ਹੈਡਲਾਈਨਸ।
1: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ, ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਪੇਸ਼ ਕਰਨ ਜਾ ਰਹੇ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਸਕਦੇ ਹੋ, ਆਪਣੀ ਪਸੰਦ ਦੇ ਗੀਤ ਵੀ ਸੁਣ ਸਕਦੇ ਹੋ ਅਤੇ ਸਾਡੇ ਨਾਲ ਗੱਲਾਂ ਬਾਤਾਂ ਵੀ।

ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਦੋਸਤ ਪਹੁੰਚ ਚੁੱਕੇ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ ਹੈਲੋ, ਖੈਰ ਕੋਈ ਗੱਲ ਨਹੀਂ, ਆਵਾਜ਼ ਜਿਹੜੀ ਹੈ ਉਹ ਉਹਨਾਂ ਦੀ ਸਾਡੇ ਤੱਕ ਪਹੁੰਚ ਨਹੀਂ ਰਹੀ। ਸੋ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ, ਅਤੇ ਫਿਰ ਦੇਖਦੇ ਹਾਂ ਕਿਹੜੇ ਦੋਸਤ ਨੇ ਜਿਹੜੇ ਸਾਡੇ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ।

ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਪਹੁੰਚ ਚੁੱਕੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ ਹੈਲੋ ਹੈਲੋ

ਮੈਨੂੰ ਲੱਗਦਾ ਕਿ ਆਵਾਜ਼ ਜਿਹੜੀ ਆ ਸਾਡੇ ਤੱਕ ਉਹਨਾਂ ਦੇ ਨਹੀਂ ਪਹੁੰਚਦੀ। ਖੈਰ ਜਿੰਨੀ ਦੇਰ ਤੱਕ ਅਗਲੇ ਦੋਸਤ ਆਉਂਦੇ ਨੇ ਉਨੀ ਦੇਰ ਤੱਕ ਇੰਜੋਏ ਕਰਦੇ ਹਾਂ ਜੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਗਾਇਆ ਇਹ ਗੀਤ।

0: ਗਮ ਮੇ ਜਲਣਾ ਨਹੀਂ ਹੈ, ਅਸੀਂ ਅਸੀਂ ਕੋਸ਼ਿਸ਼ ਕਰਦੇ ਰਹਿਣਾ ਹੈ ਅਤੇ ਤੁਹਾਡੇ ਇਸ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਣਾ ਹੈ ਔਰ ਕੋਸ਼ਿਸ਼ ਕਰਦੇ ਰਹਿਣਾ। ਅਤੇ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਦੋਸਤ ਨੰਬਰ ਮਿਲਾ ਕੇ ਪਹੁੰਚ ਰਹੇ ਨੇ ਜੀ। ਵੇਖਦੇ ਹਾਂ ਜੀ ਕੌਣ ਨੇ ਅਤੇ ਕਿੱਥੋਂ ਆਏ ਨੇ ਜੀ ਅਗਲੇ ਦੋਸਤ। ਹੈਲੋ
1: ਹੈਲੋ, ਨਮਸਕਾਰ ਮੈਡਮ ਜੀ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਜੀ?
1: ਜੀ ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲਚਾ ਕੁਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਮੈਡਮ ਜੀ।
0: ਹਾਂਜੀ ਮਨੋਹਰ ਜੀ, ਕੀ ਹਾਲ ਚਾਲ ਨੇ ਜੀ? ਸਿਹਤਾਂ ਕਿਵੇਂ? ਠੀਕ ਨੇ?
1: ਬਹੁਤ ਵਧੀਆ ਜੀ, ਸ਼ੁਕਰ ਹੈ ਮਾਲਕ ਦਾ।
0: ਚਲੋ ਮਾਲਕ ਦਾ ਸ਼ੁਕਰ ਹੀ ਚਾਹੀਦਾ ਵੈ। ਤੇ ਦੱਸੋ ਅੱਜ ਫਿਰ ਗਾਣਾ ਕਿਹੜਾ ਸੁਣੋਗੇ?
1: ਆਇਆ ਸਾਵਣ ਝੂਮ ਕੇ ਫਿਲਮ ਨੂੰ ਵਿੱਚ ਸੁਣਨਾ ਜੀ, ਰਵੀ ਸਾਹਿਬ ਨੂੰ, ਇਹ ਸ਼ਮਾ ਤੋਂ ਜਲੀ ਰੋਸ਼ਨੀ ਕੇ ਲਈ।
0: ਲਓ ਜੀ ਗੀਤ ਆ ਰਿਹਾ ਜੀ ਤੁਹਾਡੇ ਕੋਲ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ।

ਤੇ ਲੋ ਜੀ ਦੋਸਤੋ ਸਾਡੇ ਅਗਲੇ ਦੋਸਤ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ ਹੈਲੋ, ਤੇ ਲਓ ਜੀ ਆਵਾਜ਼ ਨਹੀਂ ਆ ਰਹੀ, ਖੈਰ ਮੈਨੂੰ ਲੱਗਦਾ ਜਾਂ ਤਾਂ ਫੋਨ ਕੱਟਿਆ ਜਾ ਚੁੱਕਿਆ। ਖੈਰ ਜਦ ਤੱਕ ਸਾਡੇ ਅਗਲੇ ਦੋਸਤ ਸਾਡੇ ਕੋਲ ਪਹੁੰਚਦੇ ਨੇ, ਉਨੀ ਦੇਰ ਤੱਕ ਆਪਾਂ ਇੰਜੋਏ ਕਰਦੇ ਹਾਂ ਇਸ ਖੂਬਸੂਰਤ ਗੀਤ ਨੂੰ।

0: ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਪਹੁੰਚ ਚੁੱਕੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ ਜੀ। ਸਵਾਗਤ ਹੈ ਜੀ ਬਹੁਤ ਬਹੁਤ।
1: ਹੈਲੋ,
0: ਹਾਂਜੀ
1: ਹੈਲੋ,
0: ਹਾਂਜੀ ਹਾਂਜੀ
1: ਹੈਲੋ,
0: ਹਾਂਜੀ ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਜੀ ਸਾਡੇ ਕੋਲ। ਹੈਲੋ
1: ਹੈਲੋ
0: ਸਰ, ਆਵਾਜ਼ ਆ ਰਹੀ ਹੈ ਜੀ ਤੁਹਾਡੀ ਸਾਡੇ ਕੋਲ। ਨਮਸਕਾਰ ਜੀ, ਨਮਸਕਾਰ ਜੀ।
1: ਹੈਲੋ,
0: ਹਾਂਜੀ ਹਾਂਜੀ ਸਰ, ਤੁਸੀਂ ਆਪਣੀ ਫਰਮਾਇਸ਼ ਦੱਸੋ ਜੀ।
1: ਹੈਲੋ,
0: ਹਾਂਜੀ ਆਵਾਜ਼ ਆ ਰਹੀ ਹੈ ਜੀ ਤੁਹਾਡੀ, ਆਪਣੀ ਆਵਾਜ਼।
1: ਹੈਲੋ,
0: ਆਪਣੀ ਫਰਮਾਇਸ਼ ਦੱਸੋ ਜੀ, ਕੌਣ ਬੋਲ ਰਹੇ ਹੋ ਜੀ?
1: ਹੈਲੋ,
0: ਖੈਰ ਮੈਨੂੰ ਲੱਗਦਾ ਕਿ ਸਾਡੀ ਆਵਾਜ਼ ਜਿਹੜੀ ਆ ਉਹ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ। ਖੈਰ ਕੋਈ ਗੱਲ ਨਹੀਂ, ਜਿੰਨੀ ਦੇਰ ਤੱਕ ਅਗਲੇ ਦੋਸਤ ਆਉਂਦੇ ਨੇ ਉਨੀ ਦੇਰ ਤੱਕ ਅਸੀਂ ਇੰਜੋਏ ਕਰਦੇ ਹਾਂ ਇਸ ਗੀਤ ਨੂੰ। ਸ਼ੈਲਿੰਦਰ ਸਿੰਘ ਤੇ ਲਤਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਨਾਮ।

0: prasarbharati.gov.in।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਤੇ ਲਓ ਜੀ ਦੋਸਤੋ, ਸਾਡੇ ਇੱਕ ਹੋਰ ਦੋਸਤ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਜੀ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
3: ਸਤਿ ਸ੍ਰੀ ਅਕਾਲ, ਮੈਂ ਰਾਮਨਾਥ ਬੋਲਦਾ ਜੀ, ਪਿੰਡ ਅਤਾਪੁਰ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਜੀ।
2: ਰਾਮ ਜੀ, ਕੀ ਹਾਲ ਚਾਲ ਨੇ? ਸਿਹਤਾਂ ਠੀਕ ਨੇ?
3: ਬਹੁਤ ਬਹੁਤ, ਹਾਂ ਭੈਣ ਜੀ, ਬਹੁਤ ਵਧੀਆ ਨੇ, ਸਿਹਤਾਂ ਬਹੁਤ ਵਧੀਆ ਨੇ।
2: ਤੇ ਮੌਸਮ ਫਿਰ ਕਿੱਦਾਂ ਦਾ ਇੱਥੇ?
3: ਗੀਤ
2: ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਚ ਪਹੁੰਚਣ ਲਈ। ਇੰਜੋਏ ਕਰੋ ਜੀ ਇਸ ਗੀਤ ਨੂੰ।

0: वाह जी वाह, क्या बात है। तो फिर अज गाना केड़ा सुना दिए थानू?
1: ਤੁਸੀਂ ਮੁਗਲੇ ਆਜ਼ਮ ਦਾ ਗਾਣਾ ਸੁਣਾ ਦਿਓ, ਪਿਆਰ ਕੀਆ ਤੋ ਡਰਨਾ ਕਿਆ, ਪਿਆਰ ਕੀਆ ਤੋ ਚੋਰੀ ਨਹੀਂ ਕੀ। ਦੇਖੋ ਜੀ, ਮੈਂ ਬਹੁਤ ਸਾਲ ਕੰਮ ਕੀਤਾ, ਨਾਲ ਦਰਜੀ ਦਾ ਕੰਮ ਕਰੀ ਗਏ, ਨਾਲੇ ਰੇਡੀਓ ਸੁਣੀ ਗਏ ਆ।
0: ਵਾਹ ਜੀ, ਬਹੁਤ ਵਧੀਆ, ਬਹੁਤ ਵਧੀਆ, ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਇੰਜੋਏ ਕਰਦੇ ਆ ਜੀ ਤੁਹਾਡੀ ਪਸੰਦ ਤੇ ਇਸ ਗੀਤ ਨੂੰ। ਤੁਸੀਂ ਵੀ ਇੰਜੋਏ ਕਰੋ ਤੇ ਸਾਡੇ ਸੁਣਨ ਵਾਲੇ ਵੀ ਇਸ ਗੀਤ ਨੂੰ ਬਹੁਤ ਪਸੰਦ ਕਰਨਗੇ।

0: ਸਾਡੇ ਇੱਕ ਹੋਰ ਦੋਸਤ ਸਾਡੇ ਕੋਲ ਪਹੁੰਚੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਮੋਗੇ ਤੋਂ ਜਸਵੰਤ ਸਿੰਘ ਜੱਸਲ ਬੋਲਦਾ ਜੀ। ਮੈਨੂੰ ਮੈਂ ਕਮ ਸੇ ਕਮ ਮੈਂ ਸਨ 60 ਦਾ ਰੇਡੀਓ ਸੁਣਦਾ।
0: ਅੱਛਾ ਜੀ।
1: ਹਾਂਜੀ, ਉਦੋਂ 4 ਟਿਕਟ ਹੁੰਦੀ ਸੀ ਜੀ ਸਿਨੇਮੇ ਦੀ।
0: ਅੱਛਾ ਜੀ।

ਤੇ ਲਓ ਜੀ ਦੋਸਤ, ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਦੋਸਤ ਨੰਬਰ ਮਿਲਾ ਕੇ ਲਗਾਤਾਰ ਪਹੁੰਚਦੇ ਪਏ ਨੇ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਘੜੀ ਦੀਆਂ ਸੂਈਆਂ ਕਹਿ ਰਹੇ ਨੇ ਜੀ 10:37 ਹੋ ਚੁੱਕੇ ਨੇ ਅਤੇ ਸਾਡੇ ਦੋਸਤ ਵੀ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚਦੇ ਪਏ ਨੇ ਅਤੇ ਅਗਲੇ ਦੋਸਤ ਕਿਹੜੇ ਨੇ ਆਓ ਵੇਖਦੇ ਹਾਂ ਜੀ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ, ਅਤੇ ਮੈਨੂੰ ਲੱਗਦਾ ਕਿ ਆਵਾਜ਼ ਜਿਹੜੀ ਹੈ ਉਹਨਾਂ ਦੀ ਸਾਡੇ ਤੱਕ ਪਹੁੰਚ ਨਹੀਂ ਰਹੀ ਅਤੇ ਇੰਜੋਏ ਕਰਦੇ ਹਾਂ ਜੀ ਮੁਹੰਮਦ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਫਿਰੋਜ਼ਪੁਰ ਤੋਂ। ਹਾਂਜੀ, ਕੀ ਹਾਲ ਚਾਲ ਜੀ? ਠੀਕ ਹੋ ਜੀ? 1975 ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਵਾਸਤੇ ਤੇ ਫਿਲਮ ਕੰਨਿਆਦਾਨ ਦੇ ਵਿੱਚੋਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗੀਤ ਆ ਰਿਹਾ ਜੀ। ਧੰਨਵਾਦ ਜੀ ਬਹੁਤ ਬਹੁਤ।

ਤੇ ਲਓ ਜੀ ਦੋਸਤੋ, ਇੱਕ ਹੋਰ ਦੋਸਤ ਪਹੁੰਚੇ ਨੇ ਜੀ ਸਾਡੇ ਕੋਲ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਕਿ ਆਵਾਜ਼ ਜਿਹੜੀ ਹੈ ਉਹ ਉਹਨਾਂ ਦੀ ਸਾਡੇ ਕੋਲ ਨਹੀਂ ਆ ਰਹੀ। ਗੀਤ ਆ ਰਿਹਾ ਜੀ ਅਗਲਾ, ਫਿਲਮ ਦਿਲ ਚਲਿਆ ਹੋਇਆ, ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਇੰਜੋਏ ਕਰੋ ਜੀ ਇਸ ਗੀਤ ਨੂੰ।

0: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ। साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
1: ਤੇ ਲਓ ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੇ ਦੇਖਦੇ ਹਾਂ ਜੀ ਸਾਡੇ ਅਗਲੇ ਦੋਸਤ ਕਿਹੜੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ
2: ਹੈਲੋ
1: ਹਾਂਜੀ ਕੌਣ ਬੋਲ ਰਹੇ ਹੋ ਜੀ? ਹੈਲੋ
2: ਹੈਲੋ
1: ਹਾਂਜੀ ਸਰ ਆਵਾਜ਼ ਆ ਰਹੀ ਹੈ ਜੀ ਤੁਹਾਡੀ, ਕੌਣ ਬੋਲ ਰਹੇ ਹੋ ਜੀ?
2: ਹੈਲੋ
1: ਹੈਲੋ ਹੈਲੋ
2: ਹੈਲੋ ਹਾਂਜੀ
1: ਹਾਂਜੀ ਨਮਸਕਾਰ ਜੀ। ਹਾਂਜੀ ਨਮਸਕਾਰ ਜੀ, ਕਿਹੜਾ ਗੀਤ ਸੁਣੋਗੇ?
2: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ,
2: ਰੇਸ਼ਮ ਸਿੰਘ ਬੋਲਦਾ ਜੀ, ਜ਼ਿਲ੍ਹਾ ਫਰੀਦਕੋਟ, ਪਿੰਡ ਜੰਡਵਾਲਾ ਜੀ।
1: ਜੀ ਰੇਸ਼ਮ ਜੀ, ਗਾਣਾ
2: ਮੇਰੇ
1: ਕਿਹੜਾ ਸੁਣੋਗੇ?
2: ਦਾਦਾ ਜੀ ਦੀ ਫਰਮਾਇਸ਼ ਤੇ ਕੋਈ ਵੀ ਗਾਣਾ ਸੁਣਾ ਦਿਓ ਜੀ।
1: ਲਓ ਜੀ,
2: ਉਹ ਰੇਡੀਓ ਦੇ ਬਹੁਤ ਸ਼ੌਕੀਨ ਆ ਜੀ।
1: ਲਓ ਜੀ, ਤੁਹਾਡੇ
2: ਉਹਨਾਂ ਦੇ ਕੋਈ ਵੀ ਗਾਣਾ ਉਹਨਾਂ ਦੀ ਫਰਮਾਇਸ਼ ਤੇ ਸੁਣਾ ਦਿਓ ਜੀ।
1: ਲਓ ਜੀ, ਤੁਹਾਡੇ ਦਾਦਾ ਜੀ ਦੀ ਫਰਮਾਇਸ਼ ਕਰਦੇ ਆ ਪੂਰਾ, ਕਿਉਂਕਿ ਉਹਨਾਂ ਨੇ ਕਿਹਾ ਕੋਈ ਵੀ ਗਾਣਾ ਸੁਣਾ ਦਿਓ। ਤੇ ਆਪਾਂ ਸੁਣਦੇ ਆ ਜੀ ਇਸ ਗੀਤ ਨੂੰ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ। ਇੰਜੋਏ ਕਰੋ ਜੀ ਤੁਸੀਂ ਵੀ।

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਦੋਸਤ ਕਿਹੜੇ ਨੇ, ਆਓ ਵੇਖਦੇ ਹਾਂ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ।
1: ਮੈਡਮ ਜੀ,
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ ਜੀ?
1: ਹਾਂਜੀ ਸੁਧੀਰ ਮਲਿਕ ਬੋਲਦਾ ਜੀ।
0: ਸੁਧੀਰ ਮਲਿਕ ਜੀ ਕਿੱਥੋਂ ਬੋਲ ਰਹੇ ਹੋ ਜੀ?
1: ਹਾਂਜੀ ਬੀਪੀਓ ਬਾਪੂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਜੀ।
0: ਹਾਂਜੀ ਸੁਧੀਰ ਜੀ, ਕੀ ਹਾਲ ਚਾਲ ਨੇ? ਠੀਕ ਹੈ? ਸੇਤਾਂ ਵਾਲੇ?
1: ਹਾਂਜੀ ਕ੍ਰਾਂਤੀ ਬਣਾ ਦਾ ਗਾਣਾ ਸੁਣਾ ਦਿਓ ਜੀ।
0: ਲਓ ਜੀ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ, ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ ਸਾਡੇ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਜਿਹੜੀ ਹੈ ਉਹ ਸੁਣਾਉਣ ਜਾ ਰਹੇ ਹਾਂ ਤੁਹਾਨੂੰ। ਬਹੁਤ ਬਹੁਤ

ਸੋ ਦੋਸਤੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਲੱਗਾ ਇਹ ਪ੍ਰੋਗਰਾਮ, ਇਹਦੇ ਬਾਰੇ ਸਾਨੂੰ ਆਪਣੀ ਰਾਏ ਜ਼ਰੂਰ ਦੇਣਾ ਔਰ ਆਕਾਸ਼ਵਾਣੀ ਦੇ ਸਾਰੇ ਪ੍ਰੋਗਰਾਮਾਂ ਨੂੰ ਲਗਾਤਾਰ ਸੁਣਦੇ ਰਹਿਣਾ। ਅਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 11 ਵੱਜ ਰਹੇ ਨੇ। ਕੁਝ ਪਲਾਂ ਬਾਅਦ ਲੈ ਚੱਲਾਂਗੇ ਆਪਣੇ ਦਿੱਲੀ ਕੇਂਦਰ, ਜਿੱਥੋਂ ਹਿੰਦੀ 'ਚ ਸਮਾਚਾਰ ਸੁਣੋਗੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਕਿਹਦਾ ਆਇਆ ਜੀ ਵੇਖਦੇ ਹਾਂ। ਅਗਲਾ ਮੈਸੇਜ ਆਇਆ ਹੈ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਦਾ। ਅਗਲੇ ਸਾਥੀ ਨੇ ਮੇਨ ਬਾਜ਼ਾਰ ਮੰਡੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪਰੀਕਸ਼ਿਤ ਅਤੇ ਪ੍ਰਾਂਚੀ ਢੀਂਗਰਾ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਕਬੂਲ ਸ਼ਾਹ ਖੁੱਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਦੀ। ਯਾਦਵ ਮੁਹੱਲਾ ਸਨਾਵਤ ਤੋਂ ਲਿਖਦੇ ਨੇ ਦਿਲੀਪ ਮਾਲਾਕਾਰ, ਸੁਨੀਤਾ, ਯੋਗੇਸ਼ ਅਤੇ ਮੁਸਕਾਨ ਮਾਲਾਕਾਰ, ਨਾਲ ਹੀ ਜਿਤੇਂਦਰ ਮਾਲਾਕਾਰ। ਪਿੰਡ ਕਬੂਲ ਸ਼ਾਹ ਖੁੱਬਨ ਫਾਜ਼ਿਲਕਾ ਤੋਂ ਨਵਜੋਤ, ਹਰਮਨ, ਹੈਰੀ, ਬਲਤੇਜ, ਹੈਪੀ, ਆਦਰਸ਼। ਪਿੰਡ ਕੁਮਹਾਰ ਹੈਡਾ ਸਹਾਰਨਪੁਰ ਤੋਂ

0: कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: एक जरूरी सूचना, आकाशवाणी जलंधर दी खेतरी समाचार इकाई विच पंजाब दे 10 जिलियां जलंधर, शहीद भगत सिंह नगर, मलेरकोटला, संगरूर, बरनाला, बठिंडा, मानसा, फिरोजपुर, मोगा अते फरीदकोट लई कॉन्ट्रैक्ट आधार ते पार्ट टाइम कोरेस्पोंडेंट्स दे अहुदे लई योग उम्मीदवारां तों अर्जियां दी मंग कीती जांदी है। अर्जी फार्म लैण अते भेजण लई पता हेड ऑफ ऑफिस आकाशवाणी नेड़े BMC चौंक जलंधर है। उम्मीदवार अर्जी फार्म समेत वधेरे जानकारी आकाशवाणी दी वेबसाइट www.newsonair.nic.in ते जाके वैकेंसी कॉलम तो भी डाउनलोड कर सकदे ने। अर्जियां भेजण दी आखरी तरीक 7 अक्टूबर 2026 है। ध्यान रहे, ए कोई नियमित रोजगार नहीं है।
4: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਦੇਖਦਿਆਂ ਜੀ ਅਗਲਾ ਵਟਸਐਪ ਮੈਸੇਜ ਕਿੱਦਾਂ ਆਇਆ ਹੈ। ਅਗਲਾ ਮੈਸੇਜ ਆਇਆ ਜੀ ਮਜਨੂੰ ਦਾ ਢਿੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਦਾ। ਅਗਲੇ ਸਾਥੀ ਨੇ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਵਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ ਤੋਂ, ਕੁਲਵੰਤ ਸਿੰਘ ਬਲੋੜ ਤੋਂ। ਅਗਲੇ ਸਾਥੀ ਨੇ ਜੀ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤਖੇੜਾ, ਨੇੜੇ ਮੰਡੀ ਡੱਬਵਾਲੀ ਤੋਂ, ਪਿੰਡ ਸਾਬੂਆਨਾ, ਫਾਜ਼ਿਲ

ਸਦਕਾ ਤੋਂ ਲਿਖਦੇ ਨੇ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼ ਮਾਨਵ ਅਤੇ ਪਰੀਸ਼ ਕੰਬੋਜ। ਅਗਲੀ ਫਰਮਾਇਸ਼ ਆਈ ਹੈ ਜੀ ਆਰ ਪੌਲ ਦੀ, ਸਰਾਭਾ ਨਗਰ ਜਲੰਧਰ ਤੋਂ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਲਿਖਦੇ ਨੇ ਮਿੰਟੂ ਸੱਪਲ, ਸਿਮਰਜੋਤ ਸੱਪਲ ਅਤੇ ਫਤਿਹਜੋਤ ਸੱਪਲ। ਟਾਲੀਵਾਲਾ ਬੋਤਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ, ਲਾਜਵੰਤੀ ਅਤੇ ਅਨੀਤਾ ਰਾਣੀ। ਮਾਸਟਰ ਗੁਰਜਿੰਦਰ ਸਿੰਘ ਲਿਖਦੇ ਨੇ ਸੋਹ ਪਿੰਡ ਪੀਰ ਦੀ ਸੈਂਟ, ਜ਼ਿਲ੍ਹਾ ਗੁਰਦਾਸਪੁਰ ਤੋਂ। ਜਗਦੀਸ਼ ਮਠਾੜੂ, ਵੀਰਪਾਲ ਮਠਾੜੂ, ਗੁਰਸ਼ਬਦ ਮਠਾੜੂ, ਇਹ ਮੈਸੇਜ ਹੈ ਜੀ ਮੋਗਾ ਤੋਂ। ਕੁਟਾਵਾ, ਨਾਰਾਇਣਪੁਰ, ਬਾਬਾ ਪੱਟੀ ਵਲੀਆਂ ਤੋਂ ਲਿਖਦੇ ਨੇ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਦੁਬੀਹਾ ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਅਮਰੀਕ ਸਿੰਘ ਟੇਲਰ ਮਾਸਟਰ ਲਿਖਦੇ ਨੇ ਜੀ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਰਜਤ ਅਤੇ ਬੇਬੀ ਗਰਿਮਾ ਬਗੜੀਆ, ਇਹ ਮੈਸੇਜ ਹੈ ਜੀ ਪਿੰਡ ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੱਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਦਾ। ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਇਹ ਮੈਸੇਜ ਆਇਆ ਜੀ ਜ਼ਿਲ੍ਹਾ ਮੁਰਾਦਾਬਾਦ, ਜ਼ਿਲ੍ਹਾ ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ। ਗੋਬਿੰਦ ਪਿਰਾ, ਸੀਕਰ ਰਾਜਸਥਾਨ ਤੋਂ ਲਿਖਦੇ ਨੇ, ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਜੈਸ਼੍ਰੀ ਮਹੇਤਰੇ, ਰਾਮ ਨਿਵਾਸ ਅਗਰਵਾਲ, ਧਨੰਜੇ ਅਤੇ ਪੀ ਬੀ ਕੁਲਥੇ। ਅਗਲੀ ਫਰਮਾਇਸ਼ ਹੈ ਮੇਨ ਬਾਜ਼ਾਰ ਮੰਡੀ ਲਧੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ ਅਤੇ ਕਿਰਨਾ ਚਾਵਲਾ ਦੀ। ਜਲਾਲਾਬਾਦ ਵੈਸਟ ਤੋਂ ਲਿਖਦੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਅਤੇ ਅਗਲੇ ਸਾਥੀ ਨੇ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ, ਵਾਨੀਆ ਅਤੇ ਅਰਮਾਨ। ਕੈਨੇਡਾ ਤੋਂ ਅਵਿਤਾਸ ਅਤੇ ਕਾਕਾ ਦੇਵਿਕ ਅੰਗੁਰਾਨਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦਿਆਂ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ।

प्रोग्राम चल रहा जी धमक जलंधर पैंदी ते इस प्रोग्राम च अगला मैसेज आया है मोहाली चंडीगढ़ तो टी डी मल्होत्रा रितिक मल्होत्रा प्रतीक मल्होत्रा अनिल शर्मा जयवीर सिंह डॉक्टर अमनदीप तो अमनदीप दा कालका तो शुभचंद्र बजाज साहिब बजाज ते बिट्टा बजाज दा बेअंत सिंह लिखते हैं जी जलाल दीवाल जिला लुधियाना तो क्रियांश बगड़िया योगेश बगड़िया ओम बगड़िया ते गरिमा बगड़िया रजत ਇਹ ਮੈਸੇਜ ਹੈ ਪਿੰਡ ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ ਬਾਗਪਤ ਉੱਤਰ ਪ੍ਰਦੇਸ਼ ਤੋਂ ਲਿਖਦੇ ਨੇ ਸੰਜੇ ਢੀਂਗੀਆ ਨਮਨ ਢੀਂਗੀਆ ਅਤੇ ਅਪਾਰ ਢੀਂਗੀਆ ਵੀਨਾ ਮਸਕੀਨ ਤੁਲਸੀ ਮਸਕੀਨ ਆਸ਼ੀਸ਼ ਰਾਜਾ ਚੈਤਨਯ ਮਸਕੀਨ ਮੇਘਾ ਮਸਕੀਨ ਅਤੇ ਡੱਬੂ ਸਮਰਾਟ ਇਹ ਮੈਸੇਜ ਆਇਆ ਜੀ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਖੁਰਾਨਾ ਅਤੇ ਕੇਸ਼ੁਰ ਰਿਧਾਨ ਖੁਰਾਨਾ ਦਾ ਵਿਜੇ ਤੰਵਰ ਅਤੇ ਮਮਤਾ ਇਹ ਲਿਖਦੇ ਨੇ ਜੀ ਵੰਡੀ ਖਰੜ ਤੋਂ ਜ਼ਿਲ੍ਹਾ ਰੋਪੜ ਤੋਂ ਪਿੰਡ ਪੱਕੂ ਮਾਜਰਾ ਤੋਂ ਮੈਸੇਜ ਹੈ ਸੁਰਿੰਦਰ ਸਿੰਘ ਕੁਲਵੰਤ ਸਿੰਘ ਸੁਖਜੋਤ ਸਿੰਘ ਭੁਪਿੰਦਰ ਕੌਰ ਅਤੇ ਮਨਜੋਤ ਕੌਰ ਦਾ ਕ੍ਰਿਸ਼ਨ ਲਾਲ ਸਿਮਰੀ ਦੇਵੀ ਮਨੋਜ ਕੁਮਾਰ ਪੁਸ਼ਪਾ ਰਾਣੀ ਸ਼ੈਲੇਂਦਰ ਕੁਮਾਰ ਲਿਖਦੇ ਨੇ ਪਿੰਡ ਸਾਵੰਤ ਖੇੜਾ ਮੰਡੀ ਡੱਬਵਾਲੀ ਤੋਂ ਬਠਿੰਡਾ ਪੰਜਾਬ ਤੋਂ ਮੈਸੇਜ ਹੈ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿਮੂ ਏਕਮ ਦਮਨ ਅਤੇ ਅਭਿਜੋਤ ਦਾ ਸਤਨਾਮ ਸਿੰਘ ਗਿੱਲ ਲਿਖਦੇ ਨੇ ਜੀ ਪਿੰਡ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ ਵੜਿੰਗਖੇੜਾ ਪੰਜਾਬ ਤੋਂ ਮੈਸੇਜ ਹੈ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਦਾ ਕੰਗਨਪੁਰ ਜ਼ਿਲ੍ਹਾ ਕਸੂਰ ਜਾਫਰ ਤੋਂ ਲਿਖਦੇ ਨੇ ਮੇਵ ਅਬਦੁਲ ਗਫੂਰ ਅਤੇ ਮੁਹੰਮਦ ਸਰਵਰ ਕਾਦੀਆਂ ਤੋਂ ਪ੍ਰੀਤਮ ਪ੍ਰੀਤੀ ਸ਼ਰਮਾ ਅਤੇ ਡਾਕਟਰ ਅਧੋਕ ਅਦੀਪ ਬਿੰਦੂ ਅਤੇ ਬਿੱਟੂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਮੈਸੇਜ ਹੈ ਗੁਰਪ੍ਰੀਤ ਸਿੰਘ ਤੰਗੌਰੀ ਜਸਬੀਰ ਕੌਰ ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ ਦਾ ਆਸ਼ਾ ਨਾਰੰਗ ਸੋਨਾਲੀ ਅਤੇ ਸੁਰੇਸ਼ ਨਾਰੰਗ ਇਹ ਲਿਖਦੇ ਨੇ ਜੀ ਸਹਾਰਨਪੁਰ ਤੋਂ ਪਿੰਡ ਖਾਣੇ ਕੀ ਡਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਦਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਤਰਨਵੀਰ ਸਿੰਘ ਅਤੇ ਮਨਤਾਜ ਗਗਨਦੀਪ ਥਾਂਦੀ ਤ੍ਰਿਪਤਾ ਕੁਮਾਰੀ ਥਾਂਦੀ ਡਾਕਟਰ ਪ੍ਰਿਯੰਕਾ ਥਾਂਦੀ ਡਾਕਟਰ ਪ੍ਰਸ਼ਾਂਤ ਥਾਂਦੀ ਡਾਕਟਰ ਪ੍ਰਿਯਮ ਥਾਂਡੀ ਭਾਮਿਕਾ ਅਤੇ ਵਾਣੀ ਥਾਂਦੀ ਇਹ ਲਿਖਦੇ ਨੇ ਜੀ ਪਿੰਡ ਅਤੇ ਡਾਕਖਾਨਾ ਟੋਰੋਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਪੰਜਾਬ ਤੋਂ ਰਜਿੰਦਰ ਪਾਬਲਾ

ਮਨਪਾਬਲਾ, ਰੀਤੂ ਸੈਣੀ, ਗੁਰਮਨ ਸੈਣੀ ਲਿਖਦੇ ਨੇ ਪਟਿਆਲਾ ਤੋਂ। ਅਤੇ ਅਗਲੀ ਫਰਮਾਇਸ਼ ਹੈ, ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਦੀ ਚੰਡੀਗੜ੍ਹ ਤੋਂ। ਆਓ ਫਿਰ ਇਹਨਾਂ ਸਭ ਦੀ ਰਲ ਮਿਲੀ ਪਸੰਦ ਆ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ। ਅਗਲੇ ਸਾਥੀ ਨੇ

0: ਕਿਵੇਂ ਦੇ ਹੋ, ਮੈਂ ਤੁਹਾਨੂੰ ਤੁਹਾਡੀ ਕਿਵੇਂ ਮਦਦ ਕਰ ਸਕਦਾ ਜਾਂ ਤੁਹਾਡੇ ਕਿਵੇਂ ਕੰਮ ਆ ਸਕਦਾ। ਇਹ ਜਿਹੜੇ ਦੋ ਲਫ਼ਜ਼ ਨੇ ਨਾ, ਆਪਣਾਪਨ ਮਹਿਸੂਸ ਕਰਵਾਉਂਦੇ ਨੇ ਇਨਸਾਨ ਨੂੰ। ਸੋ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਵੀ ਹੁੰਦੇ ਹਾਂ, ਇੱਕ ਦੂਜੇ ਦੇ ਨਾਲ ਟੱਚ ਰਹਿਣਾ, ਪਿਆਰ ਦੇ ਨਾਲ ਰਹਿਣਾ, ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਕਿ ਇੱਕ ਦੂਜੇ ਦੇ ਬਾਰੇ ਪੁੱਛਦੇ ਰਹੋ। ਵੈਸੇ ਮੈਂ ਦੇਖਿਆ ਹੈ ਕਿ ਜਿਵੇਂ ਅਰਚਨਾ ਬੱਚੇ ਛੋਟੇ ਹੁੰਦੇ ਨੇ ਨਾ, ਉਹਨਾਂ ਦੇ ਨਾਲ ਸਾਡੀ ਗੱਲਬਾਤ ਬਹੁਤ ਘੱਟ ਹੁੰਦੀ ਹੈ
1: ਜੀ।
0: ਬੱਚੇ ਜ਼ਿਆਦਾਤਰ ਮੋਬਾਈਲ ਫੋਨ ਦੇ ਵਿੱਚ ਲੱਗੇ ਰਹਿੰਦੇ ਨੇ, ਹੈਂ, ਜਾਂ ਕੰਮ ਦੇ ਵਿੱਚ ਲੱਗੇ ਰਹਿੰਦੇ ਨੇ, ਜਾਂ ਸਕੂਲ ਹੋਮਵਰਕ ਦੇ ਵਿੱਚ ਲੱਗੇ ਰਹਿੰਦੇ ਨੇ। ਕਈ ਵਾਰ ਅਸੀਂ ਆਪਣੇ ਰੁਝੇਵਿਆਂ ਕਰਕੇ ਨਾ ਬੱਚਿਆਂ ਨੂੰ ਭੁੱਲ ਜਾਂਦੇ ਹਾਂ ਕਿ ਬੱਚਿਆਂ ਦੇ ਹਾਲ ਚਾਲ ਨੂੰ ਵੀ ਪੁੱਛਣਾ ਸਾਡਾ ਬਣਦਾ।
1: ਬਈ ਬਿਲਕੁਲ ਜੀ, ਜਿਹੜੇ ਬੱਚੇ ਹੁੰਦੇ ਨੇ ਉਹ ਕੱਚੇ ਭਾਂਡੇ ਹੁੰਦੇ ਨੇ। ਕੱਚੀ ਮਿੱਟੀ ਜਿਹੜੀ ਹੁੰਦੀ ਉਹਨੂੰ ਅਸੀਂ ਕੋਈ ਵੀ ਆਕਾਰ ਦੇ ਸਕਦੇ ਹਾਂ। ਜਦੋਂ ਅਸੀਂ ਆਕਾਰ ਦੇਣਾ ਹੈ ਨਾ, ਉਹਦੇ ਵਾਸਤੇ ਸਾਨੂੰ ਉਹਨਾਂ ਨੂੰ ਟੱਚ ਕਰਨਾ ਪੈਂਦਾ। ਜਦੋਂ ਅਸੀਂ ਬੱਚਿਆਂ ਨੂੰ ਟੱਚ ਕਰਦੇ ਹਾਂ ਤਾਂ ਉਹ ਜਿਹੜੀ ਸਿੱਖਿਆ ਹੈ ਉਹਨਾਂ ਦੀ ਘਰ ਤੋਂ ਹੀ ਇਹ ਟ੍ਰੇਨਿੰਗ ਜਿਹੜੀ ਟੱਚ ਦੇ ਪ੍ਰਤੀ ਹੈ ਨਾ, ਉਹ ਸ਼ੁਰੂ ਹੋ ਜਾਂਦੀ ਹੈ।
0: ਬਿਲਕੁਲ, ਜਿਹੜੇ ਬੱਚੇ ਹੁੰਦੇ ਨੇ ਨਾ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਟ੍ਰੇਨਿੰਗ ਬਚਪਨ ਤੋਂ ਹੀ ਦੇਣੀ ਚਾਹੀਦੀ ਹੈ। ਵਾਕਈ ਇਹ ਚੀਜ਼ਾਂ ਹੈਗੀਆਂ, ਕਿਉਂਕਿ ਬੱਚਿਆਂ ਦਾ ਮਨ ਬੜਾ ਕੋਮਲ ਹੁੰਦਾ ਹੈ, ਜੋ ਦੇਖਦਾ ਹੈ, ਜੋ ਮਹਿਸੂਸ ਕਰਦਾ ਹੈ, ਉਸੇ ਤਰ੍ਹਾਂ ਦਾ ਉਹਨਾਂ ਦਾ ਮਨ ਪੱਕ ਜਾਂਦਾ। ਸੋ ਇਹ ਘਰ ਦੇ ਵਿੱਚ ਮਾਵਾਂ ਦਾ, ਫਾਦਰ ਸਾਹਿਬ ਦਾ, ਦੋਨਾਂ ਦਾ ਹੀ ਹੱਕ ਬਣਦਾ ਕਿ ਆਪਣੇ ਬੱਚੇ ਨੂੰ ਜ਼ਰੂਰ ਪੁੱਛੋ ਕਿ ਅੱਜ ਸਕੂਲ ਦੇ ਵਿੱਚ ਕੀ ਕੀਤਾ, ਕੋਈ ਇੱਦਾਂ ਦਾ ਇਨਸਾਨ ਤਾਂ ਨਹੀਂ ਮਿਲਿਆ ਜਿਸਨੇ ਬੈਡ ਟੱਚ ਕੀਤਾ ਹੋਵੇ। ਕਿਉਂਕਿ ਜੇਕਰ ਮਾਂ ਬਾਪ ਪੁੱਛਣਗੇ, ਬੱਚੇ ਉਹਨਾਂ ਦੇ ਸਾਹਮਣੇ ਫੀਲ ਕਰਦੇ ਨੇ ਥੋੜ੍ਹੀ ਆਜ਼ਾਦੀ, ਸਭ ਕੁਛ ਦੱਸ ਸਕਦੇ ਨੇ, ਹੈ ਨਾ
1: ਜੀ। ਇਹਦੇ ਨਾਲ ਇਹ ਵੀ ਗੱਲ ਹੈ, ਤੁਸੀਂ ਆਜ਼ਾਦੀ ਦੀ ਗੱਲ ਕੀਤੀ, ਅਤੇ ਜਿਹੜੇ ਬੱਚੇ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਮਹਿਸੂਸ ਕਰਦੇ ਨੇ ਉਹ ਆਪਣੇ ਘਰ ਦੇ ਵਿੱਚ ਹੀ ਕਰਦੇ ਨੇ। ਅਤੇ ਜਦੋਂ ਅਜਿਹੀ ਸਿੱਖਿਆ, ਗੁੱਡ ਟੱਚ, ਬੈਡ ਟੱਚ, ਕੁਛ ਗਲਤ ਜੀਵਨ ਦੇ ਵਿੱਚ ਜਾਂ ਸਹੀ ਜੀਵਨ ਦੇ ਵਿੱਚ ਕਿਵੇਂ ਕਰਨਾ ਹੈ, ਉਹਦੀ ਜਿਹੜੀ ਸਿੱਖਿਆ ਹੈ, ਉਹਦੀ ਜਿਹੜੀ ਨੀਂਵ ਹੈ, ਉਹ ਘਰ ਦੇ ਵਿੱਚ ਹੀ ਰੱਖੀ ਜਾਂਦੀ ਹੈ।
0: ਬਿਲਕੁਲ, ਬੱਚੇ ਨੂੰ ਦੱਸਣਾ ਚਾਹੀਦਾ ਕਿ ਸੁਰੱਖਿਅਤ 'ਚ ਉਹ ਹੁੰਦੀ ਹੈ ਜਿਸ ਨਾਲ ਸਾਨੂੰ ਪਿਆਰ, ਸਹਾਇਤਾ ਅਤੇ ਸੁਰੱਖਿਆ ਮਹਿਸੂਸ ਹੋਵੇ। ਜਿਵੇਂ ਮਾਪਿਆਂ ਵੱਲੋਂ ਪਿਆਰ ਨਾਲ ਗਲੀ ਮਿਲਣਾ, ਸੱਟ ਲੱਗਣ 'ਤੇ ਕਿਸੇ ਵੱਲੋਂ ਸਹਾਇਤਾ ਕਰਨਾ, ਅਤੇ ਜਿਹੜੀ ਅਨੁਚਿਤ ਛੋਹ ਹੁੰਦੀ ਹੈ, ਜੋ ਕੋਈ ਵਿਅਕਤੀ ਸਾਡੇ ਸਰੀਰ ਨੂੰ ਇਸ ਤਰੀਕੇ ਨਾਲ ਛੋਏ ਜਿਸ ਨਾਲ ਸਾਨੂੰ ਅਸਹਿਜ, ਡਰਿਆ ਹੋਇਆ ਅਤੇ ਬੇਚੈਨੀ ਮਹਿਸੂਸ ਹੋਵੇ, ਤਾਂ ਇਹ ਅਨਉਚਿਤ ਛੋਹ ਕਹਿ ਸਕਦੇ ਹਾਂ। ਸਰੀਰ ਦੇ ਨਿੱਜੀ ਅੰਗਾਂ ਨਾਲ ਸੰਬੰਧਿਤ ਅਨੁਚਿਤ ਛੋਹ ਦੀ ਸਵੀਕਾਰਯੋਗ ਬਿਲਕੁਲ ਨਹੀਂ ਹੁੰਦਾ। ਅਤੇ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਨੂੰ ਦੱਸਾਂਗੇ ਨਾ, ਤਾਂ ਬਹੁਤ ਸਾਰੇ ਹਾਦਸੇ ਹੋਣੇ ਟਲ ਸਕਦੇ ਨੇ, ਜੋ ਉਹਨਾਂ ਦੇ ਮਾਨਸਿਕ ਅਤੇ ਸਥਿਤੀ ਦੇ ਉੱਤੇ ਪ੍ਰਭਾਵ ਪਾਉਂਦੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪਰੇਸ਼ਾਨੀ ਦੇ ਵਿੱਚ ਜਾਂਦੇ ਨੇ।
1: ਬਿਲਕੁਲ ਜੀ, ਤੁਸੀਂ ਗੱਲ ਕੀਤੀ ਕਿ ਆਪਾਂ ਘਰ ਦੇ ਵਿੱਚ ਹੀ ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖਿਅਤ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੇ ਬਾਰੇ 'ਚ, ਪਰ ਮੈਨੂੰ ਇਹਦੇ ਨਾਲ ਨਾਲ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ, ਬੜਾ ਤਕਨੀਕੀ ਯੁੱਗ ਚੱਲ ਰਿਹਾ, ਬਾਹਰ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਹੈ, ਸ਼ਾਇਦ ਉਹ ਕਈ ਵਾਰੀ ਮੋਬਾਈਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੁਛ ਅਜਿਹੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ, ਕਈ ਵਾਰੀ ਉਹ ਚੀਜ਼ਾਂ ਬੱਚੇ ਕਰ ਤਾਂ ਬੈਠਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਸ਼ੁਰੂ ਹੋ ਜਾਂਦਾ, ਅਤੇ ਉਹ ਉਸ ਚੀਜ਼ ਨੂੰ ਕੰਟੀਨਿਊ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਬਿਨਾਂ ਇਹ ਸੋਚੇ ਸਮਝੇ ਕਿ ਇਹਦਾ ਅੰਜਾਮ ਕੀ ਹੋਏਗਾ, ਇਸ ਡਰ ਦੇ ਨਾਲ ਕਿ ਸਮਾਜ ਕੀ ਕਹੇਗਾ ਜਾਂ ਸਾਡੇ ਘਰ ਦੇ ਕੀ ਕਹਿਣਗੇ। ਇਹ ਚੀਜ਼ ਉਸ ਵੇਲੇ ਦੀ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਗੁੱਡ ਟੱਚ ਜਾਂ ਬੈਡ ਟੱਚ ਹੋ ਚੁੱਕਾ ਹੁੰਦਾ, ਅਤੇ ਉਸ ਟਾਈਮ ਕੀ ਕਰਨਾ ਚਾਹੀਦਾ, ਉਸ ਟਾਈਮ ਇਹ ਹੈ ਕਿ ਡਰਨਾ, ਘਬਰਾਉਣਾ ਕਦੇ ਨਹੀਂ ਚਾਹੀਦਾ। ਅਗਰ ਗਲਤੀਆਂ ਇਨਸਾਨ ਕੋਲੋਂ ਹੋ ਜਾਂਦੀਆਂ ਨੇ ਕਈ ਵਾਰੀ, ਜੇ ਕਿਸੇ ਵੀ ਬੱਚੇ ਕੋਲੋਂ ਅਜਿਹੀ ਕੋਈ ਗਲਤੀ ਹੋ ਜਾਂਦੀ ਹੈ, ਅਤੇ ਉਹਦੀ ਸਭ ਤੋਂ ਪਹਿਲਾਂ ਸਾਂਝ ਆਪਣੇ ਮਾਪਿਆਂ ਦੇ ਨਾਲ ਪਾਉਣੀ ਚਾਹੀਦੀ ਹੈ, ਅਤੇ ਮਾਪੇ ਬੰਦੀ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕਰਨਗੇ, ਅਤੇ ਤੁਹਾਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖਣਗੇ।
0: ਅਤੇ ਅਰਚਨਾ, ਇਹ ਵੀ ਜ਼ਰੂਰੀ ਹੈ ਕਿ ਐਸਾ ਮਾਹੌਲ ਬਣਾਉਣਾ ਕਿ ਬੱਚੇ ਬਿਨਾਂ ਡਰ ਤੋਂ ਆਪਣੇ ਮਾਂ ਪਿਓ ਨੂੰ ਹਰ ਚੀਜ਼ ਦੱਸ ਸਕਣ। ਕਿਉਂਕਿ ਜਦੋਂ ਅਸੀਂ ਜੱਜ ਕਰਨ ਲੱਗ ਜਾਂਦੇ ਹਾਂ ਨਾ ਬੱਚਿਆਂ ਨੂੰ ਕਿ ਤੂੰ ਇਹ ਕਿਉਂ ਕੀਤਾ, ਤੂੰ ਇੱਦਾਂ ਕਰਨਾ ਹੀ ਸੀਗਾ, ਜਾਂ ਕੋਈ ਇੱਦਾਂ ਦੀ ਹੋਰ ਪਰੇਸ਼ਾਨੀ ਆ ਜਾਣੀ ਸੀ, ਯਾਰ ਬੱਚਿਆਂ ਨੂੰ ਹੋਰ ਡਰਾ ਦਿੰਦੇ ਹਾਂ ਅਸੀਂ, ਜਿਸ ਕਰਕੇ ਬੱਚੇ ਆਪਣੀ ਦਿਲ ਦੀ ਗੱਲ ਨਾ ਮਾਂ ਪਿਓ ਨੂੰ ਨਹੀਂ ਕਰਦੇ। ਸੋ ਸਾਰੇ ਮਾਪੇ ਜਿੰਨੇ ਵੀ ਸੁਣ ਰਹੇ ਨੇ ਸਾਨੂੰ, ਉਹਨਾਂ ਦੇ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਜਦੋਂ ਵੀ ਬੱਚਾ ਕੋਈ ਆਪਣੀ ਪ੍ਰੋਬਲਮ ਲੈ ਕੇ ਤੁਹਾਡੇ ਸਾਹਮਣੇ ਆਵੇ ਨਾ, ਤਾਂ ਉਸਨੂੰ ਪਿਆਰ ਦੇ ਨਾਲ ਸੁਣੋ, ਪਿਆਰ ਦੇ ਨਾਲ ਸੁਣ ਕੇ ਉਸਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ। ਉਤੇਜਿਤ ਹੋ ਕੇ ਉਹਦੇ ਉੱਤੇ ਚੀਕੋ ਨਾ, ਜਿੱਦਾਂ ਅਸੀਂ ਚਿਲਾਉਣ ਲੱਗ ਜਾਂਦੇ ਤਾਂ ਬੱਚਾ ਡਰ ਜਾਂਦਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕੋਈ ਵੱਡਾ ਹਾਦਸਾ ਹੋ ਜਾਵੇ, ਉਹ ਆਪਣੇ ਮਾਂ ਪਿਓ ਦੇ ਕੋਲ ਕਦੇ ਨਹੀਂ ਆਉਂਦਾ
1: ਜੀ। ਤਾਂ ਹੀ ਕਰਕੇ ਤਾਂ ਅਸੀਂ ਕਹਿੰਦੇ ਹਾਂ ਇੱਕ ਦੂਜੇ ਦਾ ਹਾਲ ਅਤੇ ਖੈਰੀਅਤ ਪੁੱਛਦੇ ਰਹਿਣਾ ਚਾਹੀਦਾ, ਤਾਂ ਜੋ ਕਿਸੇ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਅਤੇ ਕਿਉਂ ਚੱਲ ਰਿਹਾ ਹੈ ਉਹਦੇ ਬਾਰੇ ਅਸੀਂ ਜਾਣੂ ਹੋਈਏ, ਆਪਣਿਆਂ ਦੇ ਨਾਲ ਸਾਂਝ ਪਾਈਏ, ਤਾਂ ਜੋ ਅਸੀਂ ਕਿਸੇ ਵੀ ਆਉਣ ਵਾਲੀ ਮੁਸੀਬਤ ਤੋਂ ਬਚ ਸਕੀਏ। ਬਈ ਮੈਨੂੰ ਇਹ ਤਾਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ, ਜਾਣਕਾਰੀ ਬਹੁਤ ਸਾਰੀ ਆਪਾਂ ਸਾਂਝੀ ਕੀਤੀ ਵੀ ਕਿਸ ਤਰੀਕੇ ਨਾਲ ਅਸੀਂ ਆਪਣੇ ਜੀਵਨ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ। ਅਤੇ ਜਦੋਂ ਮਨੋਰੰਜਨ ਦੀ ਗੱਲ ਆਉਂਦੀ ਹੈ ਨਾ, ਅਤੇ ਉਹ ਤੋਂ ਵੀ ਅਸੀਂ ਵਾਂਝਿਆਂ ਨਹੀਂ ਰੱਖ ਸਕਦੇ ਆਪਣੇ ਸਰੋਤਿਆਂ
0: ਨੂੰ। ਬਿਲਕੁਲ,
1: ਅਤੇ ਆਓ ਸੁਣਦੇ ਹਾਂ
0: ਇੱਕ ਗੀਤ। Shanky play this beat.

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਅ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਬਈ ਮੈਨੂੰ ਜਦੋਂ ਅਸੀਂ ਇਸ ਪ੍ਰੋਗਰਾਮ ਯਾਨੀ ਕਿ ਬਸਤੇ ਵਿਹੜੇ ਦੀ ਗੱਲ ਕਰਦੇ ਹਾਂ ਤੇ ਵੱਖੋ ਵੱਖਰੇ ਸਿਲਸਿਲੇ ਲੈ ਕੇ ਵੀ ਅਸੀਂ ਅੱਜ ਹਾਜ਼ਰ ਹੁੰਦੇ ਹਾਂ।
4: ਬਿਲਕੁਲ।
3: ਤੇ ਜਦੋਂ ਅਸੀਂ ਉਡਾਰੀਆਂ ਦੀ ਗੱਲ ਕਰਦੇ ਹਾਂ ਤੇ ਅਕਸਰ ਮੇਰੇ ਦਿਮਾਗ 'ਚ ਨਾ ਇੱਕ ਗੱਲ ਆਉਂਦੀ ਹੈ, ਉਹ ਹੈ ਜੀ, ਜਦੋਂ ਆਪਾਂ ਉਡਾਰੀਆਂ ਦੀ ਗੱਲ ਕਰਦੇ ਹਾਂ ਤਾਂ ਸੋਚ ਰੂਪੀ ਖੰਭ ਰੱਬ ਨੇ ਸਾਰਿਆਂ ਨੂੰ ਦਿੱਤੇ ਨੇ। ਆਪਣੀ ਸੋਚ ਨੂੰ ਤੁਸੀਂ ਕਿੱਥੇ ਤੱਕ ਲੈ ਕੇ ਜਾ ਸਕਦੇ ਹੋ, ਉਹਦੇ ਵਾਸਤੇ ਕਿੰਨੇ ਉਪਰਾਲੇ ਕਰ ਸਕਦੇ ਹੋ ਤੇ ਉਡਾਰੀਆਂ ਜਿਹੜੀਆਂ ਨੇ ਉਹ ਤੁਸੀਂ ਮਾਰ ਸਕਦੇ ਹੋ।
4: ਬਿਲਕੁਲ ਸਹੀ ਗੱਲ ਕਹੀ ਤੁਸੀਂ ਕਿ ਉਡਾਰੀਆਂ ਸਿਲਸਿਲਾ ਦੇ ਤਹਿਤ ਬਹੁਤ ਸਾਰੀਆਂ ਐਸੀਆਂ ਔਰਤਾਂ ਦੇ ਨਾਲ ਅਸੀਂ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਸੋਚਾਂ ਨੂੰ ਖੰਭ ਤਾਂ ਦਿੱਤੇ ਅਤੇ ਉਡਾਰੀ ਭਰ ਕੇ ਵੀ ਦਿਖਾਈ ਹੈ। ਸੋ ਅੱਜ ਉਡਾਰੀਆਂ ਦੇ ਵਿੱਚ ਆਸ਼ੀਸ਼ ਰਾਣੀ ਜੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਗੱਲਬਾਤ ਕਰ ਰਹੇ ਨੇ ਪੂਨਮ। ਆਓ ਸੁਣਦੇ ਹਾਂ ਉਡਾਰੀਆਂ।
5: ਉਡਾਰੀਆਂ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਅੱਜ ਤੁਹਾਡੀ ਮੁਲਾਕਾਤ ਅਸੀਂ ਆਸ਼ੀਸ਼ ਰਾਣੀ ਹੁਣਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ। ਆਸ਼ੀਸ਼ ਰਾਣੀ ਹੁਣਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ। ਆਸ਼ੀਸ਼ ਜੀ ASI ਨੇ ਪੁਲਿਸ ਅਕੈਡਮੀ ਫਿਲੌਰ ਦੇ ਵਿੱਚ ਅਤੇ ਇਹ ਪੰਜਾਬ ਪੁਲਿਸ ਦੇ ਪਹਿਲੀ ਮਹਿਲਾ ਘੁੜਸਵਾਰ ਨੇ। ਬਹੁਤ ਹੀ ਵਧੀਆ ਗੱਲ ਹੈ ਆਸ਼ੀਸ਼ ਜੀ।

0: ਕਰੇ ਨੇ ਪੂਨਮ। ਆਓ ਸੁਣਦੇ ਹਾਂ ਉਡਾਰੀਆਂ।
1: ਉਡਾਰੀਆਂ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਅੱਜ ਤੁਹਾਡੀ ਮੁਲਾਕਾਤ ਅਸੀਂ ਆਸ਼ੀਸ਼ ਰਾਣੀ ਹੁਣਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ। ਆਸ਼ੀਸ਼ ਰਾਣੀ ਹੁਣਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ। ਆਸ਼ੀਸ਼ ਜੀ ASI ਨੇ ਪੁਲਿਸ ਅਕੈਡਮੀ ਫਿਲੌਰ ਦੇ ਵਿੱਚ ਅਤੇ ਇਹ ਪੰਜਾਬ ਪੁਲਿਸ ਦੇ ਪਹਿਲੀ ਮਹਿਲਾ ਘੁੜਸਵਾਰ ਨੇ। ਬਹੁਤ ਹੀ ਵਧੀਆ ਗੱਲ ਹੈ ਆਸ਼ੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਮੈਮ।
1: ਆਸ਼ੀਸ਼ ਜੀ, ਤੁਸੀਂ ASI ਹੋ ਪੁਲਿਸ ਅਕੈਡਮੀ ਫਿਲੌਰ ਦੇ ਵਿੱਚ, ਅਤੇ ASI ਬਣਨ ਦੀ ਜੋ ਯਾਤਰਾ ਹੈ ਜਾਂ ਤੁਸੀਂ ਤੁਹਾਡਾ ਕਿਵੇਂ ਮਨ ਹੋਇਆ ਕਿ ਮੈਂ ਪੁਲਿਸ ਦੇ ਵਿੱਚ ਜਾਣਾ ਹੈ ਜਾਂ ASI ਬਣਨਾ?
2: ਮੈਮ, ਇਕੱਲਾ ASI ਤਾਂ ਨਹੀਂ, ਹਜੇ ਅੱਗੇ ਤੱਕ ਵੀ ਅਚੀਵ ਕਰਨਾ ਆ। ਪੁਲਿਸ ਦੇ ਵਿੱਚ ਆਉਣ ਤੱਕ, ਜਿੱਥੋਂ ਤੱਕ ਦੀ ਗੱਲ ਹੈ, ਪੰਜਾਬ ਪੁਲਿਸ ਦੇ ਵਿੱਚ ਆਉਣ ਦਾ ਮੇਰਾ ਡ੍ਰੀਮ ਸੀਗਾ
1: ਜੀ।
2: ਤਾਂ ਘੁੜਸਵਾਰੀ ਮੈਮ ਮੈਂ ਕਾਲਜ ਟਾਈਮ ਤੋਂ ਹੀ ਕਰ ਰਹੀ ਸੀਗੀ, ਕਾਲਜ ਟਾਈਮ ਤੋਂ ਲੈ ਕੇ ਹੁਣ ਤੱਕ ਘੁੜਸਵਾਰੀ ਹੀ ਕਰਦੇ ਆ ਰਹੇ ਹਾਂ
1: ਜੀ।
2: ਤਾਂ ਜਦੋਂ ਘੁੜਸਵਾਰੀ ਕਰਨ ਲੱਗੇ ਸੀਗੇ ਉਦੋਂ ਕਾਫੀ ਚੈਲੇਂਜ ਕਰਨੇ ਪਏ ਜੀ
1: ਜੀ।
2: ਤਾਂ ਉਹ ਚੈਲੇਂਜ ਦੇ ਚੱਲਦੇ ਚੱਲਦੇ ਇੱਥੇ ਤੱਕ ਪਹੁੰਚ ਕੇ ਪਰਮਾਤਮਾ ਦੀ ਦਇਆ ਨਾਲ।
1: ਤੇ ਤੁਹਾਡਾ ਜੋ ਪਹਿਲਾਂ ਰੁਝਾਨ ਸੀ ਜਾਂ ਪਹਿਲਾਂ ਸ਼ੌਕ ਸੀ ਉਹ ਘੁੜਸਵਾਰੀ ਸੀ ਜਾਂ ਪੁਲਿਸ ਦੇ ਵਿੱਚ ਆਉਣ ਦਾ ਸੀ, ਜਾਂ ਫਿਰ ਜੋ ਘੁੜਸਵਾਰੀ ਹੈ ਉਹ ਪੁਲਿਸ ਦਾ ਹੀ ਇੱਕ ਹਿੱਸਾ ਹੈ?
2: ਮੈਮ, ਘੁੜਸਵਾਰੀ ਪੁਲਿਸ ਦਾ ਹੀ ਇੱਕ ਹਿੱਸਾ ਆ, ਲੇਕਿਨ ਇਹ ਵੀ ਇੱਕ ਗੇਮ ਦੇ ਤੌਰ 'ਤੇ ਮੈਂ ਇਹਦੇ ਵਿੱਚ ਇਨਰੋਲਡ ਹੋਈ ਹਾਂ, ਤਾਂ ਖੇਡਾਂ ਕਰਦੇ ਕਰਦੇ ਇੱਥੇ ਤੱਕ ਆਏ ਹਾਂ ਜੀ। ਇਸ ਕਰਕੇ ਤਾਂ ਇਹ ਜਿਹੜਾ ਰੁਝਾਨ ਆ ਇਹ ਸ਼ੁਰੂ ਤੋਂ ਹੀ ਸੀਗਾ। ਪਹਿਲਾਂ ਤਾਂ ਮਤਲਬ ਵੀ ਜਿਸ ਤਰ੍ਹਾਂ ਕਾਲਜ ਦੇ ਵਿੱਚ ਹੀ ਸੀਗੇ, ਉਸ ਟਾਈਮ ਤਾਂ ਨਹੀਂ ਸੀਗਾ, ਉਸ ਟਾਈਮ ਪਤਾ ਹੀ ਨਹੀਂ ਹੁੰਦਾ ਸੀ ਵੀ ਘੁੜਸਵਾਰੀ ਹੁੰਦੀ ਕੀ ਚੀਜ਼ ਆ।
1: ਖੇਡਾਂ ਦੇ ਵਿੱਚ ਜਾਂਦੇ ਸੀ?
2: ਹਾਂਜੀ ਮੈਮ, ਖੇਡਾਂ ਵਿੱਚ ਪਾਰਟੀਸਪੇਟ ਕਰਦੇ
1: ਸੀ। ਖੇਡਾਂ ਖੇਡੀਆਂ ਨੇ ਤੁਸੀਂ?
2: ਮੈਮ, ਉਦੋਂ ਸਾਫਟਬਾਲ ਖੇਲੀ ਸੀਗੀ ਅਤੇ ਜੂਡੋ ਵਿੱਚ ਵੀ ਕੀਤਾ ਸੀਗਾ ਪਾਰਟੀਸਪੇਟ,
1: ਅਤੇ
2: ਉਸ ਤੋਂ ਬਾਅਦ ਸਵਿਮਿੰਗ ਵੀ ਸਿੱਖੀ ਜੀ। ਸਵਿਮਿੰਗ ਤੋਂ ਬਾਅਦ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਦੁਨੀਆਂ ਵਿੱਚ ਵਿਚਰਦੇ ਰਹੇ ਪਤਾ ਲੱਗਿਆ ਵੀ ਘੁੜਸਵਾਰੀ ਵੀ ਕੋਈ ਚੀਜ਼ ਹੈ।
1: ਯਾਨੀ ਕਿ ਤੁਸੀਂ ਸਾਰੀਆਂ ਖੇਡਾਂ ਖੇਡਦੇ ਰਹੇ ਅਤੇ ਤੁਸੀਂ ਖੇਡਾਂ ਖੇਡ ਕੇ ਤੁਹਾਨੂੰ ਚੰਗਾ ਲੱਗਦਾ ਸੀ?
2: ਹਾਂਜੀ ਮੈਮ, ਖੇਡਣਾ ਵਧੀਆ ਲੱਗਦਾ।
1: ਅਤੇ ਸਪੋਰਟਸ ਜਦੋਂ ਤੁਸੀਂ ਕਰਦੇ ਸੀ ਕਾਲਜ ਦੇ ਵਿੱਚ, ਤੁਹਾਡੀਆਂ ਸਪੋਰਟਸ ਦੇ ਫੀਲਡ ਦੇ ਵਿੱਚ ਪ੍ਰਾਪਤੀਆਂ ਕਿਹੋ ਜਿਹੀਆਂ ਰਹੀਆਂ?
2: ਮੈਮ, ਬਹੁਤ ਵਧੀਆ ਰਹੀਆਂ ਜੀ। ਸਪੋਰਟਸ ਦੀਆਂ ਪ੍ਰਾਪਤੀਆਂ ਕਰਕੇ ਹੀ ਮੈਨੂੰ ਪੰਜਾਬ ਪੁਲਿਸ ਦੇ ਮਹਿਕਮੇ ਨੇ ਸਿਲੈਕਟ ਕੀਤਾ ਆ, ਇੱਥੇ ਆਉਣ ਦਾ ਮੌਕਾ ਮਿਲਿਆ ਆ, ਤੁਹਾਡੇ ਤੱਕ ਰੂਬਰੂ ਹੋ ਰਹੇ ਹਾਂ
1: ਜੀ। ਅਤੇ ਕੁਝ ਪ੍ਰਾਪਤੀਆਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੋਗੇ?
2: ਹਾਂਜੀ ਮੈਮ। ਮੈਮ, ਜਦੋਂ ਮੈਂ RDC ਕੈਂਪ 1997 ਦੇ ਵਿੱਚ ਦਿੱਲੀ ਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਉਦੋਂ ਮੇਰੇ ਕੋਲ 3 ਗੋਲਡ ਮੈਡਲ, 1 ਸਿਲਵਰ ਮੈਡਲ, 1 ਓਵਰਆਲ ਬੈਸਟ ਰਾਈਡਰ ਟਰੋਫੀ, ਹੋਰ ਅਵਾਰਡ ਕਾਫੀ ਸੀਗੇ ਜੀ, ਜਿਵੇਂ ਕਿ NCC ਦੇ ਅਵਾਰਡ ਨੇ ਉਹਨਾਂ ਦੇ ਨਾਲ, ਜਿੱਥੇ ਕਿ ਮੇਰੀ ਇੱਥੇ ਤੱਕ ਪਹੁੰਚਣ ਦੀ ਪਹਿਚਾਣ ਬਣੀ
1: ਜੀ।
2: ਸੋ ਉਹ ਮੇਰੀਆਂ ਅਚੀਵਮੈਂਟ ਨੇ ਜੀ।
1: ਬਹੁਤ ਵਧੀਆ। ਖੇਡਾਂ ਸਾਨੂੰ ਬਹੁਤ ਚੰਗਾ ਪਲੇਟਫਾਰਮ ਦਿੰਦੀਆਂ ਨੇ, ਜੇਕਰ ਅਸੀਂ ਮਨ ਦੇ ਨਾਲ ਲਗਨ ਦੇ ਨਾਲ ਖੇਡਾਂ ਖੇਡੀਏ ਤਾਂ ਸਾਨੂੰ ਕਰੀਅਰ ਦੇ ਬਹੁਤ ਚੰਗੇ ਮੌਕੇ ਪ੍ਰਾਪਤ ਹੁੰਦੇ ਨੇ। ਆਸ਼ੀਸ਼ ਜੀ, ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਸਾਰੇ ਮੈਡਲ ਵੀ ਮਿਲੇ ਕਾਲਜ ਦੇ ਦੌਰਾਨ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਮੈਂਬਰ ਸੀ ਜਿਸ ਨੂੰ ਖੇਡਾਂ ਦਾ ਰੁਝਾਨ ਸੀ ਜਾਂ ਖੇਡਾਂ ਪ੍ਰਤੀ ਤੁਹਾਡਾ ਮਨ ਕਿਸ ਤਰ੍ਹਾਂ ਹੋਇਆ?
2: ਨਹੀਂ ਮੈਮ, ਪਰਿਵਾਰ ਦੇ ਵਿੱਚ ਤਾਂ ਕੋਈ ਨਹੀਂ ਸੀਗਾ ਜੀ ਖੇਡਾਂ ਪ੍ਰਤੀ, ਪਰ ਮੈਨੂੰ ਦੇਖ ਕੇ ਮੇਰੇ ਪਰਿਵਾਰ ਔਰ ਮੇਰੇ ਮਤਲਬ ਰਿਲੇਟਿਵ ਔਰ ਸਾਰੀ ਸੋਸਾਇਟੀ ਜਿਨ੍ਹਾਂ ਦੇ ਵਿੱਚ ਮੈਂ ਰਹਿੰਦੀ ਸੀ ਜਾਂ ਜੋ ਮੇਰਾ ਆਲਾ ਦੁਆਲਾ ਸੀਗਾ
1: ਜੀ,
2: ਉੱਥੋਂ ਦੇ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੀ।
1: ਠੀਕ ਹੈ ਜੀ। ਅਤੇ ਜਦੋਂ ਤੁਸੀਂ ਇਹ ਸਾਰੀਆਂ ਖੇਡਾਂ ਖੇਡ ਰਹੇ ਸੀ, ਤੁਹਾਡੇ ਮਨ ਦੇ ਵਿੱਚ ਕੁਝ ਸੁਪਨਾ ਸੀ ਕਿ ਮੈਂ ਇਹ ਖੇਡਾਂ ਦੇ ਥਰੂ ਕੁਝ ਕਰਨਾ ਹੈ, ਜਾਂ ਫਿਰ ਤੁਹਾਨੂੰ ਵੈਸੇ ਚੰਗਾ ਲੱਗਦਾ ਸੀ ਖੇਡਾਂ ਖੇਡਣਾ ਪਰ ਤੁਹਾਨੂੰ ਹਜੇ ਪਤਾ ਨਹੀਂ ਸੀ ਕਿ ਮੈਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੀ ਹਾਂ?
2: ਜਦੋਂ ਤਾਂ ਸਟਾਰਟਿੰਗ ਕੀਤੀ ਜੀ ਉਦੋਂ ਤਾਂ ਸੁਪਨਾ ਬਹੁਤ ਵੱਡਾ ਸੀਗਾ, ਪਰ ਹੌਲੀ ਹੌਲੀ ਕਰਦੇ ਕਰਦੇ ਕਰਦੇ ਕਰਦੇ ਇੱਥੋਂ ਤੱਕ ਆਉਣ ਦਾ ਮੌਕਾ ਮਿਲਿਆ ਤਾਂ ਇਹ ਵੀ ਸੁਪਨਾ ਬਹੁਤ ਅੱਛਾ ਪੂਰਾ ਹੋਇਆ।
1: ਠੀਕ ਹੈ ਜੀ। ਅਤੇ ਤੁਸੀਂ ਕਿਹੜੇ ਸਾਲ ASI ਬਣੇ ਸੀ?
2: ਮੈਂ 2025 ਵਿੱਚ ASI ਬਣੀ ਜੀ, 2002 ਤੋਂ ਇਨਰੋਲਡ ਹਾਂ।
1: ਠੀਕ ਹੈ।
2: ਸੋ ਉਦੋਂ ਤੋਂ ਲੈ ਕੇ ਹੁਣ ਤੱਕ ਮਿਹਨਤ ਲਗਨ ਕਰ ਰਹੇ ਹਾਂ
1: ਜੀ। ਪੁਲਿਸ ਅਕੈਡਮੀ ਦੇ ਵਿੱਚ ਤੁਸੀਂ ਕਿਹੜੀ ਸੇਵਾ ਨਿਭਾ ਰਹੇ ਹੋ?
2: ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਮੈਂ ਐਜ਼ ਆ ਘੁੜਸਵਾਰ ਟ੍ਰੇਨਰ ਹਾਂ ਜੀ। ਸਾਡੇ ਕੋਲ ਮਤਲਬ ਨਵੇਂ ਜਿਹੜੇ ਭਰਤੀ ਹੁੰਦੇ ਬੱਚੇ ਉਹ ਪਲੱਸ ਸੀਨੀਅਰ ਆਫਿਸਰਸ ਜਿਵੇਂ ਕਿ ਪ੍ਰੋਵੇਸ਼ਨਰ DSP, ਪ੍ਰੋਵੇਸ਼ਨਰ SI, ਪ੍ਰੋਵੇਸ਼ਨਰ ਇੰਸਪੈਕਟਰ ਟ੍ਰੇਨਿੰਗ ਦਿੰਦੀ ਹਾਂ ਜੀ ਘੁੜਸਵਾਰੀ ਦੀ। ਮੇਰੀ ਪੂਰੀ ਟੀਮ ਹੈਗੀ ਹੈ ਜਿਹੜਾ ਕਿ ਸਾਡਾ ਉੱਥੇ ਇੱਕ ਵਿੰਗ ਬਣਿਆ ਹੋਇਆ ਘੁੜਸਵਾਰੀ ਦਾ, ਪਰ ਮਹਿਲਾ ਇਕੱਲੀ ਮੈਂ ਹੀ ਹਾਂ।
1: ਬਹੁਤ ਵਧੀਆ ਗੱਲ ਹੈ ਅਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਅੱਜ ਸਾਡੇ ਨਾਲ ਆਸ਼ੀਸ਼ ਜੀ ਮੌਜੂਦ ਨੇ ਜੋ ਕਿ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਘੁੜਸਵਾਰ ਨੇ। ਇਹ ਟਾਈਟਲ ਮਿਲਣਾ, ਇਹ ਖਿਤਾਬ ਮਿਲਣਾ ਕਿੰਨੀ ਕੁ ਖੁਸ਼ੀ ਦਿੰਦਾ ਹੈ?
2: ਬਹੁਤ ਜ਼ਿਆਦਾ ਜੀ। ਜਦੋਂ ਕਿਤੇ ਮੈਂ ਜਾਂਦੀ ਹਾਂ ਔਰ ਇਕੱਲੀ ਖੁਦ ਹੁੰਦੀ ਹਾਂ ਹਾਰਸਿਸ ਦੇ ਨਾਲ, ਮੇਰੇ ਨਾਲ ਬਾਕੀ ਮੇਰੀ ਸਾਰੀ ਟੀਮ ਅਤੇ ਮੇਲ ਮੈਂਬਰਸ ਹੁੰਦੇ ਆ, ਬਹੁਤ ਵਧੀਆ ਲੱਗਦਾ ਆ। ਤਾਂ ਈਵਨ ਕਿ ਹੁਣ ਤਾਂ ਪਹਿਚਾਣ ਵੀ ਇਹੀ ਹੋ ਗਈ ਕਿ ਘੋੜਿਆਂ ਵਾਲੇ ਆਂਟੀ, ਘੋੜਿਆਂ ਵਾਲੇ ਦੀਦੀ ਅਤੇ ਘੋੜਿਆਂ ਵਾਲੇ ਮੈਡਮ।
1: ਠੀਕ ਹੈ ਜੀ। ਘੋੜਿਆਂ ਦੇ ਨਾਲ ਮਿੱਤਰਤਾ ਕਰਨੀ ਬਹੁਤ ਔਖੀ ਹੁੰਦੀ ਹੈ, ਖਾਸ ਤੌਰ 'ਤੇ ਜਦੋਂ ਅਸੀਂ ਲੜਕੀਆਂ ਦੀ ਗੱਲ ਕਰਦੇ ਹਾਂ। ਤਾਂ ਵੈਸੇ ਤਾਂ ਅੱਜ ਕੱਲ੍ਹ ਲੜਕੀਆਂ ਕਿਸੇ ਵੀ ਫੀਲਡ ਦੇ ਵਿੱਚ ਘੱਟ ਨਹੀਂ, ਲਗਾਤਾਰ ਬਰਾਬਰ ਉਹ ਆਪਣੀਆਂ ਜੋ ਸ਼ੌਕ ਨੇ ਜਾਂ ਭੂਮਿਕਾਵਾਂ

0: ਨਿਭਾ ਰਹੇ ਨੇ। ਤੁਹਾਡੀ ਮਿੱਤਰਤਾ ਕਿੰਨੀ ਕੁ ਟਾਈਮ ਬਾਅਦ ਹੋਈ, ਕਿੰਨਾ ਕੁ ਔਖਾ ਲੱਗਾ ਤੁਹਾਨੂੰ ਘੋੜ ਸਵਾਰੀ ਕਰਨਾ, ਜਾਂ ਫਿਰ ਤੁਹਾਡੇ ਅੰਦਰ ਜਜ਼ਬਾ ਸੀ ਕਿ ਤੁਸੀਂ ਆਸਾਨੀ ਨਾਲ ਕਰ ਦਿਖਾਇਆ?
1: ਆਸਾਨੀ ਤਾਂ ਨਹੀਂ ਮੈਡਮ, ਔਕੜ ਤਾਂ ਹਰੇਕ ਚੀਜ਼ ਦੇ ਵਿੱਚ ਆਉਂਦੀ ਹੈ। ਈਵਨ ਕਿ ਆਪਾਂ ਘਰ ਤੋਂ ਹੀ ਜਾਂ ਕਿਸੇ ਆਫਿਸ ਦੇ ਵਿੱਚ ਬੈਠੇ ਕੋਈ ਰਾਈਟਿੰਗ ਵੀ ਕਰਨਾ ਚਾਹੀਏ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਦਿੱਕਤ ਆਉਂਦੀ ਵੀ ਸ਼ੁਰੂ ਕਰਨ ਲੱਗੇ ਪਹਿਲਾਂ ਇੱਕ ਦੋ ਵਾਰੀ ਆਪਾਂ ਕਾਟਾ ਜਿਹਾ ਮਾਰ ਦੀਦਾ ਵੀ ਨਹੀਂ ਇੱਦਾਂ ਨਹੀਂ ਇੱਦਾਂ, ਜਾਂ ਘਰ ਤੋਂ ਕੋਈ ਕੰਮ ਸ਼ੁਰੂ ਕਰਨਾ ਹੋਵੇ ਉਹਦੇ ਲਈ ਵੀ ਕਾਫੀ ਸੋਚਣਾ ਪੈਂਦਾ, ਮੈਨੇਜਮੈਂਟ ਤਾਂ ਕਰਨੀ ਪੈਂਦੀ ਆ।
0: ਬਿਲਕੁਲ।
1: ਸੋ ਇਹਦੇ ਵਿੱਚ ਵੀ ਆਉਣ ਦੇ ਲਈ ਮਤਲਬ ਮੈਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਪਰਮਾਤਮਾ ਦੀ ਰਹਿਮਤ ਇੰਨੀ ਰਹੀ ਕਿ ਔਕੜਾਂ ਆਪਣੇ ਆਪ ਹੀ ਹੱਲ ਹੁੰਦੀਆਂ ਰਹੀਆਂ। ਕੁਛ ਔਕੜਾਂ ਦੇ ਵਿੱਚ ਮਤਲਬ ਵੀ ਮੈਨੂੰ ਲੱਗਿਆ ਵੀ ਮੈਂ ਡੋਲ ਜੂੰਗੀ, ਮੈਂ ਹੁਣ ਇਸ ਮੁਕਾਮ 'ਚ ਅੱਗੇ ਨਹੀਂ ਜਾ ਸਕਦੀ। ਕਾਫੀ ਵਾਰੀ ਤਾਂ ਮਤਲਬ ਮਨ ਵੀ ਭਰ ਜਾਂਦਾ ਸੀ ਕਿ ਵੀ ਇਹ ਸੁਪਨਾ ਪੂਰਾ ਨਹੀਂ ਹੋ ਸਕਦਾ
0: ਜੀ। ਅੱਛਾ ਸ਼ੀਸ਼ੀ, ਇਹ ਦੱਸੋ ਕਿ ਜਦੋਂ ਤੁਸੀਂ ਘੋੜ ਸਵਾਰੀ ਸ਼ੁਰੂ ਕੀਤੀ ਤੇ ਉਹ ਕਿਹੜਾ ਸਾਲ ਸੀ, ਕੁਝ ਯਾਦ ਹੈ ਤੁਹਾਨੂੰ?
1: ਹਾਂਜੀ ਹਾਂਜੀ, ਉਹ 1995 ਦਾ ਸਾਲ ਸੀ ਜੀ ਜਦੋਂ ਮੈਂ ਘੋੜ ਸਵਾਰੀ ਸ਼ੁਰੂ ਕੀਤੀ।
0: ਤੁਹਾਨੂੰ ਤਾਂ ਪਤਾ ਸੀ ਕਿ ਤੁਸੀਂ ਪਹਿਲੀ ਲੜਕੀ ਹੋ ਜੋ ਘੋੜ ਸਵਾਰੀ ਕਰਨ ਜਾ ਰਹੀ ਹੈ?
1: ਨਹੀਂ, ਪੰਜਾਬ ਪੁਲਿਸ ਵਿੱਚ ਇਕੱਲੀ ਨਹੀਂ ਹੈ, ਉਦੋਂ ਤੱਕ ਤਾਂ ਨਹੀਂ ਪਤਾ ਸੀਗਾ ਵੀ ਪੰਜਾਬ ਪੁਲਿਸ ਵਿੱਚ ਇਕੱਲੀ ਹਾਂ। ਅਦਰਵਾਈਜ਼ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਮੈਮ, ਉਦੋਂ ਤਾਂ ਮਤਲਬ ਇੱਕ ਕਾਲਜ ਦੇ ਰਹਿੰਦੇ ਜਾਂ ਇੱਕ ਯੂਨਿਟ ਦੇ ਚੱਲਦੇ ਉੱਥੇ ਕਾਫੀ ਬੱਚੇ ਆਉਂਦੇ ਨੇ ਜੀ, ਜਿਹਨਾਂ ਵਿੱਚੋਂ ਕੁੜੀਆਂ ਮੁੰਡੇ ਸਭ ਹੁੰਦੇ ਨੇ। ਜਿਵੇਂ ਕਿ ਗੁੜਵਾਸੂ ਤੋਂ ਮੈਂ ਕੀਤੀ ਹੈ, ਗੁੜਵਾਸੂ ਦੇ ਵਿੱਚ ਕਾਲਜ ਆਫ ਵੈਟਨਰੀ ਸਾਇੰਸ ਦੇ ਸਟੂਡੈਂਟ ਆ ਜਿਹੜੇ, ਉਹਨਾਂ ਵਾਸਤੇ ਹਾਰਸ ਰਾਈਡਿੰਗ ਕੰਪਲਸਰੀ ਹੈ।
0: ਠੀਕ ਹੈ।
1: ਵਿੱਚ ਉਹਦੇ ਮਤਲਬ ਵੈਟਨਰੀ ਡਾਕਟਰ ਫੀਮੇਲਸ ਵੀ ਹੈ ਤਾਂ ਮੇਲ ਵੀ ਹੈ
0: ਜੀ। ਅਤੇ ਜਦੋਂ ਤੁਸੀਂ ਘੋੜਸਵਾਰੀ ਸ਼ੁਰੂ ਕੀਤੀ, ਜਿਹਨਾਂ ਨੂੰ ਤੁਸੀਂ ਦੱਸਿਆ ਕਿ ਮੈਂ ਘੋੜਸਵਾਰੀ ਕਰਨਾ ਚਾਹੁੰਦੀ ਹਾਂ, ਜਾਂ ਜੋ ਤੁਹਾਡੇ ਟ੍ਰੇਨਰ ਸਨ ਜਾਂ ਤੁਹਾਡੇ ਆਸ ਪਾਸ ਜੋ ਮਾਹੌਲ ਸੀ, ਉਹਨਾਂ ਨੇ ਕੁਛ ਇਸ ਤਰ੍ਹਾਂ ਦਾ ਕਦੇ ਤੁਹਾਨੂੰ ਕਮੈਂਟ ਕੀਤਾ ਕਿ ਕੁੜੀ ਹੋ ਕੇ ਤੂੰ ਨਹੀਂ ਕਰ ਸਕਦੀ ਜਾਂ ਤੇਰੇ ਲਈ ਬਹੁਤ ਮੁਸ਼ਕਲ ਹੈ ਤੂੰ ਰਹਿਣ ਦੇ?
1: ਹਾਂਜੀ ਮੈਮ, ਮੇਰੇ ਤਿੰਨ ਲਈ ਤਾਂ ਸ਼ੁਰੂ ਤੋਂ ਹੀ ਚੈਲੰਜ ਹੋ ਗਿਆ ਸੀਗਾ। ਜਦੋਂ ਹੀ ਫੋਰਮ ਹੀ ਭਰਨਾ ਸ਼ੁਰੂ ਕੀਤਾ ਕਾਲਜ ਟਾਈਮ ਦੇ ਵਿੱਚ ਹੀ, ਤਾਂ ਮੈਮ ਨੇ ਵੀ ਕਹਿ ਦਿੱਤਾ ਸੀਗਾ ਕਿ ਲੜਕੀ ਹੈ, ਵਿਆਹ ਹੋ ਜਾਏਗਾ, ਅਗਲੇ ਘਰ ਜਾਏਗੀ ਤਾਂ ਅਗਲਾ ਘਰ ਵੱਸ ਜਾਏਗਾ, ਅਗਰ ਤੁਸੀਂ ਇਹਨੂੰ ਹੁਣੇ ਹੋਰਸ ਰਾਈਡਿੰਗ 'ਚ ਪਾ ਤਾ ਇਹਦੀ ਲੱਤ ਬਾਂਹ ਟੁੱਟ ਜੂਗੀ, ਇਹ ਤੁਹਾਡੇ ਜੋਗੇ ਵੀ ਰਹਿ ਜਾਏਗੀ। ਤਾਂ ਡੀਮੋਟੀਵੇਸ਼ਨ ਬਹੁਤ ਜ਼ਿਆਦਾ ਮਿਲੀ ਉਸ ਟਾਈਮ ਵੀ, ਅਤੇ ਹੁਣ ਵੀ ਤਕਰੀਬਨ ਕਾਫੀ ਜਗ੍ਹਾ 'ਤੇ ਇਹ ਸੁਣਨ ਨੂੰ ਮਿਲਦਾ ਆ, ਲੈ ਕੁੜੀ ਆ ਇਹ ਕੀ ਕਰ ਲੂਗੀ, ਕੁਛ ਨਹੀਂ ਕਰ ਸਕਦੀ। ਬਟ ਜਦੋਂ ਹੋ ਜਾਂਦਾ ਸਾਹਮਣੇ ਆਉਂਦਾ ਆ ਫਿਰ ਪਤਾ ਲੱਗਦਾ ਆ ਵੀ ਕੁੜੀਆਂ ਵੀ ਪਿੱਛੇ ਨਹੀਂ ਆ।
0: ਬਹੁਤ ਵਧੀਆ ਗੱਲ ਹੈ ਕਿ ਇਹ ਤੁਹਾਨੂੰ ਮੋਟੀਵੇਸ਼ਨ ਘੱਟ ਮਿਲੀ, ਬਲਕਿ ਜੋ ਇੱਕ ਡੀਮੋਟੀਵੇਟ ਤੁਸੀਂ ਦੱਸਿਆ ਕਿ ਲੋਕਾਂ ਨੇ ਜ਼ਿਆਦਾ ਕੀਤਾ ਕਿ ਕੋਈ ਹਾਦਸਾ ਨਾ ਹੋ ਜਾਏ, ਕਿਤੇ ਕੋਈ ਸੱਟ ਚੋਟ ਨਾ ਲੱਗ ਜਾਏ, ਕਦੇ ਇਸ ਤਰ੍ਹਾਂ ਦਾ ਹੋਇਆ ਕੁਝ?
1: ਹਾਂਜੀ ਮੈਮ, ਹਾਦਸੇ ਤਾਂ ਹੁੰਦੇ ਹੀ ਰਹਿੰਦੇ ਆ, ਜੇ ਕਹਿੰਦੇ ਵੀ ਨਿਤਰਾਂਗੇ ਤਾਂ ਜੇ ਨਿਕਲਾਂਗੇ ਤਾਂ।
0: ਬਿਲਕੁਲ
1: ਜੀ ਜੀ।
0: ਠੀਕ ਹੈ ਜੀ, ਅਤੇ ਕਿਸ ਤਰ੍ਹਾਂ ਦੇ ਹਾਦਸੇ ਹੋਏ ਅਤੇ ਕਿਵੇਂ ਰਿਕਵਰ ਕੀਤਾ ਤੁਸੀਂ ਉਸਦੇ ਵਿੱਚ, ਜਾਂ ਫਿਰ ਕਿਵੇਂ ਹਿੰਮਤ ਨਹੀਂ ਹਾਰੀ ਅਤੇ ਦੁਬਾਰਾ ਤੁਸੀਂ ਮੁੜ ਖੜੇ ਹੋਏ?
1: ਮੈਮ ਜਿਸ ਤਰ੍ਹਾਂ ਇੱਕ ਸ਼ੇਰ ਹੀ ਹੈ ਜੀ, ਗਿਰਤੇ ਹੈ ਘੁੜਸਵਾਰ ਮੈਦਾਨੇ ਜੰਗ ਮੇਂ, ਉਸ ਤਰ੍ਹਾਂ ਹੀ ਹੌਲੀ ਹੌਲੀ ਗਿਰੇ ਔਰ ਉਹੀ ਸ਼ੇਰ ਹਰ ਟਾਈਮ ਯਾਦ ਆਉਂਦਾ ਰਿਹਾ। ਔਰ ਇੱਕ ਬੀਂਗ ਅ ਗਰਲਸ ਆਪਣੇ ਆਪ ਨੂੰ ਮਤਲਬ ਜਿਵੇਂ ਕਿਤਾਬਾਂ 'ਚ ਪੜ੍ਹਿਆ ਹੋਇਆ ਸੀ, ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਥੀ, ਤਾਂ ਆਪਣੇ ਆਪ ਨੂੰ ਉਹ ਤਾਂ ਨਹੀਂ ਸਮਝਦੇ, ਜਿਹੜਾ ਜੋਸ਼ ਜਜ਼ਬਾ ਸੀ ਉਹ ਦੇਖਦੇ ਹੋਏ ਆਪਣੇ ਆਪ ਨੂੰ ਫਿਰ ਓਨਾ ਹੋਣਾ ਪੈਂਦਾ ਸੀਗਾ ਕਿ ਨਹੀਂ ਅਗਰ ਉਹ ਇੰਨਾ ਕਰ ਸਕੇ ਤਾਂ ਆਪਾਂ ਵੀ ਕੁਛ ਕਰ ਸਕਦੇ।
0: ਕਿੰਨਾ ਸਮਾਂ ਲੱਗਾ ਤੁਹਾਨੂੰ ਪੂਰੀ ਤਰ੍ਹਾਂ ਟ੍ਰੇਨ ਹੋਣ ਦੇ ਵਿੱਚ?
1: ਮੈਮ ਪੂਰੀ ਤਰ੍ਹਾਂ ਟ੍ਰੇਨ ਤਾਂ ਆਪਾਂ ਕਦੀ ਵੀ ਨਹੀਂ ਹੋ ਸਕਦੇ, ਸਾਰੀ ਜ਼ਿੰਦਗੀ ਸਿੱਖਣ ਦੀ ਹੋਈ ਹੈ ਜੀ। ਔਰ ਇਹ ਤਾਂ ਫਿਰ ਐਨੀਮਲ ਆ, ਹਰ ਟਾਈਮ ਇੱਕ ਅਲੱਗ ਨੇਚਰ ਦਾ ਐਨੀਮਲ ਮਿਲਦਾ ਆ
0: ਜੀ,
1: ਅਤੇ ਹਰ ਟਾਈਮ ਟ੍ਰੇਨ ਹੀ ਹੁੰਦੇ ਰਹਿ ਰਹੇ ਹਾਂ ਜੀ, ਹਜੇ ਤੱਕ ਤਾਂ ਸਿੱਖੀ ਜਾ ਰਹੇ ਹਾਂ
0: ਜੀ। ਪਰ ਫਿਰ ਵੀ ਤੁਸੀਂ ਕੰਫਰਟੇਬਲੀ ਜਦੋਂ ਘੋੜ ਸਵਾਰੀ ਕਰਨੀ ਸ਼ੁਰੂ ਕੀਤੀ, ਉਸ ਦੇ ਵਿੱਚ ਤੁਹਾਨੂੰ ਕਿੰਨਾ ਕੁ ਸਮਾਂ ਲੱਗ ਗਿਆ ਸਿੱਖਣ ਨੂੰ?
1: ਮੈਮ ਉਹਦੇ ਲਈ ਮੈਨੂੰ ਘੱਟੋ ਘੱਟ ਸਾਲ ਦਾ ਟਾਈਮ ਲੱਗਿਆ ਜੀ।
0: ਠੀਕ ਹੈ, ਅਤੇ ਤੁਸੀਂ ਦੱਸਿਆ ਕਿ ਹਰ ਵਾਰ ਇੱਕ ਨਵੀਂ ਤਰ੍ਹਾਂ ਦਾ ਐਨੀਮਲ ਹੁੰਦਾ ਹੈ ਜਿਸ 'ਤੇ ਆਪਣਾ ਸੁਭਾਅ ਹੁੰਦਾ ਹੈ, ਅਤੇ ਉਸਨੂੰ ਹੈਂਡਲ ਕਰਨ ਲਈ ਕਿਹੜੀਆਂ ਚੀਜ਼ਾਂ ਤੁਸੀਂ ਦੇਖਦੇ ਹੁੰਦੇ ਸੀ, ਜਾਂ ਕਿਸ ਤਰ੍ਹਾਂ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜਾਨਵਰ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਜਾਂ ਕਿਵੇਂ ਪਤਾ ਚੱਲੇ ਕਿ ਉਸਦਾ ਸੁਭਾਅ ਐਗਰੈਸਿਵ ਹੈ ਜਾਂ ਸਪੋਰਟਿੰਗ ਹੈ?
1: ਮੈਮ ਜਦੋਂ ਮਤਲਬ ਆਪਾਂ ਘਰ ਜਿਸ ਤਰ੍ਹਾਂ ਡੋਗ ਵੀ ਰੱਖਦੇ ਹਾਂ ਤਾਂ ਜਲਦੀ ਫਰੈਂਡਲੀ ਨਹੀਂ ਹੁੰਦਾ ਡੋਗ, ਜਦੋਂ ਹੌਲੀ ਹੌਲੀ ਫਰੈਂਡਲੀ ਹੋ ਜਾਂਦਾ ਤਾਂ ਆਪਾਂ ਉਹਦੇ ਇੰਨੇ ਅਟੈਚ ਹੋ ਜਾਂਦੇ ਹਾਂ ਕਿ ਜਦੋਂ ਉਹ ਜਾਂਦਾ ਆ ਦੁਨੀਆ ਤੋਂ ਤਾਂ ਆਪਾਂ ਉਹਦੇ ਲਈ ਕਿੰਨਾ ਉਹ ਕਰਦੇ ਹਾਂ। ਸੋ ਇਸ ਤਰ੍ਹਾਂ ਹੀ ਆ ਜੀ, ਹਾਰਸ ਵੀ ਹੈ ਜਿਹੜੇ ਉਹ ਵੀ ਮਤਲਬ ਮੇਰੇ ਲਈ ਉਸੇ ਮੁਕਾਮ ਤੱਕ ਪਹੁੰਚ ਜਾਂਦੇ ਆ ਵੀ ਜਦੋਂ ਕਿਤੇ ਦੂਰ ਹੁੰਦੇ ਆ ਤਾਂ ਫਿਰ ਮੁਸ਼ਕਿਲ ਹੋ ਜਾਂਦੀ ਹੈ।
0: ਬਿਲਕੁਲ, ਕਹਿੰਦੇ ਵੀ ਨੇ ਕਿ ਜੋ ਘੋੜਾ ਹੁੰਦਾ ਹੈ ਕਾਫੀ ਵਫਾਦਾਰ ਹੁੰਦਾ ਹੈ, ਸਮਝਦਾਰ ਹੁੰਦਾ ਹੈ, ਅਤੇ ਜੇਕਰ ਤੁਸੀਂ ਉਸਦੇ ਨਾਲ ਪਿਆਰ ਨਾਲ ਵਿਵਹਾਰ ਕਰੋ ਤੇ ਉਹ ਉਸ ਭਾਸ਼ਾ ਨੂੰ ਸਮਝਦਾ ਵੀ ਹੈ
1: ਜੀ।
0: ਹਾਂਜੀ ਆਸ਼ੀਸ਼ ਜੀ, ਹੁਣ ਤੁਸੀਂ ਤੁਹਾਡਾ ਕਰੀਅਰ ਜੋ ਹੈ ਬਹੁਤ ਵਧੀਆ ਚੱਲ ਰਿਹਾ, ਤੁਸੀਂ ਘੁੜਸਵਾਰ ਵੀ ਹੋ, ਤੁਹਾਡੇ ਤੋਂ ਵੀ ਲੋਕ ਜਾਂ ਖਾਸ ਤੌਰ 'ਤੇ ਕੁੜੀਆਂ ਇੰਸਪਾਇਰ ਹੁੰਦੀਆਂ ਹੋਣਗੀਆਂ, ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਸ ਪਾਸ ਆਪਣੇ ਲੜਕੀਆਂ ਨੂੰ ਬਹੁਤ ਇੰਸਪਾਇਰ ਕੀਤਾ, ਜਾਂ ਤੁਹਾਡੇ ਤੋਂ ਸਿੱਖ ਕੇ ਕਿਸੇ ਨੇ ਇਸ ਤਰ੍ਹਾਂ ਘੁੜਸਵਾਰੀ ਦੇ ਵਿੱਚ ਕਦਮ ਰੱਖਿਆ ਹੋਵੇ?
1: ਨਹੀਂ ਜੀ, ਹਜੇ ਤੱਕ ਤਾਂ ਇੰਨਾ ਹੌਸਲਾ ਕਿਸੇ ਨੇ ਨਹੀਂ ਕੀਤਾ ਸਿੱਖ ਕੇ ਘੁੜਸਵਾਰੀ ਦੇ ਵਿੱਚ ਆਉਣ ਵਾਲਾ, ਕਿਉਂਕਿ ਜਿਹੜੇ ਮੇਰੇ ਕੋਲ ਆਉਂਦੇ ਆ ਉਹ ਪੰਜਾਬ ਪੁਲਿਸ ਵਿੱਚ ਪਹਿਲਾਂ ਹੀ ਇਨਰੋਲਡ ਹੁੰਦੇ ਆ ਬੱਚੇ,

0: ਦਾ ਆਪਣਾ ਆਪਣਾ ਇੱਕ ਅਲੱਗ ਟਾਰਗੇਟ, ਇੱਕ ਅਲੱਗ ਏਮ ਹੁੰਦਾ ਆ। ਬਟ ਇਹ ਆ ਵੀ ਦੇਖ ਕੇ ਸਾਰਿਆਂ ਦਾ ਮਤਲਬ ਵੀ ਇੱਕ ਮਨ ਜ਼ਰੂਰ ਹੁੰਦਾ ਆ, ਉਹ ਯਾਰ ਮੈਡਮ ਉੱਤੇ ਘੋੜਿਆਂ ਦੇ, ਜਾਂ ਜਿਹੜੀਆਂ ਕੁੜੀਆਂ ਵੀ ਆਉਂਦੀਆਂ ਆ ਉਹ ਵੀ ਪਹਿਲਾਂ ਡਰਦੀਆਂ ਹੁੰਦੀਆਂ ਨੇ ਵੀ ਘੋੜਸਵਾਰੀ ਦਾ ਮਤਲਬ ਵੀ ਕੀ ਕਰਾਂਗੇ, ਜੇ ਡਿੱਗ ਗਏ ਕੀ ਹੋਊਗਾ, ਮੇਨ ਇਹੀ ਹੁੰਦਾ ਆ। ਅਤੇ ਉਸ ਤੋਂ ਬਾਅਦ ਜਦੋਂ ਦੇਖਦੇ ਆ ਵੀ ਹਾਂ ਮੈਡਮ ਹੈਗੇ, ਫਿਰ ਹੌਲੀ ਹੌਲੀ ਮੈਮ ਸਾਡੇ ਨਾਲ ਰਹੀਓ, ਮੈਮ ਇਸ ਤਰ੍ਹਾਂ ਕਰੀਓ, ਮੈਮ ਉਸ ਤਰ੍ਹਾਂ ਕਰੀਓ, ਤਾਂ ਹੌਸਲਾ ਹੁੰਦਾ ਉਹਨਾਂ ਨੂੰ
1: ਜੀ। ਘੋੜਸਵਾਰੀ ਕੀ ਸਿਖਾਉਂਦੀ ਹੈ ਤੁਹਾਨੂੰ, ਕਿਉਂਕਿ ਇੱਕ ਲੰਬੀ ਪ੍ਰੈਕਟਿਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਪਾਰੰਗਤ ਹੁੰਦੇ ਹੋ, ਕਿਹੜਾ ਬਦਲਾਅ, ਚੰਗਾ ਬਦਲਾਅ ਤੁਹਾਡੇ ਅੰਦਰ ਲੈ ਕੇ ਆਉਂਦੀ ਹੈ ਘੋੜਸਵਾਰੀ?
0: ਮੈਮ ਇੱਕ ਤਾਂ ਮਤਲਬ ਵੀ ਘੋੜਸਵਾਰੀ ਜਿਹੜੀ ਆ ਉਹ ਗੇਮ ਤਾਂ ਕੋਈ ਵੀ ਹੈ ਜੀ, ਬਹੁਤ ਵਧੀਆ ਆ ਘੋੜਸਵਾਰੀ ਜਿਹੜੀ ਆ ਉਹ ਆਪਣੇ ਵਿੱਚ ਇੱਕ ਆਤਮ ਵਿਸ਼ਵਾਸ ਲਿਆਉਂਦੀ ਆ ਕਿ ਅਸੀਂ ਆਪਣੇ ਤੋਂ 10 ਗੁਣਾ ਜ਼ਿਆਦਾ ਤਾਕਤਵਰ ਚੀਜ਼ 'ਤੇ ਕੰਟਰੋਲ ਕੀਤਾ ਹੋਇਆ। ਤਾਂ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਸਾਹਿਬਾਂ ਦੇ ਟਾਈਮ 'ਤੇ ਜਿਹੜੀ ਮਤਲਬ ਵੀ ਮੈਦਾਨੇ ਜੰਗ ਦੀ ਹੌਸਲਾ ਅਫਜ਼ਾਈ ਸੀ ਉਹ ਬਹੁਤ ਮਿਲਦੀ ਹੈ। ਜਦੋਂ ਅਸੀਂ ਘੋੜਸਵਾਰੀ ਕਰਦੇ ਹਾਂ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਆਪਣੇ ਆਪ ਨੂੰ ਸਮਝਦੇ
1: ਜੀ। ਜਦੋਂ ਤੁਸੀਂ ਘੋੜਸਵਾਰੀ ਕਰਦੇ ਹੋ ਤਾਂ ਇੱਕ ਅਲੱਗ ਹੀ ਤੁਹਾਡੇ ਅੰਦਰ ਆਤਮ ਵਿਸ਼ਵਾਸ ਹੁੰਦਾ ਹੈ
0: ਜੀ,
1: ਅਤੇ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਹਵਾ ਨਾਲ ਗੱਲਾਂ ਕਰ ਰਹੇ ਹੋਵੋਗੇ
0: ਜੀ।
1: ਅਸੀਂ ਇਮੇਜਿਨ ਕਰ ਸਕਦੇ ਹਾਂ ਕਿ ਤੁਸੀਂ ਜਦੋਂ ਘੋੜਸਵਾਰੀ ਕਰ ਰਹੇ ਹੋਵੋਗੇ ਤਾਂ ਕਿਸ ਤਰ੍ਹਾਂ ਦੇ ਲੱਗ ਰਹੇ ਹੋਵੋਗੇ। ਯੂਨੀਫਾਰਮ ਪਾ ਕੇ ਵੀ ਤੁਸੀਂ ਘੋੜਸਵਾਰੀ ਕਰਦੇ ਹੋ?
0: ਹਾਂਜੀ ਮੈਮ, ਯੂਨੀਫਾਰਮ ਦੇ ਵਿੱਚ ਹੀ ਹੋਈਦਾ ਜੀ, ਸਿਵਲ ਡਰੈਸ 'ਚ ਨਹੀਂ।
1: ਠੀਕ ਹੈ, ਬਿਨਾਂ ਡਰੈਸ ਤੁਸੀਂ ਨਹੀਂ ਕਰਦੇ? ਠੀਕ ਹੈ, ਅਤੇ ਤੁਹਾਡੇ ਪਰਿਵਾਰ ਦੇ ਵਿੱਚ ਕਦੇ ਕਿਸੇ ਨੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਘੋੜਸਵਾਰੀ ਸਿੱਖਣੀ ਹੈ ਜਾਂ ਤੁਹਾਡੇ ਤੋਂ ਇਨਸਪਾਇਰ ਹੋਇਆ ਹੋਵੇ?
0: ਨਹੀਂ ਜੀ, ਡਰਦੇ ਹੀ ਆ ਹਜੇ ਤਾਂ।
1: ਠੀਕ ਹੈ, ਅਤੇ ਲੜਕੀਆਂ ਨੂੰ ਖਾਸ ਤੌਰ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਸ ਫੀਲਡ ਦੇ ਬਾਰੇ ਸੋਚਦੀਆਂ ਹੋਣਗੀਆਂ ਜਾਂ ਅੱਜ ਤੁਹਾਡੇ ਤੋਂ ਇਨਸਪਾਇਰ ਹੋਈਆਂ ਹੋਣਗੀਆਂ ਕਿ ਅਸੀਂ ਵੀ ਕੁਝ ਅਜਿਹਾ ਕਰਨਾ ਹੈ ਅਤੇ ਆਪਣੇ ਸ਼ੌਕ ਪੂਰੇ ਕਰਨੇ ਨੇ? ਕਿਉਂਕਿ ਅਸੀਂ ਦੇਖਿਆ ਨਾ ਕਈ ਵਾਰੀ ਕੁੜੀਆਂ ਇਸ ਤਰ੍ਹਾਂ ਸੁਪਨਾ ਜ਼ਾਹਿਰ ਕਰਦੀਆਂ ਨੇ ਕਿ ਮੈਂ ਘੋੜਸਵਾਰੀ ਸਿੱਖਣੀ ਹੈ, ਪਰ ਹੌਸਲਾ ਨਹੀਂ ਕਰ ਪਾਉਂਦੀਆਂ।
0: ਹੌਸਲਾ ਤਾਂ ਮੈਮ ਅਗਰ ਘਰ ਦੇ ਹੌਸਲਾ ਦੇਣਗੇ ਤਾਂ ਹੀ ਹੌਸਲਾ ਕੋਈ ਵੀ ਕੰਮ ਆਪਾਂ ਕਰਦੇ ਹਾਂ। ਈਵਨ ਕਿ ਪਾਇਲਟ ਵੀ ਬਣੀਆਂ ਹੋਈਆਂ ਕੁੜੀਆਂ ਤਾਂ ਕਿਸੇ ਨਾ ਕਿਸੇ ਦੇ ਹੌਸਲੇ 'ਤੇ ਹੀ ਬਣੀਆਂ ਆ। ਅਗਰ ਘੋੜਸਵਾਰੀ ਵਿੱਚ ਆਉਣਾ ਚਾਹੁਣ ਤਾਂ ਮੋਸਟ ਵੈਲਕਮ, ਮੈਂ ਪੂਰਾ ਸਪੋਰਟ ਕਰਨ ਨੂੰ ਤਿਆਰ ਹਾਂ
1: ਜੀ। ਅਤੇ ਪੰਜਾਬ ਪੁਲਿਸ ਦੇ ਵਿੱਚ ਇਸ ਦੇ ਲਈ ਜੋ ਟ੍ਰੇਨਿੰਗ ਦੇ ਲਈ ਕੀ ਬੰਦੋਬਸਤ ਹੁੰਦੇ ਨੇ, ਕੀ ਕਰਨਾ ਪੈਂਦਾ ਉਸ ਦੇ ਲਈ?
0: ਇਹ ਮੈਮ ਮਤਲਬ ਵੀ ਸਾਡੇ ਸੀਨੀਅਰ ਆਫਿਸਰਾਂ ਵੱਲੋਂ ਟਾਈਮ ਟੂ ਟਾਈਮ ਮੁਕਰਰ ਕੀਤਾ ਗਿਆ ਹੁੰਦਾ ਆ, ਜੋ ਵੀ ਪ੍ਰੋਗਰਾਮ ਹੁੰਦੇ ਆ, ਜੋ ਵੀ ਮਤਲਬ ਅਸੀਂ ਹੌਰਸਿਸ ਨੂੰ ਟ੍ਰੇਨ ਕਰਨਾ ਆ ਜਾਂ ਫੀਡਿੰਗ ਕਰਨੀ ਆ ਜਾਂ ਕਿਤੇ ਜਾਣਾ ਆਉਣਾ, ਜੋ ਵੀ ਲਾਅ ਐਂਡ ਆਰਡਰ ਡਿਊਟੀਜ਼ ਮੈਂਟੇਨੈਂਸ ਕਰਨੀ ਆ, ਉਹ ਸਾਰੇ ਸਾਡੇ ਸੀਨੀਅਰ ਅਫਸਰ ਵੱਲੋਂ ਜਿਸ ਤਰ੍ਹਾਂ ਦੇ ਹੁਕਮ ਆਉਂਦੇ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ।
1: ਇਸ ਲਈ ਕੁਝ ਬੇਸਿਕ ਕੁਆਲੀਫਿਕੇਸ਼ਨ ਜਾਂ ਐਲੀਜੀਬਿਲਿਟੀ ਵੀ ਰਹਿੰਦੀ ਹੈ?
0: ਮੈਮ ਉਹ ਰਿਕੁਆਇਰਮੈਂਟ ਉਹੀ ਹੁੰਦੀ ਆ ਜਿਹੜੀ ਕਿ ਕਾਮ ਮਤਲਬ ਪੰਜਾਬ ਪੁਲਿਸ ਦੇ ਵਿੱਚ ਆਉਣ ਵਾਲੇ ਜਵਾਨ ਵਾਸਤੇ ਆਏ ਆ।
1: ਠੀਕ ਹੈ, ਜੇਕਰ ਪੁਲਿਸ ਦੇ ਵਿੱਚ ਆਉਣ ਤੋਂ ਇਲਾਵਾ ਵੀ ਜੇਕਰ ਸਿਰਫ ਘੋੜਸਵਾਰੀ ਹੀ ਸਿੱਖਣੀ ਹੋਵੇ, ਇਸ ਦੇ ਲਈ ਵੀ ਕੁਝ ਪ੍ਰਬੰਧ ਹੁੰਦਾ ਹੈ?
0: ਹਾਂਜੀ ਮੈਮ, ਪ੍ਰਾਈਵੇਟ ਤੌਰ 'ਤੇ ਖੁੱਲ੍ਹੇ ਹੋਏ ਨੇ ਕਲੱਬ, ਹੁਣ ਸਾਡੇ ਆਫਿਸਰਾਂ ਨੇ ਵੀ ਕਾਫੀ ਜਗ੍ਹਾ ਜਗ੍ਹਾ 'ਤੇ ਕੀਤਾ ਆ ਵੀ ਪੁਲਿਸ ਪਲੱਸ ਪਬਲਿਕ ਫਰੈਂਡਲੀ ਹੋਣ ਦੇ ਲਈ, ਤਾਂ ਉੱਥੇ ਆਉਂਦੇ ਨੇ ਜੀ ਕਾਫੀ ਜਣੇ ਸਿੱਖਣ ਵਾਸਤੇ ਰਾਈਡਿੰਗ।
1: ਕੁਛ
0: ਬੱਚੇ ਸਿੱਖ ਕੇ ਬਹੁਤ ਵਧੀਆ ਵਧੀਆ ਮੁਕਾਮ 'ਤੇ ਜਾਂ ਆਪਣੇ ਆਪ ਨੂੰ ਬਹੁਤ ਵਧੀਆ ਮਤਲਬ ਮੋਟੀਵੇਸ਼ਨ 'ਤੇ ਲੈ ਕੇ ਗਏ ਹੋਏ ਆ, ਕੁਛ ਬੱਚੇ ਜਿਹੜੇ ਆ ਡਰਦੇ ਮਾਰੇ ਛੱਡ ਕੇ ਭੱਜ ਵੀ ਚੁੱਕੇ ਆ
1: ਜੀ। ਠੀਕ ਹੈ ਜੀ, ਜਦੋਂ ਅਸੀਂ ਬਹੁਤ ਮਿਹਨਤ ਦੇ ਨਾਲ ਕੁਝ ਮੁਕਾਮ ਹਾਸਿਲ ਕਰ ਲੈਂਦੇ ਹਾਂ ਤਾਂ ਉਹ ਅਜਿਹਾ ਮੁਕਾਮ ਹੋ ਜਾਂਦਾ ਜਿਸ 'ਤੇ ਹਰ ਕੋਈ ਨਹੀਂ ਵੀ ਪਹੁੰਚ ਸਕਦਾ, ਕਿਉਂਕਿ ਤੁਸੀਂ ਦੱਸਿਆ ਕਿ ਕੁਝ ਕੁ ਲੋਕ ਤਾਂ ਅੱਧ ਰਸਤੇ ਵਿੱਚ ਹੀ ਛੱਡ ਜਾਂਦੇ ਨੇ, ਡਰ ਕੇ ਛੱਡ ਜਾਂਦੇ ਨੇ। ਤੁਸੀਂ ਹੁਣ ਆਪਣੇ ਪਰਿਵਾਰ ਦੇ ਵਿੱਚ ਵੀ ਇੱਕ ਬਿਹਤਰ ਭੂਮਿਕਾ ਨਿਭਾ ਰਹੇ ਹੋ ਅਤੇ ਪੰਜਾਬ ਪੁਲਿਸ ਦੇ ਵਿੱਚ ਵੀ ਨਿਭਾ ਰਹੇ ਹੋ, ਦੋਨਾਂ ਦਾ ਤਾਲਮੇਲ ਬਿਠਾਉਣ ਦੇ ਵਿੱਚ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਜਾਂ ਕਿਹੜੇ ਸੈਕਰੀਫਾਈਸਿਸ ਹੁੰਦੇ ਨੇ ਇੱਕ ਮਹਿਲਾ ਦੇ ਤੌਰ 'ਤੇ?
0: ਮਿਹਨਤ ਮੇਰੀ ਨਹੀਂ ਜੀ, ਮੇਰੇ ਪਰਿਵਾਰ ਦੀ ਵੀ ਹੈ, ਮੇਰੇ ਹਸਬੈਂਡ ਵੀ ਪੂਰਾ ਸਪੋਰਟ ਕਰਦੇ ਆ, ਮੇਰੇ ਬੱਚੇ ਵੀ ਪੂਰਾ ਸਪੋਰਟ ਕਰਦੇ, ਮੇਰੀ ਮਦਰ ਇਨ ਲਾਅ ਵੀ ਪੂਰੀ ਸਪੋਰਟ ਕਰਦੇ ਆ
1: ਜੀ।
0: ਔਰ ਜਦੋਂ ਆਫਿਸ ਦੇ ਤੌਰ 'ਤੇ ਦੇਖੀਏ ਤਾਂ ਮੇਰਾ ਆਫਿਸ ਦਾ ਸਟਾਫ ਹੈ ਜਿਹੜਾ ਉਹ ਵੀ ਪੂਰੀ ਸਪੋਰਟ ਕਰਦਾ ਆ, ਮਤਲਬ ਕਦੀ ਇਹ ਨਹੀਂ ਸੋਚੀਦਾ ਵੀ ਭਾਈ ਇਹ ਲੜਕਾ ਜਾਂ ਇਹ ਲੜਕੀ ਹੈ। ਉਸ ਟਾਈਮ ਇਹ ਹੁੰਦਾ ਆ ਵੀ ਆਪਾਂ ਨੂੰ ਜਿਹੜਾ ਟਾਰਗੇਟ ਮਿਲਿਆ ਹੋਇਆ, ਜੋ ਡਿਊਟੀ ਹੈ ਜਾਂ ਜੋ ਵੀ ਆਪਾਂ ਗੋਲਸ 'ਤੇ ਟੱਚ ਕਰਨਾ ਆ, ਉਹ ਆਪਾਂ ਪੂਰਾ
1: ਬਹੁਤ ਵਧੀਆ ਗੱਲ ਹੈ, ਕਿਉਂਕਿ ਜਦੋਂ ਸਪੋਰਟ ਨਹੀਂ ਮਿਲਦਾ ਲੜਕੀਆਂ ਨੂੰ ਤਾਂ ਉਹਨਾਂ ਦੇ ਕਈ ਸੁਪਨੇ ਮਰ ਜਾਂਦੇ ਨੇ, ਖਾਸ ਤੌਰ 'ਤੇ ਜਦੋਂ ਪਰਿਵਾਰਿਕ ਜੀਵਨ ਦੇ ਵਿੱਚ ਉਹ ਆ ਜਾਂਦੀਆਂ ਨੇ। ਅਤੇ ਤੁਸੀਂ ਦੱਸਿਆ ਕਿ ਜੇਕਰ ਪਰਿਵਾਰ ਦਾ ਸਹਿਯੋਗ ਹੋਵੇ ਜਾਂ ਫਿਰ ਤੁਹਾਡੇ ਕੰਮਕਾਜ ਦੌਰਾਨ ਸਹਿਯੋਗ ਹੋਵੇ ਤਾਂ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਖੇਡਾਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ, ਲੜਕੀਆਂ ਦਾ ਖੇਡਾਂ ਦੇ ਵਿੱਚ ਆਉਣਾ ਜਾਂ ਖੇਡਾਂ ਪ੍ਰਤੀ ਰੁਝਾਨ ਹੋਣਾ ਇਹ ਕਿੰਨਾ ਕੁ ਜ਼ਰੂਰੀ ਸਮਝਦੇ ਹੋ?
0: ਇਹ ਬਹੁਤ ਜ਼ਰੂਰੀ ਹੈ ਜੀ, ਕੁਦਰਤ ਵੱਲੋਂ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਖਾਸੀਅਤ ਪਾਈ ਗਈ ਆ, ਕੋਈ ਕਿਸੇ ਵਿੱਚ ਕੋਈ ਕਿਸੇ ਵਿੱਚ ਆਪਣੇ ਆਪ ਨੂੰ ਮਾਹਰ ਦਿਖਾ ਸਕਦਾ ਆ
1: ਜੀ।
0: ਮਤਲਬ ਵੀ ਖੇਡਾਂ ਦੇ ਵਿੱਚ ਆ ਜਾਣ ਲੜਕੀਆਂ ਤਾਂ ਹੋਰ ਵੀ ਵਧੀਆ ਲੱਗਦਾ ਆ ਕਿ ਹਰੇਕ ਜਗ੍ਹਾ 'ਤੇ ਆਪਣਾ ਆਪਣਾ ਮੁਕਾਮ ਹਰੇਕ ਲੜਕੀ ਨੇ ਟੱਚ ਕੀਤਾ। ਜਿਸ ਤਰ੍ਹਾਂ ਕਿ ਹੁਣ ਮੈਡਮ ਪੀ ਟੀ ਊਸ਼ਾ ਜੀ ਨੇ, ਉਹਨਾਂ ਨੂੰ ਹੁਣ ਐਜ਼ ਅ ਚੇਅਰਮੈਨ ਜਾਂ ਇੱਕ ਪਹਿਲੀ ਮਹਿਲਾ ਦੇ ਚੱਲਦੇ ਹੋਏ ਉਸ ਗੇਮਾਂ ਦੇ ਵਿੱਚ ਚੱਲਦੇ ਹੋਏ ਅੱਜ ਕੱਲ੍ਹ ਮੈਂ ਦੇਖਿਆ ਉਹਨਾਂ ਦਾ ਮਤਲਬ ਵੀ ਯੂਟਿਊਬ ਚੈਨਲ ਦੇ ਉੱਤੇ ਵੀ ਕਾਫੀ ਮਹਾਰਤ ਮਿਲੀ ਹੋਈ ਆ ਉਹਨਾਂ ਨੂੰ ਵੀ, ਮਿਲਕਾ ਸਿੰਘ ਜੀ ਨੂੰ ਵੀ ਮਿਲੀ ਹੋਈ ਆ। ਤਾਂ ਇਹ

0: ਜਿਹੜੇ ਆ ਸਪੋਰਟਸਮੈਨ ਸਾਡੇ ਲਈ ਮੋਟੀਵੇਸ਼ਨ ਦਾ ਕਾਰਨ ਹੁੰਦੇ ਆ।
1: ਬਿਲਕੁਲ। ਅਤੇ ਹੁਣ ਕਿਉਂਕਿ ਕਹਿੰਦੇ ਨੇ ਕਿ ਇੱਕ ਜੋ ਸਪੋਰਟਸਮੈਨਸ਼ਿਪ ਹੁੰਦੀ ਹੈ ਨਾ, ਉਹ ਇਨਸਾਨ ਦੇ ਅੰਦਰ ਹਮੇਸ਼ਾ ਰਹਿੰਦੀ ਹੈ। ਤੁਸੀਂ ਵੈਸੇ ਤਾਂ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਜਾਂ ਫਿਜ਼ੀਕਲੀ ਫਿੱਟ ਰਹਿਣ ਦੇ ਲਈ ਹਮੇਸ਼ਾ ਤੁਸੀਂ ਐਕਸਰਸਾਈਜ਼ ਵਗੈਰਾ ਜਾਂ ਇਹੋ ਜਿਹੀ ਐਕਟੀਵਿਟੀਜ਼ ਕਰਦੇ ਰਹਿੰਦੇ ਹੋਵੋਗੇ, ਪਰ ਫਿਰ ਵੀ ਤੁਹਾਡੀ ਰੂਟੀਨ ਕੀ ਰਹਿੰਦੀ ਹੈ ਆਪਣੇ ਆਪ ਨੂੰ ਫਿੱਟ ਕਰਨ ਦੇ ਲਈ? ਤੁਸੀਂ ਕਿਹੋ ਜਿਹੀ ਐਕਟੀਵਿਟੀਜ਼ ਕਰਦੇ ਹੋ?
0: ਬਸ ਜੀ ਘੋੜਿਆਂ ਕੋਲ ਜਾਇਆ ਹੀ ਉਹਦੇ ਨਾਲ ਹੀ ਫਿੱਟ ਹੋ ਜਾਈਦਾ।
1: ਜੀ ਠੀਕ ਹੈ ਜੀ। ਅਤੇ ਕੁਝ ਹੋਰ ਸ਼ੌਕ ਨੇ ਤੁਹਾਡੇ ਇਸ ਤੋਂ ਇਲਾਵਾ, ਜਦੋਂ ਵੀ ਵਕਤ ਮਿਲਦਾ ਕੀ ਕਰਨਾ ਪਸੰਦ ਕਰਦੇ ਹੋ?
0: ਕੁਕਿੰਗ ਕਰਨਾ ਪਸੰਦ ਕਰਦੇ ਹਾਂ ਜੀ। ਕੁਕਿੰਗ ਦਾ ਸ਼ੌਕ ਹੈਗਾ ਆ, ਬੱਚਿਆਂ ਨਾਲ ਖੇਡਣ ਦਾ ਹੈਗਾ ਆ, ਆਪਣੇ ਪਰਿਵਾਰ ਨੂੰ ਟਾਈਮ ਦੇਣ ਦਾ ਸ਼ੌਕ ਹੈਗਾ ਆ
1: ਜੀ। ਠੀਕ ਹੈ ਜੀ। ਅਤੇ ਟਾਈਮ ਕਿਸ ਤਰ੍ਹਾਂ ਕੱਢਦੇ ਹੋ ਤੁਸੀਂ, ਕਿਉਂਕਿ ਤੁਹਾਡੀ ਵੀ ਡਿਊਟੀ ਹਾਰਡ ਹੈ ਅਤੇ ਤੁਸੀਂ ਲਗਾਤਾਰ ਉੱਥੇ ਬਣੇ ਵੀ ਰਹਿੰਦੇ ਹੋ, ਪਰਿਵਾਰ ਦਾ ਟਾਈਮ ਤੁਸੀਂ ਕਿਸ ਤਰ੍ਹਾਂ ਕੱਢਦੇ ਹੋ? ਛੁੱਟੀ ਦੇ ਦੌਰਾਨ ਪੂਰਾ ਦਿਨ ਸਮਾਂ ਉਹਨਾਂ ਨਾਲ ਬਿਤਾਉਂਦੇ ਹੋ ਜਾਂ ਕੁਝ ਸਮਾਂ ਤੁਸੀਂ ਮਿੱਥਿਆ ਹੋਇਆ ਕਿ ਪਰਿਵਾਰ ਦੇ ਲਈ ਹੈ?
0: ਨਹੀਂ ਮਿੱਥਿਆ ਤਾਂ ਕੁਛ ਨਹੀਂ ਜੀ, ਜਦੋਂ ਮਿੱਥਿਆ ਹੁੰਦਾ ਆ ਉਦੋਂ ਹੀ ਔਨ ਦਾ ਸਪੋਟ ਕੋਈ ਨਾ ਕੋਈ, ਮਤਲਬ ਵੀ ਜਿਸ ਤਰ੍ਹਾਂ ਲਾ ਲਓ ਵੀ ਇੱਕ ਆਫਿਸ ਮਾਹੌਲ ਹੁੰਦਾ ਆ, ਇੱਕ ਘਰ ਦਾ ਮਾਹੌਲ ਆ, ਜਦੋਂ ਕਿਤੇ ਸੋਚਿਆ ਹੋਵੇ ਤਾਂ ਆਪਾਂ ਉਸ ਦੇ ਵਿੱਚ ਹੁਣ ਜਿਸ ਤਰ੍ਹਾਂ ਆਪਣੇ ਆਪ ਨੂੰ ਦੇਸ਼ ਦੇ ਲਈ ਵੀ

0: ਹਾਲਾਂਕਿ ਕਾਫੀ ਦਿਲਚਸਪੀ ਦਿਖਾਉਂਦੀਆਂ ਨੇ ਆਉਣ ਦੇ ਲਈ, ਪਰ ਫਿਰ ਵੀ ਤੁਸੀਂ ਸਮਝਦੇ ਹੋ ਕਿ ਕਿੰਨੀ ਕੁ ਹਜੇ ਹੋਰ ਲੋੜ ਹੈ ਲੜਕੀਆਂ ਇਸ ਫੀਲਡ ਦੇ ਵਿੱਚ ਆਉਣ, ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
1: ਉਸ ਦੇ ਲਈ ਬਸ ਜੀ ਪਰਿਵਾਰ ਦਾ ਸਹਿਯੋਗ ਹੋਣਾ ਜ਼ਰੂਰੀ ਹੈ, ਕੁੜੀਆਂ ਦਾ ਆਪਣਾ ਇੰਟਰਸਟ ਹੋਣਾ ਜ਼ਰੂਰੀ ਹੈ, ਬਾਕੀ ਪਰਮਾਤਮਾ ਨੇ ਜਿਹੜੀ ਮਹਾਰਤ ਜੀ ਦੇ ਵਿੱਚ ਪਾਈ ਆ ਉਹ ਉਸ ਫੀਲਡ ਦੇ ਵਿੱਚ ਜਾਣ ਨੂੰ ਆਪਣੇ ਆਪ ਨੂੰ ਆਪੇ ਹੀ ਰਿਪ੍ਰਜੈਂਟ ਕਰ ਲੈਂਦੇ ਆ ਕਿ ਮੈਂ ਆਹ ਚੀਜ਼ ਕਰਨਾ ਆ। ਪੰਜਾਬ ਪੁਲਿਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ, ਕਾਫੀ ਹੋਣਹਾਰ ਬੱਚੇ ਹੈਗੇ ਆ, ਸੋ ਆਪਣੇ ਆਪ ਦੇ ਵਿੱਚ ਆਪਣਾ ਟਾਰਗੇਟ ਪਹਿਲਾਂ ਹੀ ਬਣਾ ਕੇ ਬੈਠੇ ਹੋਏ ਆ, ਜਾਂ ਜਦੋਂ ਸਾਡੇ ਕੋਲ ਆ ਕੇ ਕੋਈ ਸਿੱਖਦੇ ਆ ਤਾਂ ਉਹਨਾਂ ਦਾ ਇੱਕ ਆਪਣਾ ਟਾਰਗੇਟ ਬਣਦਾ ਆ।
0: ਜੀ, ਬਹੁਤ ਸਾਰੀਆਂ ਸਾਡੀਆਂ ਹਾਊਸ ਵਾਈਫਸ ਵੀ ਨੇ ਜੋ ਘਰੇਲੂ ਕੰਮ ਕਾਜਾਂ ਦੇ ਵਿੱਚ ਹੀ ਬਿਜ਼ੀ ਰਹਿੰਦੀਆਂ ਨੇ, ਆਪਣੇ ਸੁਪਨੇ ਨਹੀਂ ਪੂਰੇ ਕਰ ਪਾਉਂਦੀਆਂ, ਅਤੇ ਜੋ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੂੰ ਸੁਣਦੀਆਂ ਨੇ, ਲੱਗਦਾ ਹੈ ਕਿ ਉਹਨਾਂ ਨੂੰ ਕਿ ਸਾਡਾ ਵੀ ਇਹੋ ਜਿਹਾ ਕੋਈ ਸੁਪਨਾ ਸੀ ਜਿਸ ਨੂੰ ਅਸੀਂ ਚਾਹੁੰਦੇ ਸੀ ਕਿ ਪੂਰਾ ਹੋਵੇ, ਅਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਉਹ ਵੀ ਆਪਣੇ ਸੁਪਨੇ ਕੁਝ ਪੂਰੇ ਕਰ ਸਕਣ ਜਾਂ ਆਪਣੇ ਪਰਿਵਾਰ ਦੇ ਰੁਝੇਵਿਆਂ ਤੋਂ ਹਟ ਕੇ ਕੁਝ ਕਰ ਸਕਣ ਇਸੇ ਤਰ੍ਹਾਂ?
1: ਮੈਮ, ਪਰਿਵਾਰ ਵੀ ਜ਼ਰੂਰੀ ਹੈ ਜੀ, ਆਪਣੇ ਸੁਪਨੇ ਵੀ ਜ਼ਰੂਰੀ ਹੈ, ਕਿਉਂਕਿ ਲਾਈਫ ਤੁਹਾਡੀ ਹੈ, ਜ਼ਿੰਦਗੀ ਤੁਹਾਡੀ, ਤੁਹਾਨੂੰ ਇੱਕੋ ਵਾਰੀ ਮਿਲੀ ਹੈ, ਸੋ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਹਨੂੰ ਤੁਸੀਂ ਆਪਣੇ ਜਿਹੜੇ ਸੁਪਨੇ ਆ ਉਹਨਾਂ 'ਤੇ ਵੀ ਟਾਈਮ ਦਿਓ। ਪਰਿਵਾਰ ਸਭ ਤੋਂ ਪਹਿਲਾਂ ਜ਼ਰੂਰੀ ਹੈ, ਉਸ ਤੋਂ ਬਾਅਦ ਤੁਹਾਡੀ ਆਪਣੀ ਲਾਈਫ, ਆਪਣੇ ਸੁਪਨੇ, ਤੁਹਾਡੇ ਆਪਣੇ ਮਨ ਦੀ ਖੁਸ਼ੀ, ਕਿਉਂਕਿ ਜਿਹੜਾ ਮਨ ਉਹ ਤੁਹਾਡਾ ਆਪਣਾ ਆ।
0: ਬਹੁਤ ਵਧੀਆ ਕਿ ਅਸੀਂ ਚਾਹੇ ਲੜਕੀਆਂ ਨੇ ਆਪਣੇ ਕਰੀਅਰ ਬਣਾ ਲਏ ਨੇ ਅਤੇ ਬਹੁਤ ਵਧੀਆ ਮੁਕਾਮ ਵੀ ਹਾਸਿਲ ਕਰ ਲਏ ਨੇ, ਪਰ ਇਹ ਬਹੁਤ ਵਧੀਆ ਸੋਚ ਹੈ ਕਿ ਪਰਿਵਾਰ ਪਹਿਲਾਂ ਜ਼ਰੂਰੀ ਹੈ। ਅਤੇ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੜਕੀਆਂ ਆਪਣੇ ਕਰੀਅਰ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਨੇ ਅਤੇ ਉਸ ਦੇ ਵਿੱਚ ਪਰਿਵਾਰ ਕਈ ਵਾਰੀ ਪਿੱਛੇ ਰਹਿ ਜਾਂਦਾ ਹੈ। ਆਸ਼ੀਸ਼ ਜੀ, ਜਦੋਂ ਮਹਿਲਾਵਾਂ ਦੀ ਅਸੀਂ ਗੱਲ ਕਰਦੇ ਹਾਂ ਸੁਰੱਖਿਆ ਦੀ, ਅਤੇ ਤੁਸੀਂ ਕਿਉਂਕਿ ਇਸ ਤਰ੍ਹਾਂ ਤੁਹਾਡਾ ਪਾਲਣ ਪੋਸ਼ਣ ਹੋਇਆ ਜਾਂ ਤੁਹਾਡੀਆਂ ਗਤੀਵਿਧੀਆਂ ਰਹੀਆਂ ਨੇ ਕਿ ਤੁਸੀਂ ਹੁਣ ਇੱਕ ਮਜ਼ਬੂਤ ਮਹਿਲਾ ਹੋ ਜਿਸ 'ਚ ਆਪਣੀ ਸੁਰੱਖਿਆ ਆਪ ਕਰ ਸਕਦੀ ਹੈ, ਅਤੇ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਆਪ ਕਰਨ ਦੇ ਲਈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਸਿੱਖਣੀਆਂ ਚਾਹੀਦੀਆਂ ਨੇ, ਉਹਨਾਂ ਦਾ ਰੂਟੀਨ ਵਰਕ, ਉਹਨਾਂ ਦੀ ਲਾਈਫ ਸਟਾਈਲ ਕਿਹੋ ਜਿਹੀ ਹੋਣੀ ਚਾਹੀਦੀ ਹੈ?
1: ਸਭ ਤੋਂ ਪਹਿਲਾਂ ਮੈਮ, ਨਾਰੀ ਕਿਸੇ ਵੀ ਜਗ੍ਹਾ 'ਤੇ ਕਮਜ਼ੋਰ ਨਹੀਂ ਹੈ। ਅੱਜ ਤੋਂ ਤਾਂ ਹਜ਼ਾਰਾਂ ਸਾਲ ਪਹਿਲਾਂ ਸਤਯੁਗ ਦੇ ਟਾਈਮ 'ਤੇ ਵੀ ਇੰਨੀ ਫੋਰਸ ਨਹੀਂ ਹੁੰਦੀ ਸੀ, ਪਰ ਨਾਰੀ ਉਦੋਂ ਵੀ ਸਟਰੋਂਗ ਸੀ
0: ਜੀ।
1: ਨਾਰੀ ਨੂੰ ਸ਼ੁਰੂ ਤੋਂ ਹੀ ਸ਼ਕਤੀ ਮੰਨਿਆ ਗਿਆ ਹੈ, ਸੋ ਜੋ ਆਪਣੀ ਸ਼ਕਤੀ ਆਪ ਦਿਖਾਏ ਤਾਂ ਬਹੁਤ ਵਧੀਆ ਗੱਲ ਹੈ। ਨਾਰੀ ਕਿਸੇ ਵੀ ਜਗ੍ਹਾ 'ਤੇ ਕਮਜ਼ੋਰ ਨਹੀਂ ਹੈ, ਨਾਰੀ ਨੂੰ ਕਮਜ਼ੋਰ ਕੀਤਾ ਜਾਂਦਾ ਆ, ਕਮਜ਼ੋਰ ਹੈ ਨਹੀਂ, ਲੇਕਿਨ ਜਦੋਂ ਕਮਜ਼ੋਰ ਕੀਤਾ ਜਾਣ ਵਾਲਾ ਪ੍ਰੋਸੈਸ ਹੁੰਦਾ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਲਈ ਪ੍ਰੋਟੈਕਸ਼ਨ, ਆਪਣੇ ਲਈ ਸਭ ਕੁਛ ਰੱਖਣ ਦੀ ਜ਼ਰੂਰਤ ਹੈ ਕਿ ਵੀ ਜਿੱਥੇ ਮੈਂ ਹੈਗੀ ਹਾਂ ਉੱਥੇ ਮੈਂ ਬਿਲਕੁਲ ਸਹੀ ਹਾਂ
0: ਜੀ। ਆਪਣੇ ਅੰਦਰ ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ
1: ਜੀ
0: ਜੀ। ਅਤੇ ਅੱਜ ਸਮਾਜ ਦੇ ਵਿੱਚ ਜੋ ਮਹਿਲਾਵਾਂ ਵਿਰੁੱਧ ਇੰਨੇ ਅਸੀਂ ਦੇਖਦੇ ਹਾਂ ਕਿ ਅਪਰਾਧ ਵੱਧ ਰਹੇ ਨੇ ਜਾਂ ਫਿਰ ਉਹਨਾਂ ਦੇ ਖਿਲਾਫ ਹਿੰਸਾ ਹੁੰਦੀ ਹੈ, ਉਸ ਨੂੰ ਲੈ ਕੇ ਤੁਸੀਂ ਵਿੰਗ ਪੁਲਿਸ ਆਫਿਸਰ ਕੀ ਕਹਿਣਾ ਚਾਹੋਗੇ?
1: ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਪੁਰਸ਼ ਪ੍ਰਧਾਨ ਸਮਾਜ ਦੀ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਪੁਰਸ਼ਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਸਾਨੂੰ ਜਨਮ ਦੇਣ ਵਾਲੀ ਵੀ ਇੱਕ ਨਾਰੀ ਹੀ ਹੈ।
0: ਜੀ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਇਹ ਸੋਚ ਅਸੀਂ ਰੱਖਾਂਗੇ ਤਾਂ ਹੀ ਅਸੀਂ ਹਰ ਇੱਕ ਔਰਤ ਦੇ ਅੰਦਰ ਆਪਣੇ ਪਰਿਵਾਰ ਦੀ ਜੋ ਔਰਤ ਹੈ ਉਸਨੂੰ ਦੇਖ ਪਾਵਾਂਗੇ। ਆਸ਼ੀਸ਼ ਜੀ, ਤੁਹਾਡੇ ਸੁਪਨੇ ਕੀ ਨੇ, ਤੁਸੀਂ ਹੋਰ ਭਵਿੱਖ ਦੇ ਵਿੱਚ ਕੀ ਸੋਚਦੇ ਹੋ ਆਪਣੇ ਲਈ ਹੋਰ ਬਿਹਤਰੀ ਦੇ ਲਈ?
1: ਹੋਰ ਬਿਹਤਰੀ ਲਈ ਮੈਮ, ਜੋ ਪਰਮਾਤਮਾ ਬਿਹਤਰ ਕਰੇਗਾ ਸਭ ਬਹੁਤ ਵਧੀਆ ਹੋਏਗਾ। ਭਵਿੱਖ ਦੇ ਸੁਪਨੇ ਇਹੀ ਹੈ ਵੀ ਪਰਮਾਤਮਾ ਬਸ ਤੰਦਰੁਸਤੀ ਬਖਸ਼ਾਈ ਰੱਖੇ ਸਾਰੇ ਪਾਸੇ,
0: ਯਾਨੀ ਕਿ ਉਸਦੀ ਰਜ਼ਾ ਦੇ ਵਿੱਚ ਹੀ ਤੁਸੀਂ ਚੱਲਦੇ ਜਾਓਗੇ, ਆਪਣਾ ਜੀਵਨ ਗੁਜ਼ਾਰਦੇ ਜਾਓਗੇ। ਬਹੁਤ ਬਹੁਤ ਸ਼ੁਕਰੀਆ ਆਸ਼ੀਸ਼ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਤੇ ਬਹੁਤ ਹੀ ਇੱਕ ਅਜਿਹੀ ਗੱਲਬਾਤ ਸੀ ਜਿਸ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਅਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਾਹੁੰਦੇ ਲਈ।
1: ਥੈਂਕ ਯੂ
2: ਜੀ। ਹੁਣ ਅਸੀਂ ਸੁਣ ਰਹੇ ਸੀ ਉਡਾਰੀਆਂ ਦੇ ਤਹਿਤ ਆਸ਼ੀਸ਼ ਰਾਣੀ ਜੀ ਨੂੰ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਪੂਨਮ ਹੋਰੀ, ਅਤੇ ਬਹੁਤ ਹੀ ਵਡਮੁੱਲੀ ਜਾਣਕਾਰੀ ਜੋ ਸਿੱਖਣ ਵਾਸਤੇ ਮਿਲਿਆ ਨਾ ਮੈਨੂੰ, ਉਹ ਇਹ ਸੀਗਾ ਕਿ ਜ਼ਿੰਦਗੀ ਦੇ ਵਿੱਚ ਪਹਿਲੀ ਗੱਲ ਸਭ ਤੋਂ ਪਹਿਲਾਂ ਸਾਨੂੰ ਸੁਪਨੇ ਦੇਖਣੇ ਚਾਹੀਦੇ ਨੇ। ਜਦੋਂ ਅਸੀਂ ਸੁਪਨੇ ਦੇਖਦੇ ਹਾਂ ਤਾਂ ਉਹਦੇ ਨਾਲ ਨਾਲ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਦੇ ਨਾਲ ਨਾਲ ਸਾਨੂੰ ਆਪਣੇ ਆਪ ਨੂੰ ਰੱਬ ਦੇ ਨਾਲ ਵੀ ਜੋੜ ਕੇ ਰੱਖਣਾ ਚਾਹੀਦਾ।
0: ਬਿਲਕੁਲ।
2: ਅਤੇ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦੇ ਹਾਂ ਨਾ, ਅਤੇ ਮੰਜ਼ਿਲਾਂ ਹਾਸਿਲ ਕਰਨ ਤੋਂ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ।
3: ਵੈਸੇ ਅਰਚਨਾ, ਇੱਕ ਗੱਲ ਇਹ ਵੀ ਹੈ ਆਸ਼ੀਸ਼ ਹੋਰਾਂ ਤੋਂ, ਇਹ ਵੀ ਅਸੀਂ ਸਿੱਖਿਆ ਕਿ ਸੁਪਨੇ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸੁਪਨਾ ਦੂਸਰੇ ਤੋਂ ਵੱਖ ਹੈ ਜਾਂ ਕੋਈ ਹੋਰ ਇਹ ਕੰਮ ਨਹੀਂ ਕਰ ਰਿਹਾ, ਮੈਂ ਨਹੀਂ ਕਰਨਾ, ਹੈ ਨਾ। ਜੋ ਤੁਹਾਡੇ ਸੁਪਨੇ ਨੇ, ਜੋ ਤੁਹਾਡੀਆਂ ਰੀਝਾਂ ਨੇ, ਜੋ ਤੁਹਾਡੇ ਸ਼ੌਕ ਨੇ, ਪੂਰੇ ਕਰੋ। ਬੇਸ਼ੱਕ ਤੁਸੀਂ ਇਕਲੌਤੇ ਹੋਵੋ, ਪਰ ਕਰੋ ਜ਼ਰੂਰ
2: ਜੀ। ਅਤੇ ਜਿਹੜਾ ਇਹ ਸਿਲਸਿਲਾ ਵਸਦੇ ਵੇੜੇ ਦਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਪਰ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਤੋਂ ਹਾਜ਼ਰ ਹੋਣੇ ਹਾਂ ਤੁਹਾਡੀ ਸੇਵਾ 'ਚ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ।

0: ਬਾਕੀ ਜੇ ਨਿਗਾਹ ਇੱਧਰ ਉੱਧਰ ਮਾਰੋ ਨਾ ਤਾਂ ਹਰ ਚੀਜ਼ ਖੂਬਸੂਰਤ ਲੱਗੇ ਤਾਂ ਕੀ ਹੀ ਗੱਲਾਂ ਨੇ, ਬਹੁਤ ਸਾਰੀਆਂ ਚੀਜ਼ਾਂ ਲੱਭ ਵੀ ਜਾਂਦੀਆਂ ਨੇ। ਜਿਵੇਂ ਜੇ ਤੁਸੀਂ ਆਸ ਪਾਸ ਦੇਖੋ ਅਤੇ ਜੇ ਸੋਹਣੀ ਤਰ੍ਹਾਂ ਸਫਾਈ ਕੀਤੀ ਹੋਵੇ ਤਾਂ ਸਫਾਈ ਲੱਭ ਜਾਂਦੀ ਹੈ। ਵੈਸੇ ਮੈਂ ਗੱਲ ਕਰ ਰਹੀ ਹਾਂ ਅਰਚਨਾ ਕਿ ਜਿਵੇਂ ਸਫਾਈ ਅਭਿਆਨ ਚਲਾਇਆ ਹੋਇਆ ਸਰਕਾਰ ਵੀ ਚਲਾ ਰਹੀ ਹੈ, ਪਰ ਸਵੱਛਤਾ ਅੰਦਰੋਂ ਵੀ ਹੋਣੀ ਚਾਹੀਦੀ ਹੈ ਅਤੇ ਬਾਹਰੋਂ ਵੀ ਹੋਣੀ ਚਾਹੀਦੀ ਹੈ। ਹੁਣ ਜੇ ਅਸੀਂ ਮਨ ਦੇ ਅੰਦਰ ਕੋਈ ਮੈਲ ਰੱਖਦੇ ਹਾਂ ਜਾਂ ਕਿਸੇ ਵਾਸਤੇ ਕੁੜੱਤਨ ਰੱਖਦੇ ਹਾਂ ਔਰ ਬਾਹਰੋਂ ਚੰਗਾ ਹੋਣ ਦਾ ਦਿਖਾਵਾ ਕਰਦੇ ਹਾਂ ਤਾਂ ਸੋਹਣਾ ਨਹੀਂ ਲੱਗਦਾ। ਸੋ ਉੱਦਾਂ ਹੀ ਜਿੱਦਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ ਨਾ, ਅਤੇ ਬਾਹਰ ਦੀ ਵੀ ਸਫਾਈ ਹੋਣੀ ਚਾਹੀਦੀ ਹੈ। ਕੀ ਕਹਿ ਰਹੇ
1: ਜੀ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਦੇਸ਼ ਸੇਵਾ ਤੋਂ ਜਨ ਸੇਵਾ ਤੱਕ ਦਾ ਜਿਹੜਾ ਅਭਿਆਨ ਚੱਲਿਆ ਹੈ ਉਹਦੇ ਤਹਿਤ ਅਸੀਂ ਜਦੋਂ ਗੱਲ ਕਰਦੇ ਹਾਂ ਸਵੱਛ ਭਾਰਤ ਦੀ, ਸਵੱਛ ਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਵੱਛਤਾ ਜਿਹੜੀ ਹੈ, ਕਹਿੰਦੇ ਨੇ ਪੁਰਾਣੇ ਵੇਲਿਆਂ 'ਚ ਨਾ ਅਕਸਰ ਇਹ ਕਿਹਾ ਜਾਂਦਾ ਸੀ, ਵੈਸੇ ਇਹ ਕਹਾਵਤ ਤਾਂ ਅੱਜ ਵੀ ਇੰਪਲੀਮੈਂਟ ਹੁੰਦੀ ਹੈ, ਕਹਿੰਦੇ ਨੇ ਜਿੱਥੇ ਸਫਾਈ ਅਤੇ ਉੱਥੇ ਖੁਦਾਈ, ਅਤੇ ਉੱਥੇ ਆਪਣੇ ਆਪ ਹੀ ਖੁਦਾ ਆ ਕੇ ਵੱਸ ਜਾਂਦਾ ਹੈ, ਕਿਉਂਕਿ ਜਿੱਥੇ ਸਾਫ਼ ਸਫਾਈ ਹੁੰਦੀ ਹੈ ਨਾ ਉੱਥੇ ਕੰਮ ਕਰਨ ਨੂੰ ਦਿਲ ਕਰਦਾ, ਮਨ ਬਹੁਤ ਚੰਗਾ ਚੰਗਾ ਲੱਗਦਾ, ਔਰ ਇੱਦਾਂ ਲੱਗਦਾ ਕਿ ਅਸੀਂ ਬਹੁਤ ਹੀ ਵਧੀਆ ਇੱਕ ਦੇਸ਼ ਭਾਰਤ ਦੇਸ਼ ਦੇ ਵਿੱਚ ਰਹਿ ਰਹੇ ਹਾਂ। ਅਤੇ ਉਹਦੇ ਵਾਸਤੇ ਹੁਣ ਕਰਨਾ ਕੀ ਪਏਗਾ? ਕਰਨਾ ਇਹ ਪੈਣਾ ਹੈ ਕਿ ਕੋਈ ਮੁਸ਼ਕਿਲ ਕੰਮ ਨਹੀਂ ਹੈਗੇ, ਸੋਚ ਸਿਰਫ਼ ਆਪਣੀ ਬਦਲਣ ਦੀ ਜ਼ਰੂਰਤ ਹੈ, ਔਰ ਬਿਲਕੁਲ ਵੀ ਇਹ ਮੁਸ਼ਕਿਲ ਕੰਮ ਵੀ ਨਹੀਂ ਹੈ। ਕਰਨਾ ਕੀ ਹੈ ਜੀ? ਜਦੋਂ ਵੀ ਅਸੀਂ ਕਿਤੇ ਜਾ ਰਹੇ ਹੁੰਦੇ ਹਾਂ, ਸਫ਼ਰ ਕਰ ਰਹੇ ਹੁੰਦੇ ਹਾਂ, ਚਾਹੇ ਪਬਲਿਕ ਪਲੇਸਿਸ ਨੇ, ਚਾਹੇ ਘਰ ਦੇ ਸਾਡੇ ਨਾਲ ਵਾਲਾ ਪਲੋਟ ਜੇ ਖਾਲੀ ਵੀ ਪਿਆ, ਤਾਂ ਅਸੀਂ ਕੀ ਕਰਦੇ ਹਾਂ ਕਿ ਪਹਿਲਾਂ ਤਾਂ ਘਰ ਦਾ ਕੂੜਾ ਚੱਕਿਆ ਅਤੇ ਨਾਲ ਦੇ ਪਲੋਟ 'ਚ ਰੱਖ ਦਿੱਤਾ, ਕਿ ਕਿਸੇ ਨੂੰ ਕੀ ਪਤਾ ਲੱਗੇਗਾ ਇਹ ਕੂੜੇ 'ਤੇ ਮੇਰਾ ਨਾਮ ਥੋੜ੍ਹੀ ਨਾ ਲਿਖਿਆ। ਬਈ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਵੀ ਕੂੜੇ 'ਤੇ ਨਾਮ ਨਹੀਂ ਲਿਖਿਆ, ਪਰ ਦੇਸ਼ ਦੇ ਉੱਤੇ ਤਾਂ ਨਾਮ ਲਿਖਿਆ ਹੋਇਆ ਨਾ, ਜਿਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਚੀਜ਼ਾਂ ਦਾ ਅਸੀਂ ਖਿਆਲ ਰੱਖੀਏ, ਖੁਦ ਵੀ ਗੰਦ ਨਾ ਪਾਈਏ ਅਤੇ ਗੰਦਾ ਆਸ ਪਾਸ ਵੀ ਨਾ ਹੋਣ ਦਈਏ ਅਤੇ ਆਪਣੇ ਆਸ ਪਾਸ ਵਾਲਿਆਂ ਨੂੰ ਵੀ ਸੁਚੇਤ ਕਰੀਏ।
0: ਬਿਲਕੁਲ, ਦੇਖੋ ਸਵਾਣੀਆਂ ਦੀ ਨਾ ਇੱਥੇ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ, ਕਿਉਂਕਿ ਜਦੋਂ ਘਰ ਦੇ ਵਿੱਚ ਗਿੱਲਾ ਸੁੱਕਾ ਕੂੜਾ ਨਿਕਲਦਾ ਹੈ, ਜੇਕਰ ਅਸੀਂ ਉਹਨੂੰ ਉੱਥੇ ਮੈਨੇਜ ਕਰ ਲਈਏ, ਹੈ ਨਾ, ਸੁੱਕੇ ਕੂੜੇ ਦੇ ਵਿੱਚ ਜਿੱਦਾਂ ਲਿਫਾਫੇ ਹੋ ਗਏ ਆ, ਬੋਟਲਸ ਹੋ ਗਈਆਂ, ਕੈਨਸ ਹੋ ਗਈਆਂ, ਉਹਨਾਂ ਨੂੰ ਇੱਕ ਸਾਈਡ ਕਰ ਦਈਏ, ਗਿੱਲੇ ਕੂੜੇ ਦੇ ਵਿੱਚ ਜਿੱਦਾਂ ਸਬਜ਼ੀ ਬਚੀ ਹੋਈ ਹੈ ਜਾਂ ਸਬਜ਼ੀ ਦੇ ਛਿੱਲੜ ਨੇ ਜਾਂ ਫਰੂਟਸ ਦੇ ਛਿੱਲੜ ਨੇ, ਉਹਨਾਂ ਨੂੰ ਵੱਖ ਕਰ ਦਈਏ, ਅਤੇ ਗਿੱਲਾ ਸੁੱਕਾ ਕੂੜਾ ਜੇਕਰ ਵੱਖ ਕਰੀਏ ਨਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ, ਕਿਉਂਕਿ ਕੂੜਾ ਚੁੱਕਣ ਵਾਲੇ ਜਿਹੜਾ ਸੁੱਕਾ ਕੂੜੇ ਨੂੰ ਦੁਬਾਰਾ ਤੋਂ ਰੀਯੂਜ਼

0: ਲੈਂਦੇ ਨੇ ਅਤੇ ਗਿੱਲੇ ਕੂੜੇ ਦੀ ਖਾਦ ਬਣ ਸਕਦੀ ਹੈ।
1: ਬਿਲਕੁਲ ਜੀ, ਤੁਸੀਂ ਬਿਲਕੁਲ ਠੀਕ ਆਖਿਆ। ਤਾਂ ਹੀ ਕਰਕੇ ਤਾਂ ਜਿਹੜੇ ਕੂੜੇਦਾਨ ਵੱਖੋ ਵੱਖਰੇ ਰੰਗ ਦੇ ਇਸਤੇਮਾਲ ਕਰਨ ਵਾਸਤੇ ਸਰਕਾਰ ਵਾਰ ਵਾਰ ਸਾਨੂੰ ਸਿਖਾਉਂਦੀ ਹੈ, ਸਮਝਾਉਂਦੀ ਹੈ ਅਤੇ ਇੱਦਾਂ ਦੇ ਜਿਹੜੇ ਅਭਿਆਨ ਨੇ ਲੈ ਕੇ ਹਾਜ਼ਰ ਹੁੰਦੀ ਹੈ ਕਿ ਤਾਂ ਜੋ ਅਸੀਂ ਆਪਣਾ ਅਤੇ ਆਪਣੇ ਚੁਗਿਰਦੇ ਦਾ, ਆਪਣੇ ਪਰਿਆਵਰਣ ਦਾ ਅਤੇ ਆਪਣੇ ਦੇਸ਼ ਦਾ ਖਿਆਲ ਰੱਖ ਸਕੀਏ।
0: ਔਰ ਦੇਖੋ, ਕੋਸ਼ਿਸ਼ ਸਾਨੂੰ ਹੀ ਕਰਨੀ ਪੈਣੀ ਹੈ। ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਬਹੁਤ ਕੁਛ ਹੋ ਸਕੇਗਾ, ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਤੋਂ ਸਿੱਖੇਗੀ, ਕਿਉਂਕਿ ਅਰਚਨਾ ਜੋ ਅਸੀਂ ਕਰ ਰਹੇ ਹਾਂ ਨਾ, ਸਾਡੇ ਬੱਚੇ ਵੇਖ ਰਹੇ ਨੇ ਸਾਨੂੰ,
1: ਹੈ
0: ਨਾ। ਜੇ ਬੱਚੇ ਚੰਗਾ ਕਰਦੇ ਹੋਏ ਸਾਨੂੰ ਦੇਖਣਗੇ ਤਾਂ ਚੰਗਾ ਕਰਨਗੇ, ਜੇ ਅਸੀਂ ਮਾੜਾ ਕਰਾਂਗੇ ਤਾਂ ਫਿਰ ਉਹਨਾਂ ਨੇ ਵੀ ਉਹੀ ਹਰਕਤਾਂ ਸਿੱਖ ਲੈਣੀਆਂ, ਉਹੀ ਆਦਤਾਂ ਅਪਣਾ ਲੈਣੀਆਂ ਨੇ।
1: ਜੀ ਬਿਲਕੁਲ, ਤੁਸੀਂ ਠੀਕ ਆਖਿਆ ਮੈਨੂੰ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਮਾਪੇ ਕੀ ਕਰਦੇ ਨੇ, ਕੁਛ ਵੀ ਆਪਾਂ ਕਦੇ ਟਰੈਵਲ ਕਰਕੇ ਆਪਣੀ ਕਾਰ ਦੇ ਵਿੱਚ ਵੀ ਜਾ ਰਹੇ ਹੁੰਦੇ ਹਾਂ ਅਤੇ ਕੁਛ ਵੀ ਖਾਧਾ ਅਤੇ ਦੇਹ ਵਗਾ ਕੇ ਬਾਹਰ ਮਾਰਿਆ ਅਤੇ ਅਸੀਂ ਕਹਿੰਦੇ ਹਾਂ ਇੰਨੇ ਥੋੜ੍ਹੇ ਜਿਹੇ ਕੂੜੇ ਦੇ ਨਾਲ ਕੀ ਹੀ ਫਰਕ ਪੈਣ ਵਾਲਾ ਹੈ, ਕਿਸੇ ਨੇ ਵੇਖਿਆ ਵੀ ਨਹੀਂ। ਬਈ ਵੇਖ ਤਾਂ ਤੁਸੀਂ ਆਪਣੇ ਆਪ ਨੂੰ ਰਹੇ ਹੋ ਸਭ ਤੋਂ ਪਹਿਲਾਂ, ਤਾਂ ਉਸ ਤੋਂ ਬਾਅਦ ਤੁਹਾਡੇ ਬੱਚੇ ਜਾਂ ਤੁਹਾਡਾ ਪਰਿਵਾਰ ਜਿਹੜਾ ਤੁਹਾਡੇ ਨਾਲ ਜਾ ਰਿਹਾ ਉਹ ਦੇਖ ਰਿਹਾ, ਫਿਰ ਵੀ ਕਿਸੇ ਨਾ ਕਿਸੇ ਨੇ ਵੇਖਿਆ ਤਾਂ ਜ਼ਰੂਰ ਹੋਏਗਾ ਅਤੇ ਉਹ ਤੁਹਾਨੂੰ ਦੇਖ ਕੇ ਸ਼ਾਇਦ ਉਹ ਵੀ ਇਹੀ ਸੋਚੇਗਾ ਕਿ ਕਿਸੇ ਨੇ ਵੇਖਣਾ ਨਹੀਂ। ਅਤੇ ਇੱਦਾਂ ਕਰਦੇ ਕਰਦੇ ਇਹ ਜਿਹੜੀ ਰੀਤ ਹੈ ਇਹਨੂੰ ਕਿਸੇ ਤੋੜ ਨਹੀਂ ਪਾਵਾਂਗੇ ਅਸੀਂ, ਅਤੇ ਅਸੀਂ ਇਹਨੂੰ ਤੋੜਨਾ ਹੈ। ਜਦੋਂ ਤੁਹਾਨੂੰ ਕਿਸੇ ਨੂੰ ਵੀ ਆਪਾਂ ਕੂੜਾ ਡਸਟਬਿਨ 'ਚ ਕੂੜੇਦਾਨ 'ਚ ਪਾਉਂਦਾ ਵੇਖੇਗਾ ਅਤੇ ਉਹ ਇਹੀ ਸਿੱਖੇਗਾ ਵੀ ਉਹਨੇ ਪਾਇਆ ਸੀ ਅਤੇ ਮੈਂ ਵੀ ਪਾ ਸਕਦਾ ਵਾਂ। ਅਤੇ ਅਸੀਂ ਕਿਉਂ ਨਾ ਇਹ ਰਵਾਇਤ ਸ਼ੁਰੂ ਕਰੀਏ ਕਿ ਕੋਈ ਵੇਖਦਾ ਪਿਆ ਪਹਿਲਾਂ ਆਪਣੇ ਆਪ ਨੂੰ ਵੇਖੋ ਅਤੇ ਫਿਰ ਬਾਕੀ ਤੁਹਾਨੂੰ ਜਿਹੜਾ ਕੋਈ ਵੀ ਵੇਖ ਰਿਹਾ ਅਤੇ ਉਹ ਆਪਣੇ ਆਪ ਹੀ ਸਿੱਖ ਜਾਏਗਾ ਮੱਲੋ ਮੱਲੀ।
0: ਵੈਸੇ ਦੇਖਿਆ ਜਾਏ ਅਰਚਨਾ, ਅਸੀਂ ਹੈ ਤਾਂ ਬਹੁਤ ਸੋਹਣੇ ਇਨਸਾਨ ਹਾਂ, ਕਿਉਂਕਿ ਜਦੋਂ ਅਸੀਂ ਬਾਹਰਲੀ ਕੰਟਰੀਜ਼ ਦੇ ਵਿੱਚ ਜਾਂਦੇ ਹਾਂ ਨਾ, ਅਸੀਂ ਰੂਲ ਰੈਗੂਲੇਸ਼ਨ ਪੂਰਾ ਫੋਲੋ ਕਰਦੇ ਹਾਂ, ਦੇਖਦੇ ਹਾਂ ਕਿ ਡਸਟਬਿਨ ਦੇ ਵਿੱਚ ਸਾਰੀ ਚੀਜ਼ਾਂ ਪਾ ਰਹੇ ਤਾਂ ਅਸੀਂ ਆਪਣੇ ਦੌੜੇ ਡਸਟਬਿਨ ਦੇ ਵੱਲ ਜਾਂਦੇ ਹਾਂ
1: ਜੀ।
0: ਪਰ ਇੰਡੀਆ ਦੇ ਵਿੱਚ ਉੱਤਰਦੇ ਹੀ ਪਤਾ ਨਹੀਂ ਸਾਨੂੰ ਕਿਹੜੀਆਂ ਦਿੱਕਤਾਂ ਜਾਂ ਕਿਹੜੀਆਂ ਪਰੇਸ਼ਾਨੀਆਂ ਘੇਰ ਲੈਂਦੀਆਂ ਨੇ ਕਿ ਸਭ ਸਾਰੇ ਪਾਸੇ ਸਾਨੂੰ ਇੱਦਾਂ ਹੀ ਲੱਗਦਾ ਕਿ ਜਿੱਥੇ ਮਰਜ਼ੀ ਸੁੱਟ ਦਿਉ, ਸਫਾਈ ਕਰਮਚਾਰੀ ਨੇ ਆ ਹੀ ਜਾਣਾ, ਉਹਨੇ ਆਪੇ ਚੁੱਕ ਕੇ ਸੁੱਟ ਦੇਣਾ। ਪਰ ਮੇਰੇ ਪਿਆਰੇ ਸਾਥੀਓ ਜੋ ਸੁਣ ਰਹੇ ਨੇ, ਇਸ ਗੱਲ ਦਾ ਧਿਆਨ ਰੱਖੋ ਕਿ ਹਰ ਥਾਂ 'ਤੇ ਅਗਰ ਸਵੱਛਤਾ ਰਹੇਗੀ ਤਾਂ ਬਿਮਾਰੀਆਂ ਘੱਟ ਹੋਣਗੀਆਂ, ਕਿਉਂਕਿ ਬਿਮਾਰੀ ਉਸ ਥਾਂ 'ਤੇ ਹੀ ਨਹੀਂ ਰਹਿੰਦੀ, ਬਿਮਾਰੀ ਤੁਹਾਡੇ ਘਰ ਤੱਕ ਕਦੋਂ ਪਹੁੰਚ ਜਾਏਗੀ ਤੁਹਾਨੂੰ ਪਤਾ ਨਹੀਂ ਚੱਲੇਗਾ। ਸੋ ਸਵੱਛਤਾ ਦੀ ਗੱਲ ਹੁਣ ਅਸੀਂ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਥੋੜ੍ਹਾ ਜਿਹਾ ਵੈਦਰ ਇਸ ਤਰ੍ਹਾਂ ਦਾ ਹੈ, ਡੇਂਗੀ ਆਉਣ ਦਾ ਜਿਹੜਾ ਹੈਗਾ ਉਹ ਖਦਸ਼ਾ ਹੈਗਾ ਕਿ ਡੇਂਗੀ ਆ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਵੈਦਰ ਇਸ ਤਰ੍ਹਾਂ ਦਾ ਬਣਿਆ ਹੋਇਆ। ਸੋ ਜੇ ਸਾਫ਼ ਸਫਾਈ ਰੱਖੋਗੇ ਤਾਂ ਇਹਨਾਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ। ਸੋ ਅਰਚਨਾ, ਗੱਲਾਂ ਬਾਤਾਂ ਬਹੁਤ ਅਸੀਂ ਕੀਤੀਆਂ ਅਤੇ ਇੱਕ ਗੀਤ ਸੁਣ ਲੈਂਦੇ, ਗੀਤ ਤੋਂ ਬਾਅਦ ਫਿਰ ਜੁੜਾਂਗੇ ਆਪਣੇ ਅਗਲੇ ਸਿਲਸਿਲੇ ਦੇ ਨਾਲ।

0: ਕਿ ਮੈਨੂੰ ਇਹ ਤਾਂ ਸੀਗੀ ਗੀਤ ਦੀ ਗੱਲ, ਅਤੇ ਜਦੋਂ ਤੁਹਾਡੇ ਕੋਲ ਨਾ ਮੈਂ ਕੁਝ ਪੁੱਛਣਾ ਅੱਜ।
1: ਹਾਂ ਜ਼ਰੂਰ ਪੁੱਛੋ।
0: ਵੀ ਕੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਪੁਰਾਣੀ ਨਕਸ਼ੀ ਵਾਲੀ ਪੇਟੀ, ਪੀੜੀ, ਦਰਵਾਜ਼ਾ, ਚੌਂਕੀ ਜਾਂ ਕੋਈ ਲੱਕੜ ਦੀ ਕੋਈ ਵੀ ਵਿਰਾਸਤੀ ਚੀਜ਼ ਪਈ ਹੈ?
1: ਹਾਂ, ਮੈਨੂੰ ਲੱਗਦਾ ਤੁਸੀਂ ਪੁੱਛੋ ਕਿ ਪੁਰਾਣੀ ਨਕਾਸ਼ੀ ਵਾਲੀ। ਹਾਂ, ਨਕਾਸ਼ੀ ਵਾਲੀ ਜਦੋਂ ਅਸੀਂ ਆਪਣੇ ਪਿੰਡਾਂ ਵੱਲ ਜਾਂਦੇ ਹਾਂ ਨਾ, ਤਾਂ ਅਸੀਂ ਦੇਖਦੇ ਹਾਂ ਕਿ ਪੁਰਾਣੇ ਨਕਾਸ਼ੀ ਨਾਲ ਸਜੇ ਹੋਏ ਦਰਵਾਜ਼ੇ, ਹਾਲਾਂਕਿ ਧੂੜ ਮਿੱਟੀ ਦੇ ਨਾਲ

0: ਥੋੜ੍ਹੇ ਪੁਰਾਣੇ ਲੱਗਦੇ ਨੇ, ਲੇਕਿਨ ਪੁਰਾਣੇ ਵਿਰਸੇ ਦੀ ਇਹ ਸਾਡੇ ਵਿਰਸੇ ਦੀ ਖੂਬਸੂਰਤੀ ਨਜ਼ਰ ਆਉਂਦੀ ਹੈ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਣੇ ਦਰਵਾਜ਼ਿਆਂ ਨੂੰ ਸਜਾਉਂਦੇ ਹੁੰਦੇ ਸੀ।
1: ਵੀ ਇਹਦਾ ਮਤਲਬ ਹੈ ਤੁਸੀਂ ਅੱਜ ਸਾਡੇ ਵਿਰਸੇ ਦੇ ਵਿੱਚ ਸਾਂਝ ਪਾ ਰਹੇ ਹੋ।
0: ਅਸੀਂ ਸਾਂਝ ਪਾ ਰਹੇ ਹਾਂ ਪੁਰਾਣੇ ਸਮੇਂ ਵਿੱਚ ਦਰਵਾਜ਼ਿਆਂ 'ਤੇ ਕੀਤੀ ਜਾਣ ਵਾਲੀ ਲੱਕੜ ਦੀ ਖੁਦਾਈ ਅਤੇ ਮੀਨਾਕਾਰੀ ਦੇ ਉੱਤੇ। ਸੋ ਤੁਸੀਂ ਦੇਖੋਗੇ ਅਰਚਨਾ ਕਿ ਪੁਰਾਣੇ ਸਮੇਂ ਵਿੱਚ ਘਰਾਂ, ਹਵੇਲੀਆਂ ਅਤੇ ਕਿਲਿਆਂ ਦੇ ਮੁੱਖ ਦਰਵਾਜ਼ਿਆਂ ਉੱਤੇ ਕੀਤੀ ਜਾਣ ਵਾਲੀ ਜਿਹੜੀ ਨਕਾਸ਼ੀ ਸੀ ਨਾ, ਕੇਵਲ ਸਜਾਵਟ ਦਾ ਸਾਧਨ ਨਹੀਂ ਸੀ, ਸਗੋਂ ਇਹ ਅਮੀਰ ਵਿਰਸੇ, ਕਲਾ, ਸਮਾਜਿਕ ਰੁਤਬੇ ਅਤੇ ਸੁਰੱਖਿਆ ਦਾ ਪ੍ਰਤੀਕ ਹੁੰਦੀ ਸੀ। ਪੁਰਾਣੇ ਸਮੇਂ ਦੇ ਦਰਵਾਜ਼ਿਆਂ ਦੀ ਨਕਾਸ਼ੀ ਬਾਰੇ ਜੇ ਅਸੀਂ ਤੁਹਾਨੂੰ ਦੱਸਣਾ ਚਾਹੀਏ ਨਾ, ਤਾਂ ਲੱਕੜ ਦੀ ਚੋਣ ਕਰਦੇ ਹੁੰਦੇ ਸੀ ਉਸ ਵੇਲੇ ਕਿ ਕਿਸ ਤਰ੍ਹਾਂ ਦੀ ਲੱਕੜ ਲੱਗਣੀ ਹੈ, ਟਾਹਲੀ ਦੀ ਲੱਗਣੀ ਹੈ ਜਾਂ ਸਾਗਵਾਨ ਦੀ ਲੱਗਣੀ ਹੈ। ਉਸ ਤੋਂ ਬਾਅਦ ਇੱਕ ਦਰਵਾਜ਼ਾ ਤਿਆਰ ਹੁੰਦਾ ਸੀ ਔਰ ਉਹਨੂੰ ਪੂਰੀ ਤਰ੍ਹਾਂ ਸਜਾਇਆ ਜਾਂਦਾ ਸੀ।
1: ਅਤੇ ਜਦੋਂ ਤੁਸੀਂ ਲੱਕੜ ਦੀ ਗੱਲ ਕੀਤੀ, ਟਾਹਲੀ ਦੀ ਲੱਕੜ, ਸ਼ੀਸ਼ਮ ਵਰਗੀ ਮਜ਼ਬੂਤ ਲੱਕੜ ਦਾ ਚੁਣਾਵ ਕੀਤਾ ਜਾਂਦਾ ਸੀਗਾ ਅਤੇ ਦਰਵਾਜ਼ੇ ਬਣਾਉਣ ਵਾਸਤੇ ਜਾਂ ਜਿਹੜੇ ਆਪਾਂ ਉਹਨਾਂ ਨੂੰ ਚੁਗਾਠਾਂ ਪਹਿਲਾਂ ਲੀਕੀਆਂ ਜਾਂਦੀਆਂ ਸੀਗੀਆਂ ਅਤੇ ਫਿਰ ਉਹਨਾਂ ਵਿੱਚ ਦਰਵਾਜ਼ੇ ਜਿਹੜੇ ਸੀਗੇ ਨਕਸ਼ੀ ਕਰਕੇ ਵੱਖੋ ਵੱਖਰੇ, ਉਹਦੇ ਵਿੱਚ ਨਾ ਜਿਹੜੀ ਡਿਜ਼ਾਇਨ ਸੀਗੇ, ਫੁੱਲ, ਪੱਤੀਆਂ, ਬੇਲ, ਬੂਟੀਆਂ, ਜੋਮੈਟ੍ਰਿਕ ਨਕਸ਼ੀਆਂ ਅਤੇ ਉਹਦੇ ਵਰਗੇ ਜਾਂ ਕਈ ਵਾਰੀ ਜਾਨਵਰਾਂ ਦੇ ਡਿਜ਼ਾਇਨ ਵੀ ਬਣਾਏ ਜਾਂਦੇ ਸੀਗੇ।
0: ਬਿਲਕੁਲ ਸਹੀ ਕਿਹਾ ਤੁਸੀਂ। ਧਾਰਮਿਕ ਅਤੇ ਸੱਭਿਆਚਾਰਕ ਚਿੰਨ੍ਹ ਲੋਕ ਬਿਲਕੁਲ ਹੀ ਭੁੱਲਦੇ ਸੀ, ਕਿਉਂਕਿ ਧਾਰਮਿਕ ਲੋਕ ਸੀਗੇ, ਅੰਦਰੋਂ ਆਸਥਾ ਨਾਲ ਜੁੜੇ ਹੋਏ ਸੀ। ਕਈ ਘਰਾਂ ਦੇ ਮੁੱਖ ਦਰਵਾਜ਼ਿਆਂ ਦੇ ਉੱਪਰਲੇ ਹਿੱਸੇ 'ਚ ਨਾ ਗਣੇਸ਼ ਪੱਟੀ ਜਾਂ ਚੁਗਾਠ 'ਤੇ ਦੇਵੀ ਦੇਵਤਿਆਂ ਜਿਵੇਂ ਓਮ, ਏਕਮਕਾਰ ਜਾਂ ਸਵਾਸਤਿਕ ਵਰਗੇ ਪਵਿੱਤਰ ਚਿੰਨ੍ਹ ਬਣਾਏ ਜਾਂਦੇ ਸੀ ਤਾਂ ਜੋ ਘਰ ਦੇ ਵਿੱਚ ਬਰਕਤ ਰਹੇ। ਅਤੇ ਜਿੱਦਾਂ ਤੁਸੀਂ ਕਿਹਾ ਕਿ ਰੇਖਾ ਗਣਿਤ ਦਾ ਵੀ ਕੀਤਾ ਜਾਂਦਾ ਸੀ ਡਿਜ਼ਾਇਨ, ਹੈ ਨਾ, ਜੋਮੈਟ੍ਰੀਕਲ ਡਿਜ਼ਾਇਨ ਜਿਹੜਾ ਚੌਰਸ, ਤਿਕੋਣੇ, ਗੋਲਕਾਰ, ਖਾਨੇ ਬਣਾ ਕੇ ਉਹਨਾਂ ਦੇ ਅੰਦਰ ਬਰੀਕ ਡਿਜ਼ਾਇਨ ਭਰੇ ਜਾਂਦੇ ਸੀ। ਲੋਹੇ ਅਤੇ ਪਿੱਤਲ ਦੀ ਵਰਤੋਂ ਬਹੁਤ ਕੀਤੀ ਜਾਂਦੀ ਸੀ ਨਕਾਸ਼ੀ ਦੇ ਨਾਲ ਨਾਲ ਦਰਵਾਜ਼ਿਆਂ ਦੇ ਮਜ਼ਬੂਤ ਅਤੇ ਸੁੰਦਰ ਬਣਾਉਣ ਲਈ ਧਾਤਾਂ ਦੀ ਵਰਤੋਂ ਹੁੰਦੀ ਸੀ।
1: ਜੀ, ਜਦੋਂ ਤੁਸੀਂ ਧਾਤਾਂ ਦੀ ਵਰਤੋਂ ਦੀ ਗੱਲ ਕਰਦੇ ਹੋ ਤਾਂ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਅਸੀਂ ਰਾਜੇ ਮਹਾਰਾਜਿਆਂ ਦੇ ਵੇਲੇ ਦੀ ਗੱਲ ਕਰਦੇ ਹਾਂ, ਉਸ ਵੇਲੇ ਹਾਥੀ ਦੰਦ ਦਾ ਵੀ ਪ੍ਰਯੋਗ ਕੀਤਾ ਜਾਂਦਾ ਸੀਗਾ ਕਿ ਜਿਹਦੇ ਵੀ ਦਰਵਾਜ਼ੇ ਦੇ ਉੱਤੇ ਉਹ ਵੱਡੇ ਵੱਡੇ ਦਰਵਾਜ਼ੇ ਬਣਾਏ ਜਾਂਦੇ ਸੀ ਅਤੇ ਨਕਸ਼ੀਕਾਰੀ ਕੀਤੀ ਜਾਂਦੀ ਸੀ। ਪਿੱਤਲ ਦਾ ਇਸਤੇਮਾਲ ਅਤੇ ਹਾਥੀ ਦੰਦ ਦਾ ਇਸਤੇਮਾਲ ਕੀਤਾ ਜਾਂਦਾ ਸੀ, ਪਰ ਜਦੋਂ ਜਦੋਂ ਸਮਾਂ ਬਦਲਿਆ ਨਕਾਸ਼ੀ ਤਾਂ ਉਸ ਤਰ੍ਹਾਂ ਹੀ ਹੁੰਦੀ ਚਲੀ ਗਈ, ਬਟ ਉਹਦੇ ਵਿੱਚ ਪ੍ਰਯੋਗ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਵਿੱਚ ਬਦਲਾਵ ਹੁੰਦਾ ਚਲਾ ਗਿਆ।
0: ਅੱਛਾ, ਮੈਂ ਆਪਣੇ ਨਾ ਪਿੰਡ ਦੇ ਵਿੱਚ ਦਰਵਾਜ਼ਾ ਦੇਖਿਆ ਸੀ ਜਿੱਥੇ ਕੋਕੇ ਜੜੇ ਹੋਏ ਸੀ ਦਰਵਾਜ਼ੇ ਦੇ ਪੱਲਿਆਂ ਉੱਤੇ, ਪਿੱਤਲ ਜਾਂ ਲੋਹੇ ਦੇ ਵੱਡੇ ਵੱਡੇ ਗੋਲ ਕੋਕੇ, ਹੈ ਨਾ, ਨਿੱਪਲ ਵਰਗੇ ਖੰਭੇ ਜੇ ਲਗਾਏ ਹੋਏ ਸੀ ਕਿਲਿਆਂ ਦੇ ਦਰਵਾਜ਼ਿਆਂ 'ਤੇ। ਇਹ ਨੁਕੀਲੇ ਹੁੰਦੇ ਤਾਂ ਜੋ ਹਾਥੀ ਵੀ ਦਰਵਾਜ਼ਾ ਨਾ ਤੋੜ ਸਕੇ। ਸੰਗਲ ਅਤੇ ਕੁੰਡੇ ਲਾਏ ਜਾਂਦੇ ਸੀ ਦਰਵਾਜ਼ਿਆਂ ਨੂੰ ਬੰਦ ਕਰਨ ਲਈ, ਭਾਰੀ ਲੋਹੇ ਦੇ ਸੰਗਲ 'ਤੇ ਹੱਥ ਨਾਲ ਘੜੇ ਹੋਏ ਕੁੰਡੇ ਲਗਾਏ ਜਾਂਦੇ ਸੀ ਜਿਨ੍ਹਾਂ ਉੱਤੇ ਵੀ ਕਲਾਕਾਰੀ ਕੀਤੀ ਹੁੰਦੀ ਸੀ ਜੋ ਦੇਖਦੇ ਹੀ ਬਣਦੇ ਸੀ ਕਿ ਵਾਕਈ ਕਿੰਨੇ ਸੋਹਣੇ ਤਰੀਕੇ ਦੇ ਨਾਲ ਦਰਵਾਜ਼ਿਆਂ ਨੂੰ ਸਜਾਇਆ ਜਾਂਦਾ ਸੀ।
1: ਮੈਨੂੰ ਇਹ ਤੁਸੀਂ ਬਹੁਤ ਹੀ ਵਧੀਆ ਗੱਲ ਦੱਸੀ ਕਿ ਮੈਂ ਵੀ ਇਹ ਨੋਟਿਸ ਕੀਤਾ ਸੀਗਾ ਇੱਕ ਜਗ੍ਹਾ 'ਤੇ ਨਾ, ਮੈਂ ਦੇਖਿਆ ਬੜੇ ਹੀ ਪੁਰਾਣੇ ਵੇਲਿਆਂ ਦੇ ਦਰਵਾਜ਼ਾ ਲੱਗਿਆ ਸੀਗਾ ਅਤੇ ਉਸ ਘਰ ਦੇ ਵਿੱਚ ਨਾ ਬੈਲ ਨਹੀਂ ਸੀ ਲੱਗੀ ਹੋਈ, ਡੋਰ ਬੈਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਲੋਹੇ ਦਾ ਇੱਕ ਕੁੰਡਾ ਲੱਗਿਆ ਹੋਇਆ ਸੀਗਾ ਅਤੇ ਉਹਨੂੰ ਨਾ ਇੱਕ ਉਹਦੇ ਨਾਲ ਜੋੜਿਆ ਹੋਇਆ ਸੀਗਾ ਅਤੇ ਉਹ ਕੋਈ ਵੀ ਘਰ ਦੇ ਅੰਦਰ ਆਉਣਾ ਚਾਹੁੰਦਾ ਸੀ ਤਾਂ ਕੁੰਡੇ ਨੂੰ ਖੜਕਾਇਆ ਜਾਂਦਾ ਸੀਗਾ ਅਤੇ ਉਹਦੇ ਜ਼ਰੀਏ ਹੀ ਉਹ ਜਿਹੜਾ ਦਰਵਾਜ਼ੇ 'ਤੇ ਲੱਗਾ ਬੜਾ ਖੂਬਸੂਰਤ ਵੀ ਲੱਗਦਾ ਸੀਗਾ ਅਤੇ ਉਹ ਲੋਹੇ ਅਤੇ ਪਿੱਤਲ ਦੇ ਨਾਲ ਬਣਿਆ ਵੀ ਹੁੰਦਾ ਸੀ।
0: ਅਤੇ ਤੁਸੀਂ ਜਾਣਦੇ ਹੋ ਕਿ ਜਿਹੜੀ ਸ਼ੀਸ਼ਮ ਅਤੇ ਟਾਹਲੀ ਦੀ ਜਿਹੜੀ ਲੱਕੜ ਹੁੰਦੀ ਹੈ ਨਾ, ਇਹਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਕਿਉਂਕਿ ਇਸ 'ਤੇ ਬਰੀਕ ਨਕਾਸ਼ੀ ਕਰਨਾ ਆਸਾਨ ਹੁੰਦਾ ਸੀ ਅਤੇ ਇਸਨੂੰ ਸੁੰਡੀ ਜਾਂ ਸਿਉਂਕ ਵੀ ਨਹੀਂ ਸੀ ਲੱਗਦੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਸੀ ਨਾ, ਬੜੀਆਂ ਸੋਹਣੀਆਂ ਹੁੰਦੀਆਂ ਸੀ। ਚਲੋ ਗੱਲਾਂ ਬਾਤਾਂ ਹੋਰ ਕਰਾਂਗੇ, ਇੱਕ ਗੀਤ ਵੱਲ ਤੁਰਦੇ ਹਾਂ।

0: ਬੂਹੇ ਬਾਰੀਆਂ ਜਿਹੜੀਆਂ ਪੁਰਾਣੀ ਜਦੋਂ ਤੁਸੀਂ ਟੱਪ ਕੇ ਆਉਂਦੇ ਹੋ ਨਾ ਪਿੰਡਾਂ ਦੇ ਵਿੱਚੋਂ ਤਾਂ ਉਹ ਭੁੱਲਦੀਆਂ ਨਹੀਂ, ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਵਟ ਕਰਕੇ ਜਦੋਂ ਦਰਵਾਜ਼ੇ ਲਗਾਏ ਗਏ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਵਾਕਈ ਰੁਤਬੇ ਦੀ ਗੱਲ ਹੁੰਦੀ ਹੋਏਗੀ ਇਸ ਵੇਲੇ, ਹੈ ਨਾ
1: ਵੀ ਰੁਤਬੇ ਦੇ ਨਾਲ ਨਾਲ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਦੇ ਵਿੱਚ ਜਿਹੜਾ ਇਹਨੂੰ ਬਣਾਉਣ ਵਾਸਤੇ ਬਹੁਤ ਇੱਕ ਛੈਣੀ ਅਤੇ ਹਥੌੜੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਲੱਕੜ ਦੇ ਡਿਜ਼ਾਇਨ ਉਤਾਰੇ ਜਾਂਦੇ ਸੀਗੇ ਅਤੇ ਉਹਨਾਂ 'ਤੇ ਮੀਨਾਕਾਰੀ ਵੀ ਜੜੀ ਜਾਂਦੀ ਸੀਗੀ ਅਤੇ ਉਹਦੇ ਵਿੱਚ ਸਿਰਫ ਜਿਹੜਾ ਕਾਰੀਗਰ ਹੁੰਦਾ ਸੀਗਾ ਨਾ ਉਹਨੂੰ ਨਕਾਸ਼ੀ ਨਹੀਂ ਉਹਦੇ 'ਤੇ ਕਰ ਰਿਹਾ ਹੁੰਦਾ ਸੀਗਾ, ਸਗੋਂ ਆਪਣੀ ਉਂਗਲਾਂ ਦੇ ਨਾਲ ਵਿਰਸੇ ਦੀ ਇੱਕ ਕਹਾਣੀ ਲਿਖ ਰਿਹਾ ਹੁੰਦਾ ਸੀਗਾ।
0: ਅਤੇ ਇਹ ਕਹਾਣੀਆਂ ਦੇਖੋ ਹੁਣ ਵੀ ਪਿੰਡਾਂ ਦੇ ਵਿੱਚ ਮਿਲ ਜਾਂਦੀਆਂ ਨੇ। ਅਸੀਂ ਕਹਿੰਦੇ ਨੇ ਕਿ ਪੁਰਾਣੇ ਪੰਜਾਬ ਵਿੱਚ ਦਰਵਾਜ਼ੇ ਦੀ ਨਕਾਸ਼ੀ ਦੇਖ ਕੇ ਘਰਾਂ ਦੇ ਮਾਲਕ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਜਿੰਨੀ ਬਰੀਕ ਅਤੇ ਖੂਬਸੂਰਤ ਨਕਾਸ਼ੀ ਹੁੰਦੀ ਸੀ ਪਰਿਵਾਰ ਨੂੰ ਉਨਾ ਹੀ ਅਮੀਰ ਅਤੇ ਰੂਹਾਨੀ ਕਲਾ ਦਾ ਕਦਰਦਾਰ ਮੰਨਿਆ ਜਾਂਦਾ ਸੀ। ਵੱਡੀਆਂ ਹਵੇਲੀਆਂ ਦੇ ਦਰਵਾਜ਼ਿਆਂ ਨੂੰ ਡਿਓਡੀ ਕਿਹਾ ਜਾਂਦਾ ਸੀ, ਜਿੱਥੇ ਬੈਠਕ ਲਈ ਆਲੇ ਦੁਆਲੇ ਥੋੜ੍ਹੇ ਥੜੇ ਬਣੇ ਹੁੰਦੇ ਸੀ। ਅਤੇ ਅੱਜ ਕੱਲ੍ਹ ਮਸ਼ੀਨੀ ਦੌਰ ਹੈ, ਪਲਾਈਵੁੱਡ ਦੇ ਆਉਣ ਨਾਲ ਇਹ ਹੱਥ ਦੀ ਨਕਾਸ਼ੀ ਵਾਲੀ ਪਰੰਪਰਾ ਨਾ ਲਗਭਗ ਖਤਮ ਹੀ ਹੋ ਗਈ ਹੈ।
1: ਬਿਲਕੁਲ ਜੀ, ਅਤੇ ਜ਼ਰੂਰਤ ਇਸੇ ਕਰਕੇ ਤਾਂ ਅਸੀਂ ਵਿਰਸੇ ਦੇ ਵਿੱਚ ਝਾਤ ਮਾਰਦੇ ਹਾਂ ਕਿ ਜਿਹੜਾ ਸਾਡਾ ਵਿਰਸਾ ਬਹੁਤ ਹੀ ਨਿੱਘਾ ਹੈ, ਅਸੀਂ ਉਹਨੂੰ ਕਿਸੇ ਪੱਖੋਂ ਵੀ ਵੇਖ ਲਈਏ ਅਤੇ ਜ਼ਰੂਰਤ ਹੈ ਥੋੜ੍ਹਾ ਜਿਹਾ ਆਪਣੇ ਵਿਰਸੇ ਵੱਲ ਹੋਣ ਦੀ ਅਤੇ ਵਿਰਸੇ ਨੂੰ ਸੰਭਾਲਣ ਦੀ।
0: ਬਿਲਕੁਲ ਅਰਚਨਾ, ਅੱਜ ਵੀ ਪੁਰਾਣੇ ਪਿੰਡਾਂ ਦੀਆਂ ਹਵੇਲੀਆਂ ਅਤੇ ਅਜਾਇਬ ਘਰਾਂ ਵਿੱਚ ਜਦੋਂ ਸ਼ਾਹਕਾਰ ਦੇਖਣ ਨੂੰ ਮਿਲ ਜਾਂਦੇ ਨੇ ਨਾ, ਜੇਕਰ ਤੁਸੀਂ ਇਸ ਨਕਾਸ਼ੀ ਦੇ ਕਿਸੇ ਖਾਸ ਖੇਤਰ ਸਟਾਈਲ ਜਿਵੇਂ ਕਿ ਸ਼ਾਹੀ ਪਟਿਆਲਾ ਸਟਾਈਲ ਜਾਂ ਸਿੱਖ ਆਰਕੀਟੈਕਚਰ ਬਾਰੇ ਜਾਣਨਾ ਚਾਹੁੰਦੇ ਹੋ ਨਾ, ਤਾਂ ਤੁਹਾਨੂੰ ਉੱਥੇ ਜਾ ਕੇ ਦੇਖਣਾ ਪਏਗਾ ਕਿ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਵਾਕਈ ਕਿੰਨੇ ਕਾਰੀਗਰ ਲੱਗਦੇ ਹੋਣੇ, ਕਿੰਨੇ ਲੋਕ ਲੱਗਦੇ ਹੋਣੇ, ਕਿਸ ਤਰ੍ਹਾਂ ਦੀ ਹੱਥਕਾਰੀ ਹਸਤਕਲਾ ਦੇ ਨਾਲ ਇਹ ਚੀਜ਼ਾਂ ਬਣਦੀਆਂ ਹੋਣੀਆਂ।
1: ਬਿਲਕੁਲ ਜੀ, ਇਹ ਤਾਂ ਸੀਗਾ ਵਸਦੇ ਵਿਹੜੇ ਦੇ ਤਹਿਤ ਸਾਡਾ ਪ੍ਰੋਗਰਾਮ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਤੁਸੀਂ ਸਾਨੂੰ ਖਤ ਜ਼ਰੂਰ ਲਿਖਿਆ ਕਰੋ, ਕਿਉਂਕਿ ਸਾਨੂੰ ਤੁਹਾਡੇ ਸੁਝਾਅ ਪਰੇ ਖਤਾਂ ਦਾ ਇੰਤਜ਼ਾਰ ਰਹਿੰਦਾ ਹੈ। ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਦੇ ਵਿਹੜੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ 1440001। ਹੁਣ ਵੇਲਾ ਹੋ ਰਿਹਾ ਸਭ ਤੋਂ ਇਜਾਜ਼ਤ ਲੈਣ ਦਾ, ਮੈਨੂੰ ਅਰਚਨਾ ਨੂੰ
0: ਤੇ ਮੈਨੂੰ ਮੀਨੂ ਨੂੰ ਦਿਓ ਇਜਾਜ਼ਤ। ਨਮਸਕਾਰ।

ਹੁਣ ਤੋਂ ਕੁਝ ਦੇਰ ਬਾਅਦ 1:15 ਤੋਂ ਲੈ ਕੇ 2:15 ਤੱਕ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਇਸ ਦੌਰਾਨ 1:40 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਤੇ ਉਸ ਤੋਂ ਬਾਅਦ 1:50 ਤੇ ਉਰਦੂ ਚ ਖਬਰਾਂ। ਸਵਾ 2 ਸੁਣਨਾ ਦੁਪਹਿਰ ਸਮਾਚਾਰ। ਦੋ ਵਜ ਕੇ 30 ਮਿੰਟ ਤੇ ਪ੍ਰੋਗਰਾਮ ਰੰਗਲੀ ਧਰਤੀ ਚ ਅੱਜ ਤੁਸੀਂ ਸੁਣੋਗੇ ਮਦਨ ਲਾਲ ਚੰਚਲ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਮੁੱਖ ਖਬਰਾਂ ਤੋਂ ਬਾਅਦ 2:04 ਦਾ ਸਮਾਂ ਹੋਵੇਗਾ ਪ੍ਰੋਗਰਾਮ ਖੇਡ ਸੰਸਾਰ ਦਾ। ਅੱਜ ਇਸ ਵਿਚ ਤੁਸੀਂ ਐਥਲੀਟ ਰਸ਼ਦੀਪ ਕੌਰ ਤੇ ਉਹਨਾਂ ਦੇ ਕੋਚ ਸਰਬਜੀਤ ਸਿੰਘ ਨਾਲ ਹੋਈ ਗੱਲਬਾਤ ਸੁਣੋਗੇ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ 5:30 ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਫੌਜੀ ਵੀਰੋ ਜੈ ਹਿੰਦ, ਮੈਂ ਨਿਧੀ ਚੁੱਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਫਿਲਮੀ ਗੀਤਾਂ ਦੀ ਹੈ ਲੜੀ ਤੇ ਇਸ ਲੜੀ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਮਿਸ਼ਨ ਕਸ਼ਮੀਰ ਦੇ ਇੱਕ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਨੇ।

ਫੌਜੀ ਵੀਰੋ, ਸੁਪਨਿਆਂ ਦੀ ਇਸ ਦੁਨੀਆ ਤੋਂ ਚੱਲਦੇ ਹਾਂ ਇਸ਼ਕ ਦੀ ਦੁਨੀਆ ਵਿੱਚ। ਫਿਲਮ ਹੈ ਦਿਲ ਹੈ ਕਿ ਮਾਨਤਾ ਨਹੀਂ ਔਰ ਗੀਤ ਨੂੰ ਆਵਾਜ਼ ਦਿੱਤੀ ਹੈ ਅਨੁਰਾਧਾ ਪਡਵਾਲ ਨੇ।

ਫੌਜੀ ਵੀਰੋ, ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜ਼ਿੰਦਗੀ 'ਚ, ਕੁਝ ਇਨਸਾਨ ਅਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਗੱਲ ਕਰਕੇ ਚਿਹਰੇ 'ਤੇ ਇੱਕ ਮੁਸਕਰਾਹਟ ਆ ਜਾਂਦੀ ਹੈ, ਸਿਰਫ ਉਸਦੀ ਯਾਦ ਹੀ ਦਿਨ ਬਣਾ ਦਿੰਦੀ ਹੈ। ਅਜਿਹੀ ਪਿਆਰੇ ਅਹਿਸਾਸ ਨੂੰ ਆਵਾਜ਼ ਦਿੰਦਾ ਹੈ ਸਾਡਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕੁਮਾਰ ਸਾਨੂ ਅਤੇ ਆਸ਼ਾ ਭੋਸਲੇ ਨੇ।

0: एक जरूरी सूचना, आकाशवाणी जलंधर दी खेतरी समाचार इकाई विच पंजाब दे 10 जिलों जलंधर, शहीद भगत सिंह नगर, मलेरकोटला, संगरूर, बरनाला, बठिंडा, मानसा, फिरोजपुर, मोगा अते फरीदकोट लई कॉन्ट्रैक्ट आधार ते पार्ट टाइम कोरेस्पोंडेंट्स दे अहुदे लई योग उम्मीदवारां तों अर्जियां दी मंग कीती जांदी है। अर्जी फार्म लैण अते भेजण लई पता हेड ऑफ ऑफिस आकाशवाणी नेड़े बीएमसी चौंक जलंधर ए। उम्मीदवार अर्जी फार्म समेत वधेरे जानकारी आकाशवाणी दी वैबसाइट www.newsonair.nic.in ते जाके वैकेंसी कॉलम तो भी डाउनलोड कर सकदे ने। अर्जियां भेजण दी आखरी तारीख 7 अक्टूबर 2026 है। ध्यान रहे, ए कोई नियमित रोजगार नहीं है।
1: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ। ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਰਾਜਾ ਹਿੰਦੁਸਤਾਨੀ।

0: ਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਦਿਹਾਤੀ ਵਿਕਾਸ ਮੰਤਰਾਲਾ ਐਕਟ 2025 ਤਹਿਤ ਮਨਜ਼ੂਰਸ਼ੁਦਾ ਕੰਮਾਂ ਦੀ ਸੂਚੀ ਨੋਟੀਫਾਈ ਕੀਤੀ ਹੈ। ਨਵੇਂ ਪੇਂਡੂ ਕਾਰਜ ਢਾਂਚੇ ਚ 375 ਮਨਜ਼ੂਰਸ਼ੁਦਾ ਕੰਮਾਂ ਦਾ ਪ੍ਰਬੰਧ ਹੈ। ਇਹ ਨਵੀਂ ਸੂਚੀ ਪਿਛਲੇ ਢਾਂਚੇ ਤਹਿਤ 266 ਕੰਮਾਂ ਤੋਂ 41 ਫੀਸਦੀ ਵਾਧਾ ਦਰਸਾਉਂਦੀ ਹੈ। ਕੰਮਾਂ ਨੂੰ 4 ਮੁੱਖ ਥੰਮਾਂ ਦੇ ਆਧਾਰ ਤੇ ਪੁਨਰਗਠਿਤ ਕੀਤਾ ਗਿਆ। ਇਹ ਨੇ ਪਾਣੀ ਸੁਰੱਖਿਆ, ਬੁਨਿਆਦੀ ਪੇਂਡੂ ਢਾਂਚਾ, ਆਜੀਵਿਕਾ ਢਾਂਚਾ ਅਤੇ ਮੌਸਮੀ ਘਟਨਾਵਾਂ ਅਤੇ ਆਫਤਾਂ ਦੀ ਤਿਆਰੀ ਲਈ ਵਿਸ਼ੇਸ਼ ਕੰਮ। ਹਰੇਕ ਕੰਮ ਗ੍ਰਾਮ ਸਭਾ ਦੁਆਰਾ ਪ੍ਰਵਾਨਿਤ ਇੱਕ ਵਿਕਸਿਤ ਗ੍ਰਾਮ ਪੰਚਾਇਤ ਯੋਜਨਾ ਤਹਿਤ ਜ਼ਮੀਨੀ ਵਿਕੇਂਦਰੀਕ੍ਰਿਤ ਯੋਜਨਾ ਪ੍ਰਕਿਰਿਆ ਦੁਆਰਾ ਸ਼ੁਰੂ ਕੀਤਾ ਜਾਏਗਾ। ਅੱਜ ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਅਸਾਮ ਦੀ 1 ਲੋਕ ਸਭਾ ਸੀਟ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ। ਤਾਮਿਲਨਾਡੂ ਵਿੱਚ ਮੰਦੁਰਤਕਮ ਅਤੇ ਧਾਰਾਪੁਰਮ ਵਿਧਾਨ ਸਭਾ ਸੀਟਾਂ, ਪੁਡੂਚੇਰੀ ਵਿੱਚ ਥੱਟਨ ਚਾਵੜੀ ਅਤੇ ਪੱਛਮੀ ਬੰਗਾਲ ਵਿੱਚ ਰੇਜੀਨਗਰ ਅਤੇ ਨੰਦੀਗ੍ਰਾਮ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਅਸਾਮ ਵਿੱਚ ਨਗਾਓਂ ਲੋਕ ਸਭਾ ਸੀਟ ਲਈ ਵੀ ਵੋਟਿੰਗ ਜਾਰੀ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਏਗੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਗਾਨਾ, ਕੋਟ ਡਿਆਇਵਰ ਅਤੇ ਇਥੋਪੀਆ ਦੇ 5 ਦਿਨਾਂ ਦੌਰੇ ਤੇ ਹੋਣਗੇ। ਦੌਰੇ ਦੌਰਾਨ ਡਾ ਜੈਸ਼ੰਕਰ ਆਪਣੇ ਹਮ ਰੁਤਬਾ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਦਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ 3 ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡਾ ਜੈਸ਼ੰਕਰ ਦਾ ਦੌਰਾ ਅਫਰੀਕਾ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRN ਜਲੰਧਰ। ਵਿਰੋਧੀ ਪਾਰਟੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਪ੍ਰਕਿਰਿਆ ਵਿੱਚ ਬੇਨੇਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਿਆ। ਹਾਲਾਂਕਿ ਉਨ੍ਹਾਂ ਨੂੰ ਆਕਾਸ਼ਵਾਣੀ ਭਵਨ ਦੇ ਨੇੜੇ ਰੋਕ ਲਿਆ ਗਿਆ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਮਾਰਗ ਤੇ ਧਰਨਾ ਦਿੱਤਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਤੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਯੋਜਨਾਬੱਧ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਲਈ ਵਿਰੋਧੀ ਪਾਰਟੀਆਂ ਯੋਜਨਾਬੱਧ ਢੰਗ ਨਾਲ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰ ਰਹੀਆਂ ਨੇ। ਸ੍ਰੀ ਪਾਤਰਾ ਨੇ ਅੱਗੇ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਅਤੇ ਮਹੀਨਿਆਂ ਤੋਂ ਵਿਰੋਧੀ ਧਿਰ ਅਰਾਜਕਤਾ ਦਾ ਮਾਹੌਲ ਬਣਾਉਣ ਲਈ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾ ਰਹੀ ਹੈ।
1: कुछ हफ्तों से इलेक्शन कमीशन के ऊपर हमला चल रहा है। इलेक्शन कमीशन का इस्तेमाल करते हुए देश में एक एनार्की और अराजक माहौल बनाने का प्रयास आज भी कांग्रेस पार्टी करने वाली है, जो तथाकथित रैली और मार्च के विषय में हम सुन रहे हैं। हमारा ये दायित्व है कि बहुत सटीक रूप से विषय को देश के जनता के सामने रखना और उन्हें समझाना कि आखिर इलेक्शन कमीशन में क्या हो रहा है।
0: ਰਾਸ਼ਟਰੀ ਟੈਲੀਮੈਡੀਸਨ ਸੇਵਾ ਈ ਸੰਜੀਵਨੀ 50 ਕਰੋੜ ਟੈਲੀ ਕੰਸਲਟੇਸ਼ਨ ਨੂੰ ਪਾਰ ਕਰ ਗਈ ਹੈ। ਇਹ ਡਿਜੀਟਲ ਟੈਕਨੋਲੋਜੀ ਰਾਹੀਂ ਦੇਸ਼ ਭਰ ਦੇ ਲੋਕਾਂ ਨੂੰ ਕਿਫਾਇਤੀ, ਪਹੁੰਚਯੋਗ ਅਤੇ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 50 ਕਰੋੜ ਤੋਂ ਵੱਧ ਟੈਲੀ ਕੰਸਲਟੇਸ਼ਨ ਕੀਤੀਆਂ ਗਈਆਂ ਨੇ। ਮੰਤਰਾਲੇ ਅਨੁਸਾਰ ਇਹ ਪ੍ਰਾਪਤੀ ਸਿਹਤ ਸੰਭਾਲ ਵਿੱਚ ਟੈਲੀਮੈਡੀਕਲ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ਇਹ ਸੰਜੀਵਨੀ ਦੇਸ਼ ਦੀ ਡਿਜੀਟਲ ਸਿਹਤ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ। ਇਸ ਨੂੰ ਮੁੱਢਲੀ ਸਿਹਤ ਸੰਭਾਲ ਲਈ ਦੁਨੀਆ ਦੀ ਸਭ ਤੋਂ ਵੱਡੀ ਟੈਲੀਮੈਡੀਕਲ ਪ੍ਰਣਾਲੀ ਮੰਨਿਆ ਜਾਂਦਾ ਹੈ। ਇਹ ਸੇਵਾ ਰਾਹੀਂ ਲੋਕ ਹਸਪਤਾਲ ਜਾਂ ਸਿਹਤ ਕੇਂਦਰ ਜਾਏ ਬਿਨਾਂ ਆਪਣੇ ਆਲੇ ਦੁਆਲੇ ਦੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਨੇ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਕਪਤਾਨ ਹਰਮਨਪ੍ਰੀਤ ਕੌਰ ਨੇ 3 ਫਾਰਮੈਟਸ ਵਿੱਚ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। 37 ਸਾਲ ਇਸ ਖਿਡਾਰਨ ਨੇ ਗੁਹਾਟੀ ਵਿੱਚ BCCI ਦੀ ਸਮੀਖਿਆ ਮੀਟਿੰਗ ਤੋਂ ਬਾਅਦ ਆਪਣੇ ਫੈਸਲੇ ਦਾ ਐਲਾਨ ਕੀਤਾ। ਹਰਮਨਪ੍ਰੀਤ ਨੇ ਪਿਛਲੇ ਸਾਲ ਭਾਰਤ ਨੂੰ ਆਪਣਾ ਪਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਅਤੇ ਏਸ਼ੀਅਨ ਖੇਡਾਂ ਵਿੱਚ ਟੀਮ ਨੂੰ ਸੋਨੇ ਦਾ ਤਮਗਾ ਦਵਾਇਆ ਹੈ। ਉਸਨੇ 5 ਟੈਸਟ ਮੈਚਾਂ, 51 ਇੱਕ ਰੋਜ਼ਾ ਅਤੇ 155 2020 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ। ਹਰਮਨਪ੍ਰੀਤ ਕੌਰ ਸਾਰੇ ਫਾਰਮੈਟਸ ਵਿੱਚ ਇੱਕ ਖਿਡਾਰੀ ਵਜੋਂ ਭਾਰਤ ਦੀ ਨੁਮਾਇੰਦਗੀ ਕਰਦੀ ਰਹੇਗੀ। ਪੁਰਸ਼ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਮੈਚਾਂ ਦੀ 2020 ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਲੜੀ ਦੇ ਅਗਲੇ 4 ਮੈਚ 9, 11, 14 ਅਤੇ 17 ਅਕਤੂਬਰ ਨੂੰ ਰਾਂਚੀ, ਇੰਦੌਰ, ਹੈਦਰਾਬਾਦ ਅਤੇ ਬੰਗਲੁਰੂ ਚ ਖੇਡੇ ਜਾਣਗੇ। ਜਾਪਾਨ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਚ ਲੋਕ, ਖੇਡ ਪ੍ਰੇਮੀ, ਪੰਜਾਬ ਹਾਕੀ ਐਸੋਸੀਏਸ਼ਨ ਦੇ ਅਧਿਕਾਰੀ

0: ਤੇ ਖਿਡਾਰੀਆਂ ਤੇ ਪਰਿਵਾਰਕ ਮੈਂਬਰ ਉਹਨਾਂ ਨੂੰ ਵਧਾਈ ਦੇਣ ਲਈ ਪਹੁੰਚੇ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸੋਨੇ ਦਾ ਤਮਗਾ ਜਿੱਤਣ ਤੇ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਓਲੰਪਿਕ ਵਿੱਚ ਸਿੱਧਾ ਸਥਾਨ ਪ੍ਰਾਪਤ ਕਰਨਾ ਟੀਮ ਲਈ ਬਹੁਤ ਫਾਇਦੇਮੰਦ ਹੋਏਗਾ। ਇਸ ਨਾਲ ਖਿਡਾਰੀਆਂ ਨੂੰ ਆਪਣੀਆਂ ਕਮੀਆਂ ਤੇ ਕੰਮ ਕਰਨ ਅਤੇ ਓਲੰਪਿਕ ਲਈ ਬਿਹਤਰ ਤਿਆਰੀ ਕਰਨ ਲਈ ਕਾਫੀ ਸਮਾਂ ਮਿਲੇਗਾ। ਉਹਨਾਂ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਤੇ ਵਧਾਈ ਵੀ ਦਿੱਤੀ। ਅੰਮ੍ਰਿਤਸਰ ਪਹੁੰਚਣ ਵਾਲੇ ਖਿਡਾਰੀਆਂ ਵਿੱਚ ਜੁਗਰਾਜ ਸਿੰਘ, ਹਾਰਦਿਕ ਸਿੰਘ ਤੇ ਮਨਪ੍ਰੀਤ ਸਿੰਘ ਸ਼ਾਮਲ ਨੇ। ਭਾਰਤੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੇ ਤੌਰ ਤੇ ਕੁਆਲੀਫਾਈ ਵੀ ਕਰ ਲਿਆ। ਕੋਲਕਾਤਾ ਚ ਫੀਫਾ ਅੰਤਰਰਾਸ਼ਟਰੀ ਦੋਸਤਾਨਾ ਫੁੱਟਬਾਲ ਮੈਚ ਵਿੱਚ ਅੱਜ ਭਾਰਤ ਦਾ ਉਰਗੁਏ ਨਾਲ ਮੁਕਾਬਲਾ ਹੋਏਗਾ। ਭਾਰਤ ਨੇ ਪਹਿਲਾਂ ਪਨਾਮਾ ਨਾਲ 1-1 ਗੋਲ ਨਾਲ ਡਰਾ ਖੇਡਿਆ ਸੀ ਤੇ ਸ਼ਨਿਚਰਵਾਰ ਨੂੰ ਬ੍ਰਾਜ਼ੀਲ ਤੋਂ 4-0 ਨਾਲ ਹਾਰ ਗਿਆ ਸੀ। ਨਾਈਜੀਰੀਆ ਚ ਬੈਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਸਵਾਰ ਸਾਰੇ 32 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 25 ਮੁਸਾਫਰ ਅਤੇ 7 ਚਾਰਕ ਦਲ ਦੇ ਮੈਂਬਰ ਸ਼ਾਮਲ ਸਨ। ਰਾਸ਼ਟਰਪਤੀ ਬੋਲਾ ਟਿਨੂਬੂ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਨਾਈਜੀਰੀਆਈ ਹਵਾਈ ਫੌਜ ਨੂੰ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਲਾਉਣ ਦੇ ਨਿਰਦੇਸ਼ ਦਿੱਤੇ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੀ ਸਮੁੰਦਰੀ ਤਾਕਤ ਨੂੰ ਹੋਰ ਵਧਾਉਣ ਲਈ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਇਕੋ ਸਿਸਟਮ ਦੀ ਲੋੜ ਹੈ। ਦਿਹਾਤੀ ਵਿਕਾਸ ਮੰਤਰਾਲੇ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਐਕਟ 2025 ਤਹਿਤ ਮਨਜ਼ੂਰਸ਼ੁਦਾ ਕੰਮਾਂ ਦੀ ਸੂਚੀ ਨੋਟੀਫਾਈ ਕੀਤੀ ਹੈ। ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਪ੍ਰਕਿਰਿਆ ਵਿੱਚ ਬੇਨੇਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਿਆ ਹੈ। ਅਤੇ ਭਾਰਤ ਦੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ 3 ਫਾਰਮੈਟਸ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ये आकाशवाणी है, खबरों के साथ मैं नीतिका त्यागी। वजीर दिफा राजनाथ सिंह ने विशाखापट्टनम में हिंदुस्तान शिपयार्ड्स में बेड़े के इमदादी जहाज फ्लीट सपोर्ट शिप यकुम को कामकाज में शामिल किया है। उन्होंने फ्लीट सपोर्ट शिप 5 की बुनियाद रखी। तमिलनाडु, पुदुचेरी और मगरबी बंगाल में 5 असेंबली हलकों और आसाम में 1 लोकसभा हलके के लिए ज़िमनी इंतखाबात के तहत वोटिंग जारी है। ई संजीवनी पर टेली सलाह मशवरे 50 करोड़ से ज्यादा हो गए हैं, जो भारत की डिजिटल हिफ्जान सेहत पहल में एक अहम हुसूलियाबी है। और आज शाम लखनऊ में पहले T20 मैच में भारत का मुकाबला वेस्ट इंडीज से होगा। अब खबरें तफसील से। वजीर दिफा राजनाथ सिंह ने कहा है कि भारत को एक मजबूत और मरबूत समंदरी इको निज़ाम की जरूरत है, ताकि वो अपनी समंदर की ताकत में इजाफा कर सके और मुल्क की दिफाई सलाहियतों को मजबूत बना सके। वजीर दिफा ने आज बेड़े के पहले इमदादी जहाज फ्लीट सपोर्ट शिप 1 को कामकाज में शामिल किया। उन्होंने फ्लीट सपोर्ट शिप 5 की बुनियाद रखी और स्लिप वे 4 नीज 300 टन की एक कोलायत ट्रेन की भी जदीदकारी के काम का इफ्तिताह किया। ये तकरीब विशाखापट्टनम में हिंदुस्तान शिपयार्ड्स लिमिटेड में मुनक्किद की गई। जनाब सिंह ने इज्तिमा से खिताब करते हुए कहा कि फ्लीट सपोर्ट शिप 1 को कामकाज में शामिल किया जाना, फ्लीट सपोर्ट शिप 5 की बुनियाद रखा जाना और HSL में बुनियादी ढांचे की तशदीद के काम का इफ्तिताह भारत की समंदर से मुतालिक सलाहियतों को मुस्तहकम बनाने की जानिब अहम इकदाम हैं। उन्होंने कहा कि फ्लीट सपोर्ट शिप 1 जिसका नाम सूर्या है, इससे भारतीय बहरिया की रसाई, पायदारी और मुअस्सर कामकाज को तकवियत मिलेगी। उन्होंने कहा कि इस नए स्लिप हुए और गोलायत ट्रेन से शिपयार्ड्स की सलाहियत में मजीद इजाफा होगा कि यहां बड़े जहाजों की तामीर के प्रोजेक्ट भी शुरू किए जाएंगे।
2: शिप बिल्डर्स जानते हैं कि कील केवल जहाज का एक स्ट्रक्चरल कंपोनेंट नहीं है, कील उस जहाज की फाउंडेशन है, कील उस जहाज की बैकबोन है। आज जो कील रखी गई है वो भारत की मैरिटाइम फ्यूचर की एक और मजबूत यह फाउंडेशन है, ऐसा मैं मानता हूं।
1: तमिलनाडु, पुदुचेरी और मगरबी बंगाल में 5 असेंबली सीटों और आसाम में 1 लोकसभा सीट पर आज ज़िमनी इंतखाबात मुनक्किद किए जा रहे हैं। तमिलनाडु में मधुरांतकम और तारापुरम, पुदुचेरी में तट्टान सावडी और मगरबी बंगाल में रेजी नगर

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ। ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਵਾਪਸ ਆਉਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
0: ਪ੍ਰੋਗਰਾਮ ਰੰਗਲੀ ਧਰਤੀ 'ਚ ਸੁਣਦੇ ਹਾਂ ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀ ਗਾਈ ਭੇਂਟ, ਨਾਮ ਜਪਾਂ ਮਾਂ ਤੇਰਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ। ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਸੁਣਦੇ ਹਾਂ ਅਗਲੀ ਭੇਟ, ਮਾਂ ਸ਼ੇਰਾਂ ਵਾਲੀਏ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ 'ਚ, ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਗਏ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੀ ਸਮੁੰਦਰੀ ਤਾਕਤ ਨੂੰ ਹੋਰ ਵਧਾਉਣ ਲਈ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਈਕੋ ਸਿਸਟਮ ਦੀ ਲੋੜ ਹੈ। ਵਿਰੋਧੀ ਪਾਰਟੀਆਂ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਪ੍ਰਕਿਰਿਆ ਵਿੱਚ ਬੇਨਿਯਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ 'ਤੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਯੋਜਨਾਬੱਧ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ। ਅੱਜ ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਅਸਾਮ ਦੀ 1 ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਦੂਲਗੜ੍ਹ ਹਲਕੇ ਵਿੱਚ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਉਂਦੇ ਤਿਉਹਾਰਾਂ ਦੌਰਾਨ ਮਿਲਾਵਟੀ ਅਤੇ ਅਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਏ। ਭਾਰਤ ਦੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ 3 ਫਾਰਮੈਟਸ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਏ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 2020 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿੱਚ ਖੇਡਿਆ ਜਾਵੇਗਾ। ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਅੱਜ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਜ਼।

0: ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1968 ਵਿੱਚ ਆਈ ਫਿਲਮ ਮਨ ਕਾ ਮੀਤ ਰਾਹੀਂ ਬਤੌਰ ਖਲਨਾਇਕ ਕੀਤੀ। ਇਹਨਾਂ ਨੂੰ ਸਾਲ 1999 'ਚ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਮਰਨ ਤੋਂ ਬਾਅਦ ਸਾਲ 2018 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ। ਇਹਨਾਂ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਜੋਂ ਚੋਣ ਵੀ ਜਿੱਤੀ। ਇਹਨਾਂ ਕੇਂਦਰ ਸਰਕਾਰ 'ਚ ਸੰਸਕ੍ਰਿਤੀ ਅਤੇ ਸੈਰ ਸਪਾਟਾ ਮੰਤਰੀ ਅਤੇ ਬਾਅਦ ਵਿੱਚ ਵਿਦੇਸ਼ ਰਾਜ ਮੰਤਰੀ ਵਜੋਂ ਵੀ ਕੰਮ ਕੀਤਾ। 27 ਅਪ੍ਰੈਲ 2017 ਨੂੰ ਮੁੰਬਈ 'ਚ ਇਹਨਾਂ ਦਾ ਦੇਹਾਂਤ ਹੋ ਗਿਆ ਸੀ। ਦੋਸਤੋ, ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜੀਆਂ ਗਈਆਂ ਨੇ ਅਤੇ ਚਿੱਠੀਆਂ ਭੇਜਣ ਵਾਲੇ ਨੇ ਡੱਬਵਾਲੀ ਹਰਿਆਣਾ ਤੋਂ ਜੇਕੇ ਬਕੋਲੀਆ, ਸੁਨੀਤਾ ਬਕੋਲੀਆ, ਸੰਜੇ ਅਨਿਲ, ਮੀਨੂ ਬਕੋਲੀਆ, ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਚੌਂਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ, ਮਾਲਵਾ ਰੇਡੀਓ ਸਰੋਤਾ ਸੰਘ ਪਰਮੀਲਾਗੰਜ ਅਲੋਟ ਜ਼ਿਲ੍ਹਾ ਰਤਨਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਵਰਮਾ ਅਤੇ ਰਿਸ਼ੀ ਵਰਮਾ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।
1: ਰਿੰਜਣ ਦੀਆਂ ਕੁੜੀਆਂ

ਦੋਸਤੋ ਤੁਸੀਂ ਸੁਣ ਰਹੇ ਸੀ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਨੱਚਦੀ ਦੇ ਸਿਰੋਂ ਪਤਾਸੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਦੇ ਅਤੇ ਮਨਫੂਲ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਏਕਮ ਦਮਨ ਅਤੇ ਅਭਿਜੋਤ। ਪਿੰਡ ਮੁੱਲਿਆਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ ਅਤੇ ਰੌਣਕੀ ਕਾਟਪਾਲ। ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੰਨਾ ਜੈਨ ਅਤੇ ਨਗੀਨਾ ਜੈਨ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਕਿਹੜੇ ਪਾਸੇ ਜਾਈਏ ਸੱਜਣਾ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਰਾਏਪੁਰ ਡੱਬਾ ਪੰਜਾਬ ਤੋਂ ਫੌਜੀ ਮੱਖਣ ਸਿੰਘ, ਬੂਟਾ ਬਲੀ, ਸ਼ਨੀ ਅਤੇ ਬਾਕੀ ਪੂਰਾ ਪਰਿਵਾਰ। ਬੱਸ ਅੱਡਾ ਹਾਜ਼ੀਪੁਰ ਵਾਲੇ ਗੇਸੀ ਨੰਗਲਵਾਲਾ ਤੋਂ ਰਿੰਕਾ, ਟੋਨੀ, ਸੋਨੂ, ਬਾਲੀ, ਲਾਲੀ, ਬਿੱਟੂ, ਪ੍ਰੇਮ ਮੋਟਰਾ ਵਾਲਾ, ਪਿਆਰੇ ਲਾਲ ਅਤੇ ਬਾਲੀ ਵਰਮਾ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐੱਸ ਮਾਨ। ਸਟਾਰ ਰੇਡੀਓ ਸਰੋਤਾ ਸੰਘ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਬਿਪਾਸ਼ਾ ਸ਼ਰਮਾ ਅਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਪੰਡਿਤ ਜੀ ਕੀ ਏ ਲਾਲ ਮੇਰਾ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਅਤੇ ਆਰ ਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਅਤੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਦੋਸਤੋ ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਭੇਜੀਆਂ ਗਈਆਂ ਪਿਆਰ ਭਰੀਆਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਪੰਜਾਬੀ ਗੀਤਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰੀਏ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਬੀ ਪੀ ਰੰਜੂ, ਅਸ਼ੋਕਪੁਰੀ ਸੁਸ਼ੀਲਪੁਰੀ ਬੀ ਕੇ ਪੁਰੀ, ਕੈਲਾਸ਼ ਅਨੀਤਾ ਮਮਤਾ ਮੇਘਾ ਪੂਜਾਪੁਰੀ, ਗਗਨ ਕਪੂਰ ਗੁੰਜਨ ਕਪੂਰ ਲਾਲਸਾ ਕਪੂਰ, ਰਾਮਾ ਮਲਿਕ ਕੁਨਾਲ ਮਲਿਕ ਨਿਧੀ ਮਲਿਕ, ਹਰੀਸ਼ਪੁਰੀ ਸਤੀਸ਼।

ਦੇਸ਼ ਵਿਨੋਦ ਪਾਲੀ ਡੀਸੀਪੁਰੀ ਅਰੁਣਪੁਰੀ ਨੇਹਾ ਏਕਤਾ ਸ਼ੰਮੀ ਬੋਧੀ ਸੁਨੀਲ ਵੀਕੇਪੁਰੀ ਅਤੇ ਆਰਐਸਪੁਰੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਅਤੇ ਗੀਤਾ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ ਫਤਿਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਅਤੇ ਹਰਜਿੰਦਰ ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਅਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ। ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਬੇਬੀ ਆਰਜੂ ਜਾਜੋਰੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨਿਤਿਨ, ਨਿਤਿਕ, ਨਿਤਿਨ, ਨੀਲਮ, ਪਲਕ, ਕਰਨ, ਗੀਤੂ, ਨਿਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਪ੍ਰਭ ਗਿੱਲ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਤੇਰੇ ਤੋਂ ਬਗੈਰ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੁਹੰਮਦਪੁਰ ਸੋਤਰ ਢਾਣੀ ਰੱਤੀਆਂ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੇੜਾ, ਬਲਵੀਰ, ਜਸ਼ਨ ਅਤੇ ਪੂਰਾ ਬੂਕ ਪਰਿਵਾਰ, ਮੰਡੀ ਹਰਜੀ।

ਦੋਸਤੋ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਤੇਰੇ ਬਾਜੋਂ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਪਹੁੰਚ ਚੁੱਕੀਆਂ ਨੇ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ। ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਾਵੇਂਦਰ ਕੁਮਾਰ ਵਰਮਾ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਤੁਸੀਂ ਸੁਣ ਰਹੇ ਸੀ ਕਲੀਅਰਕੰਠ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਇੱਕ ਮੇਰਾ ਦਿਲ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਤੇਗ ਫਤਿਹ ਸਿੰਘ ਰੱਖਰਾ ਅਤੇ ਜਸਗੁਣ ਰੱਖਰਾ। ਇਸੇ ਤਰ੍ਹਾਂ ਸਹਾਰਨਪੁਰ ਤੋਂ ਸੁਰੇਸ਼ ਨਾਰੰਗ ਅਤੇ ਆਸ਼ਾ ਨਾਰੰਗ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਫਰਮਾਇਸ਼।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੀ ਸਮੁੰਦਰੀ ਤਾਕਤ ਨੂੰ ਹੋਰ ਵਧਾਉਣ ਲਈ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਈਕੋਸਿਸਟਮ ਦੀ ਲੋੜ ਹੈ। ਵਿਰੋਧੀ ਪਾਰਟੀਆਂ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਪ੍ਰਕਿਰਿਆ ਵਿੱਚ ਬੇਨਿਯਮੀਆਂ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਤੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਯੋਜਨਾਬੱਧ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ। ਅੱਜ ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਅਸਾਮ ਦੀ 1 ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਦੂਲਗੜ੍ਹ ਹਲਕੇ ਵਿੱਚ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਉਂਦੇ ਤਿਉਹਾਰਾਂ ਦੌਰਾਨ ਮਿਲਾਵਟੀ ਅਤੇ ਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਭਾਰਤ ਦੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ 3 ਫਾਰਮੈਟਸ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿੱਚ ਖੇਡਿਆ ਜਾਵੇਗਾ। ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਅੱਜ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪਸ਼ੀਨਗੋਈ ਕੀਤੀ ਹੈ। ਏਸੀ ਅੱਜ ਦੀਆਂ ਨਿਊਜ਼ ਹੈੱਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਾਵਾਂਗੇ ਪੰਜਾਬ ਦੀ ਹੋਣਹਾਰ ਅਥਲੀਟ ਰਸ਼ਦੀਪ ਕੌਰ ਦੇ ਨਾਲ, ਜੋ ਹੁਣੇ ਹੁਣੇ ਜਾਪਾਨ 'ਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਆਈ ਹੈ। 400 ਮੀਟਰ ਦੀ ਦੌੜ ਦੌੜਨ ਵਾਲੀ ਰਸ਼ਦੀਪ ਕੌਰ ਦਾ ਕੈਰੀਅਰ ਅਥਲੈਟਿਕਸ ਦੀਆਂ ਪ੍ਰਾਪਤੀਆਂ ਦੇ ਨਾਲ ਭਰਿਆ ਪਿਆ ਹੈ। ਨਵੀਂ ਦਿੱਲੀ ਵਿੱਚ ਹੋਈਆਂ ਇੰਡੀਅਨ ਅਥਲੈਟਿਕਸ ਸੀਰੀਜ਼ ਵਿੱਚ ਉਸਨੇ 400 ਮੀਟਰ ਦੌੜ 53.10 ਨਾਲ ਆਪਣਾ ਸਰਵੋਤਮ ਨਿੱਜੀ ਰਿਕਾਰਡ ਬਣਾਇਆ ਸੀ, ਜੋ ਉਸ ਸੀਜ਼ਨ ਵਿੱਚ ਏਸ਼ੀਆ ਦੇ ਸਭ ਤੋਂ ਤੇਜ਼ ਸਮਿਆਂ ਵਿੱਚੋਂ ਇੱਕ ਸੀ। ਨੈਸ਼ਨਲ ਇੰਟਰਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਭੁਵਨੇਸ਼ਵਰ 'ਚ ਜਿਹੜੀ ਹੋਈ ਸੀ, 400 ਮੀਟਰ ਦੌੜ ਵਿੱਚ ਉਸਨੇ 53.61 ਦਾ ਸਮਾਂ ਕੱਢ ਕੇ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਕਰ ਲਿਆ ਸੀ। 36ਵੀਆਂ ਨੈਸ਼ਨਲ ਆਲ ਇੰਡੀਆ ਯੂਨੀਵਰਸਿਟੀ ਗੇਮਸ ਤੇ ਖੇਲੋ ਇੰਡੀਆ ਗੇਮਸ ਵਿੱਚ ਵੀ ਉਹਨੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤੇ ਸਨ। ਰਾਸ਼ਟਰਮੰਡਲ ਖੇਡਾਂ 2026 ਜੋ ਕਿ ਗਲਾਸਗੋ ਵਿੱਚ ਹੋਈਆਂ ਸਨ, ਭਾਰਤ ਦੀ ਨੁਮਾਇੰਦਗੀ ਕਰਦਿਆਂ ਉਸ ਦੀ ਟੀਮ ਨੇ 4x400 ਮੀਟਰ ਮਿਕਸਡ ਰਿਲੇਅ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਤੇ ਟੌਪ 8 ਵਿੱਚ ਰਹੇ ਸਨ। ਚੀਨ ਤੇ ਜਰਮਨ ਵਿੱਚ ਹੋਈਆਂ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਉਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਇਸ ਹੋਣਹਾਰ ਅਥਲੀਟ ਦੀ ਕਹਾਣੀ ਇਸੇ ਦੀ ਹੀ ਜ਼ੁਬਾਨੀ ਸੁਣਾਂਗੇ ਤੇ ਇਹਦੇ ਨਾਲ ਹੋਣਗੇ ਰਸ਼ਦੀਪ ਕੌਰ ਦੇ ਕੋਚ ਸਰਬਜੀਤ ਸਿੰਘ, ਜਿਨ੍ਹਾਂ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਅਥਲੀਟ ਪੈਦਾ ਕੀਤੇ ਨੇ। ਆਓ ਫਿਰ ਜਾਣੀਏ ਰਸ਼ਦੀਪ ਕੌਰ ਤੇ ਕੋਚ ਸਰਬਜੀਤ ਸਿੰਘ ਹੋਰਾਂ ਦੀ ਕਹਾਣੀ। ਖੇਡ ਸੰਸਾਰ ਪ੍ਰੋਗਰਾਮ 'ਚ ਰਸ਼ਦੀਪ ਕੌਰ ਜੀ ਤੇ ਸਰਬਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਰਸ਼ਦੀਪ, ਗੱਲਬਾਤ ਦਾ ਸਿਲਸਿਲਾ ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਮੈਦਾਨਾਂ ਦੇ ਨਾਲ ਤੁਸੀਂ ਕਦੋਂ ਜੁੜੇ ਸੀ, ਕਿਸ ਤਰ੍ਹਾਂ ਸ਼ੌਂਕ ਪੈਦਾ ਹੋਇਆ ਸੀ?
2: ਹਾਂਜੀ ਸਰ, ਪਹਿਲਾਂ ਮੈਂ 10 ਸਾਲ ਜਦ 10 ਸਾਲ ਦੀ ਸੀਗੀ, ਉਸ ਟਾਈਮ ਮੈਂ ਮਤਲਬ ਵੀ ਆਪਣੇ ਸਕੂਲ ਦੇ ਵਿੱਚ ਹਰ ਇੱਕ ਗੇਮ ਦੇ ਵਿੱਚ ਪਾਰਟੀਸਪੇਟ ਕਰਦੀ ਸੀ। ਪਤਾ ਨਹੀਂ ਕਿਉਂ ਕਿ ਮੇਰੇ ਅੰਦਰ ਆ ਪਹਿਲਾਂ ਤੋਂ ਹੀ ਉਹ ਚੀਜ਼ ਦਾ ਜਨੂੰਨ ਸੀਗਾ ਕਿ ਮੈਂ ਖੇਡਾਂ ਵੱਲ ਜਾਵਾਂ, ਅਤੇ ਮੈਨੂੰ ਹਰ ਖੇਡ ਦੇ ਵਿੱਚ ਹੀ ਇੰਟਰਸਟ ਸੀਗਾ। ਲਾਈਕ ਖੋ ਖੋ, ਕਬੱਡੀ, ਕੋਈ ਵੀ ਗੇਮ ਸੀਗੀ ਮੈਂ ਪਾਰਟੀਸਪੇਟ ਕਰਦੀ ਸੀ। ਪਰ ਇੱਕ ਦਿਨ ਇਹੋ ਜਿਹਾ ਸੀ ਜਦੋਂ ਅਥਲੈਟਿਕਸ ਮੀਟ ਰੱਖੀ ਸਾਡੇ ਸਕੂਲ ਦੇ ਵਿੱਚ, ਅਤੇ ਉੱਥੇ ਮੈਂ 100-200 ਦੇ ਵਿੱਚ ਪਾਰਟੀਸਪੇਟ ਕੀਤਾ, ਅਤੇ ਮੈਨੂੰ ਦੋਨਾਂ 'ਚ ਵੀ ਗੋਲਡ ਮੈਡਲ ਮਿਲਿਆ, ਅਤੇ ਨਾਲ ਨਾਲ ਮੈਂ ਬੈਸਟ ਅਥਲੀਟ ਵੀ ਬਣੀ। ਅਤੇ ਉਦੋਂ ਮੈਨੂੰ ਬੈਸਟ ਅਥਲੀਟ ਦੇ ਨਾਲ ਉਹ ਕੱਪ ਟਰੋਫੀ ਵਾਲਾ ਮਿਲਿਆ, ਅਤੇ ਉਹ ਮੈਂ ਜਦੋਂ ਘਰ ਲੈ ਕੇ ਗਈ, ਮੇਰੇ ਘਰ ਦੇ ਵੀ ਬੜੇ ਖੁਸ਼ ਹੋਏ ਸੀ। ਅਤੇ ਉਹ ਚੀਜ਼ ਦੇਖ ਕੇ ਮੈਨੂੰ ਲੱਗਾ ਕਿ

0: मतलब कि खेडां च ही अगे जाऊंगी ते मैं होर वधिया मैडल जीतूंगी क्योंकि वह चीज़ ने मेरे नू एक मतलब कि उतों ही मेरी जर्नी जी एथलैटिक्स की उतों ही स्टार्ट हुई सी।
1: अच्छा ये दसो रशदीप के तुम कि पिंड तालुक रखते हो कि स्कूल से तुम दौड़ दौड़ी सी ते उस तो बाद फिर अथलैटिक ट्रैक तो आना कि होया।
0: हाँ जी जिदा मतलब मेरे पिंड गंडुआ आ मैं उतों ही मेरे स्कूल दे विच जिदा पिंड दे नाल ही मेरे स्कूल है उतों ही मैं स्टार्ट की सी अपनी ये जर्नी मिट्टी का ही ट्रैक उ हाँ जी वो उत्तों ही तो उस तो बाद कि मैं स्टेट खेलन आई सी फिर उस तो बाद कि पता लगे कि विंग दे ट्रायल होंगे है जी फिर उत्थे विंग दे ट्रायल दिते उत्थे मुलाकात पता नहीं अचानक मेरे पापा तो कोच इदा मिले कि जिदा पहला तो ही जानते हैं उस टाइम भी नंबर एक्सचेंज हो गए थे जी इन्हां कोच साहब तो मेरे फादर दे जी तो फिर आप कोच साहब ना टच कर दे करके रखिया कि हाँ कि कदों आना आ मैं भी कई बार फोन करना कोच साहब मैनू कदों बुला रहे हो कदों बुला रहे हो क्योंकि मैनू भी वधिया लग रही थी वो चीज़ तो फिर मैं जलंधर आई जी फिर मेरी जलंधर तो ही मेरी मेन जर्नी स्टार्ट हुई सी जी।
1: जी कोच साहब विंग्स के ट्रायल देने आई तुसीं रशदीप नूं उत्थे परफॉर्म करदिया दौड़दिया वेख्या ਤੁਹਾਡੇ ਮਨ ਵਿੱਚ ਉਦੋਂ ਕੀ ਆਇਆ ਸੀ ਕਿ ਕੁੜੀ ਕਿੱਥੋਂ ਤੱਕ ਜਾ ਸਕਦੀ ਹੈ ਕਿੱਦਾਂ ਦਾ ਇਹਦੇ ਵਿੱਚ ਪੋਟੈਂਸ਼ੀਅਲ ਹੈ?
2: ਬਹੁਤ ਵਧੀਆ ਟੈਲੈਂਟ ਸੀਗਾ ਇਹਦੇ ਵਿੱਚ ਦੇਖਣ ਨੂੰ ਮਿਲਿਆ ਤੇ ਇਹ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਕਿ ਸਰ ਤੁਸੀਂ ਮੈਨੂੰ ਰੱਖ ਲਓਗੇ ਮੈਂ ਕਿਹਾ ਜ਼ਰੂਰ ਬੇਟਾ ਜ਼ਰੂਰ ਆਪਾਂ ਤਾਂ ਆਪ ਕਿਉਂਕਿ ਮੈਂ ਕਿਹਾ ਵੀ ਜੇ ਇੱਕ ਕੋਚ ਨੂੰ ਕੀ ਚਾਹੀਦਾ ਇੱਕ ਮਾਲੀ ਨੂੰ ਕੀ ਚਾਹੀਦਾ ਉਹਨੂੰ ਚਾਹੀਦਾ ਕਿ ਫੁੱਲ ਜਿਹਨਾਂ ਦੀ ਉਹ ਰਾਖੀ ਕਰੇ ਜਿਹਨਾਂ ਨੂੰ ਉਗਾਵੇ ਉਹਦੇ ਸੁਗੰਧ ਸਾਰੇ ਮਾਣ ਰਹੇ ਆ
1: ਅੱਛਾ
2: ਪਰ ਇੱਕ ਮਾਲੀ ਨੂੰ ਇੰਨੀ ਖੁਸ਼ੀ ਹੁੰਦੀ ਆ ਰੋਜ਼ ਜਾ ਕੇ ਦੇਖਦਾ ਕਿ ਫੁੱਲ ਕਿੱਦਾਂ ਖਿਲੇ ਪੱਤੀਆਂ ਦੇ ਰੰਗ ਕੀ ਆ ਤੇ ਇਹਦੇ 'ਚ ਪੋਟੈਂਸ਼ੀਅਲ ਸੀ ਅਤੇ ਮੈਨੂੰ ਲੱਗਦਾ ਸੀ ਕਿ ਇਹ ਇੱਕ ਦਿਨ ਜਿਹੜੇ ਆਪਾਂ ਇਹ ਕਲਮਾਂ ਲਾ ਰਹੇ ਹਾਂ ਅਤੇ ਇੱਕ ਦਿਨ ਉਹ ਫੁੱਲ ਬਣ ਕੇ ਜਿੱਥੇ ਪੰਜਾਬ ਦਾ ਆਪਣੇ ਦੇਸ਼ ਦਾ ਅਤੇ ਸਾਡਾ ਵੀ ਨਾਲ ਸਾਰਿਆਂ ਦਾ ਨਾਮ ਰੋਸ਼ਨ ਕਰੂਗੇ ਅਤੇ ਉੱਥੋਂ ਹੀ ਮੈਨੂੰ ਲੱਗਦਾ ਸੀ ਦੇਖੋ ਬਾਕੀ ਟੈਲੈਂਟ ਬਹੁਤ ਬੰਦਿਆਂ 'ਚ ਹੁੰਦਾ ਪਰ ਉਹ ਟੈਲੈਂਟ ਦੇ ਨਾਲ ਨਾਲ ਉਹ ਫੋਕਸ ਨੂੰ ਐਂਡ ਤੱਕ ਲੈ ਕੇ ਜਾਣਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ
1: ਜੀ। ਰਸ਼ਦੀਪ ਤੁਸੀਂ ਟ੍ਰਾਇਲ ਦੇਣ ਆਏ ਇਸ ਤੋਂ ਪਹਿਲਾਂ ਤੁਸੀਂ ਸਕੂਲ ਦੀ ਮੀਟ ਵਿੱਚ ਦੌੜੇ ਗੋਲਡ ਮੈਡਲ ਜਿੱਤਿਆ ਹੁਣ ਜਿਹੜਾ ਵਿੰਗ ਦੇ ਟ੍ਰਾਇਲਸ ਨੇ ਉੱਥੇ ਤਾਂ ਬਹੁਤ ਸਾਰੀਆਂ ਬੱਚੀਆਂ ਹੋਣਗੀਆਂ ਬਹੁਤ ਸਾਰੇ ਸਕੂਲਸ ਆਏ ਹੋਣਗੇ ਦਿਲ ਦੀਆਂ ਧੜਕਣਾਂ ਤੇਜ਼ ਸੀ ਉਦੋਂ ਵੀ ਐਡੇ ਵੱਡਾ ਮੇਲੇ ਵਿੱਚ ਤੁਹਾਡੀ ਪਛਾਣ ਬਣੂਗੀ ਕਿ ਨਹੀਂ ਬਣੇ?
0: ਇੱਕ ਗੱਲ ਹੈ ਜੀ ਤੁਹਾਨੂੰ ਦੱਸਦੀ ਹਾਂ ਮੈਨੂੰ ਹੁਣੇ ਬੈਠੇ ਬੈਠੇ ਯਾਦ ਆਈ ਇਹ ਗੱਲ ਕਿ ਮੇਰੇ ਟ੍ਰਾਇਲ ਕੁੜੀਆਂ ਨਾਲ ਨਹੀਂ ਮੁੰਡਿਆਂ ਨਾਲ 100 ਮੀਟਰ ਦੇ ਹੋਏ ਸੀ ਲੁਧਿਆਣੇ ਦੇ ਵਿੱਚ। ਹਾਂਜੀ
1: ਅੱਛਾ ਜੀ ਤੇ ਮੁੰਡਿਆਂ 'ਚ ਤਾਂ ਫਿਰ ਹੋਰ ਵੀ ਕੰਮ ਔਖਾ ਨਹੀਂ ਲੱਗਾ
0: ਕਿਉਂਕਿ ਮੈਨੂੰ ਉਹ ਯਾਦ ਆਇਆ ਹੁਣੀ ਦਿਨ ਬੈਠੀ ਨੂੰ ਕਿ ਮੇਰਾ ਟ੍ਰਾਇਲ ਕੁੜੀਆਂ ਨਾਲ ਨਹੀਂ ਸੀ ਹੋਇਆ ਮੈਂ 100 ਮੀਟਰ ਲਾਈ ਸੀ ਉਹ ਵੀ ਮੁੰਡਿਆਂ ਦੇ ਨਾਲ ਹੀ ਲਾਈ ਸੀ ਜਦਕਿ ਉਦੋਂ ਮੈਂ ਛੋਟੀ ਸੀਗੀ
1: ਜੀ। ਔਰ ਉਹਦੇ 'ਚ ਫਿਰ ਟ੍ਰਾਇਲ 'ਚ ਤੁਹਾਡੀ ਪਰਫਾਰਮੈਂਸ ਕਿੱਦਾਂ ਰਹੀ ਸੀ?
0: ਹਾਂਜੀ ਉਸ ਟਾਈਮ ਮੇਰੀ ਪਰਫਾਰਮੈਂਸ ਵਧੀਆ ਰਹੀ ਸੀਗੀ ਮੈਂ ਨਹੀਂ ਦੇਖਿਆ ਜਾਂ ਮੈਂ ਪਿੱਛੇ ਆ ਜਾਂ ਕਿਵੇਂ ਮੈਂ ਆਪਣਾ 100% ਦਿੱਤਾ ਸੀ ਉਸ ਟਾਈਮ ਫਿਰ ਉਸ ਟਾਈਮ ਮੈਨੂੰ ਕੋਚ ਸਾਹਿਬ ਨੇ ਸਿਲੈਕਟ ਕੀਤਾ ਸੀਗਾ ਅਤੇ ਫਿਰ ਉਸ ਤੋਂ ਬਾਅਦ ਮੈਂ ਕੰਟੈਕਟ ਕੀਤਾ ਫਿਰ ਮੈਂ ਜਲੰਧਰ ਆ ਗਈ ਸੀ ਅਤੇ ਜਲੰਧਰ ਆਉਣ ਤੋਂ ਬਾਅਦ ਕਿ ਕੋਚ ਸਾਹਿਬ ਨੇ ਮੈਨੂੰ ਮਤਲਬ ਕਿ ਕਦੇ ਵੀ ਅਹਿਸਾਸ ਨਹੀਂ ਹੋਣ ਦਿੱਤਾ ਮੈਂ ਰੋਈ ਬਹੁਤ ਹਾਂ 3-4 ਮੰਥ ਮੈਨੂੰ ਮੈਂ ਘਰ ਤੋਂ ਕਦੇ ਬਾਹਰ ਨਹੀਂ ਸੀ ਗਈ ਆਪਣੇ ਪਿੰਡ ਤੋਂ ਵੀ ਨਹੀਂ ਕਦੀ ਗਈ ਸੀ ਬਾਹਰ ਅਤੇ ਮੈਨੂੰ ਇੱਕੋ ਦਮ ਹੀ ਜਲੰਧਰ ਆਈ ਮੇਰੇ ਲਈ ਰਹਿਣਾ ਬਹੁਤ ਔਖਾ ਸੀ ਪਰ ਫਿਰ ਕੀ ਹੋਇਆ ਕਿ ਮੇਰਾ ਮਨ ਨਹੀਂ ਲੱਗਣਾ ਮੈਨੂੰ ਮੈਂ ਸੋਚਣਾ ਕਿ ਮੈਂ ਘਰ ਹੀ ਚੱਲ ਜੂੰਗੀ ਕੋਈ ਨਹੀਂ ਮੇਰੇ ਪਾਪਾ ਟ੍ਰੇਨਿੰਗ ਕਰਾ ਦੇਣਗੇ ਕੁਛ ਨਹੀਂ ਹੁੰਦਾ ਮੈਂ ਘਰ ਹੀ ਜਾਣਾ ਪਰ ਕੋਚ ਸਾਹਿਬ ਮੈਨੂੰ ਮਤਲਬ ਕਿ ਰੈਗੂਲਰਲੀ ਮਿਲਣ ਆਉਂਦੇ ਸੀ ਮੈਡਮ ਅਤੇ ਕੋਚ ਸਾਹਿਬ ਹੋਸਟਲ ਦੇ ਵਿੱਚ ਹੀ ਅਤੇ ਕੁਛ ਨਾ ਕੁਛ ਖਾਣ ਨੂੰ ਲੈ ਕੇ ਆਉਂਦੇ ਸੀ ਫਿਰ ਮੈਂ ਕਹਿ ਦਿੰਦੀ ਸੀ ਕਿ ਮੈਂ ਕਈ ਵਾਰ ਇੱਦਾਂ ਹੁੰਦਾ ਸੀ ਕਿ ਮੈਨੂੰ ਕੋਚ ਸਾਹਿਬ ਬਾਹਰ ਵੀ ਲੈ ਕੇ ਆਉਂਦੇ ਸੀ ਘੁਮਾਉਣ ਲਈ ਕਿ ਥੋੜ੍ਹਾ ਜਿਹਾ ਬੱਚੇ ਦਾ ਮਾਇੰਡ ਇੱਦਾਂ ਹੋ ਜਾਵੇ ਅਤੇ ਮਤਲਬ ਕਿ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਿ ਮੇਰਾ ਮਨ ਲੱਗ ਗਿਆ ਫਿਰ ਮੇਰਾ ਘਰ ਜਾਣ ਨੂੰ ਜੀ ਨਹੀਂ ਸੀ ਕਰਦਾ।
1: ਸਰਬਜੀਤ ਸਿੰਘ ਜੀ ਤੁਸੀਂ ਅਥਲੈਟਿਕਸ ਦੀ ਟੈਕਨੀਕਲ ਕੋਚਿੰਗ ਤਾਂ ਰਸ਼ਦੀਪ ਨੂੰ ਦਿੱਤੀ ਸੀ ਇਹਦੇ ਨਾਲ ਨਾਲ ਜਿਹੜਾ ਕਿ ਬਹੁਤ ਜ਼ਰੂਰੀ ਸੀ ਜਿਹੜੀ ਕਿ ਬੁਨਿਆਦ ਸੀ ਜਿਹੜਾ ਮੁੱਢ ਸੀ ਕਿ ਬੱਚਾ ਕਿਤੇ ਮੁੜ ਨਾ ਜਾਵੇ ਟੈਲੈਂਟ ਕਿਤੇ ਅਜਾਈ ਨਾ ਚੱਲਿਆ ਜਾਵੇ ਸੋ ਇਹ ਇਸ ਤਰੀਕੇ ਦੀ ਜਿਹੜੀ ਕੌਂਸਲਿੰਗ ਹੈ ਇਹ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਜੀ ਜਦੋਂ ਛੋਟਾ ਬੱਚਾ ਇੱਦਾਂ ਘਰੋਂ ਬਾਹਰ ਪ੍ਰੈਕਟਿਸ ਕਰਨ ਲਈ?
2: ਦੇਖੋ ਜਿਹੜਾ ਛੋਟਾ ਬੱਚਾ ਉਹ ਪੁਚਕਾਰ ਕੇ ਘਰਦਿਆਂ ਨੇ ਰੱਖਿਆ ਹੁੰਦਾ ਹੈ ਬਹੁਤ ਛੋਟੀ ਏਜ ਹੁੰਦੀ ਆ ਉਹਨੂੰ ਆਦਤ ਪਈ ਹੁੰਦੀ ਹੈ ਆਪਣੇ ਮਾਂ ਬਾਪ ਦੀ ਉਸ ਏਜ ਦੇ ਵਿੱਚ ਤੁਸੀਂ ਹੋਸਟਲ ਦੇ ਵਿੱਚ ਰਹਿਣਾ ਫਿਰ ਇਕੱਲਿਆਂ ਰਹਿਣਾ ਕੋਈ ਬਿਮਾਰ ਹੋ ਗਿਆ ਜਾਂ ਕੁਛ ਆ ਉੱਥੇ ਤਾਂ ਮੰਮੀ ਪੁੱਛ ਲੈਂਦੀ ਇੱਕਦਮ ਅਤੇ ਅਸੀਂ ਵੀ ਉਹੀ ਫੀਲਿੰਗ ਦਿਵਾਉਣੀ ਚਾਹੀਦੀ ਕਿ ਜਦੋਂ ਵੀ ਕੋਈ ਦਿਵਾਲੀ ਤਿਉਹਾਰ ਹੋਣਾ ਇਹਨਾਂ ਲਈ ਮਠਿਆਈਆਂ ਲੈ ਕੇ ਜਾਣੀਆਂ ਇਹਨਾਂ ਨੂੰ ਕਿ ਇਹ ਫੀਲ ਨਾ ਹੋਵੇ ਕਿਉਂਕਿ ਘਰ ਘੱਟ ਜਾਣ ਦਿੰਦੇ ਸੀ ਇੱਕ ਦੂਰ ਕਰਕੇ ਦੂਜਾ ਕਿ ਤੁਸੀਂ ਤੁਹਾਡੀ ਇਹਨਾਂ ਦੀ ਟ੍ਰੇਨਿੰਗ ਨਾ ਖਰਾਬ ਹੋਵੇ ਅਤੇ ਉਹ ਸਾਨੂੰ ਵੀ ਬਹੁਤ ਵਧੀਆ ਕਰੀ ਕਿ ਇੱਕ ਵਾਰੀ ਹੋਸਟਲ ਦੀ ਪਤਾ ਨਹੀਂ ਕੋਈ ਸਟ੍ਰਾਈਕ ਹੋ ਗਈ ਸੀ ਕਿ ਇਹਨਾਂ ਦਾ ਖਾਣਾ ਬੰਦ ਹੋ ਗਿਆ ਫਿਰ ਅਸੀਂ ਰੋਜ਼ ਖਾਣਾ ਬਣਾ ਕੇ ਮੈਂ ਮੇਰੀ ਵਾਈਫ ਮੇਰੇ ਬੇਟੇ ਨੇ ਅਸੀਂ ਇਹਨਾਂ ਕੋਲ ਸਾਰਿਆਂ ਕੋਲ ਜਾਣਾ ਇਹਨਾਂ ਨੂੰ ਖਾਣਾ ਖਵਾਉਣਾ ਉਹਦੇ ਵਿੱਚ ਇੱਕ ਅਲੱਗ ਆਨੰਦ ਸੀ ਮੈਂ ਜਿਵੇਂ ਕਿ ਪਹਿਲੇ ਕਿਹਾ ਕਿ ਇੱਕ

0: ਬੂਟੇ ਗਾਉਣ ਵਾਲੀ ਗੱਲ ਸੀ ਕਿ ਹਾਂ ਵੀ ਇਹਨਾਂ ਨੂੰ ਅਸੀਂ ਪੇੜ ਬਣਾਉਣਾ ਹੀ ਬਣਾਉਣਾ ਅਤੇ ਬਸ ਉਹਦਾ ਆਨੰਦ ਇੱਕ ਅਲੱਗ ਤਰ੍ਹਾਂ ਦਾ ਆਨੰਦ ਆ
1: ਜੀ। ਰਸ਼ਦੀਪ, 3-4 ਮਹੀਨੇ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਰੋਏ, ਰੋਜ਼ ਪ੍ਰੈਕਟਿਸ ਵੀ ਕਰਦੇ ਹੋਵੋਗੇ, ਗਰਾਊਂਡ 'ਚ ਜਾਣਾ, ਫਿਰ ਕਦੋਂ ਤੁਸੀਂ ਇਸ ਮਾਹੌਲ ਵਿੱਚ ਰਚ ਮਿਚ ਗਏ ਔਰ ਕਦੋਂ ਤੁਸੀਂ ਫੋਕਸਡ ਹੋ ਗਏ ਕਿ ਮੈਂ ਅਥਲੈਟਿਕਸ ਕਰਨੀ ਹੈ ਔਰ ਮੇਰਾ ਜੀਵਨ ਜਿਹੜਾ ਉਹ ਅਥਲੈਟਿਕਸ ਸੀ?
2: ਹਾਂਜੀ, ਫਿਰ ਇੱਦਾਂ ਸੀ ਕਿ ਮਤਲਬ ਵੀ ਤਿੰਨ ਕੁ ਮਹੀਨੇ ਤਾਂ ਮੇਰੇ ਲਈ ਬਹੁਤ ਔਖੇ ਸੀ, ਪਰ ਉਸ ਤੋਂ ਬਾਅਦ ਕਿ ਮੈਂ ਕੋਚ ਸਾਹਿਬ ਵੀ, ਮੈਂ ਜਦੋਂ ਮੇਰਾ ਦਿਲ ਕਰਦਾ ਹੁੰਦਾ ਸੀ ਅਤੇ ਮੈਂ ਮੈਡਮ ਨੂੰ ਕਹਿ ਦਿੰਦੀ ਸੀਗੀ ਉੱਥੇ, ਜਿਹੜੇ ਮੇਰੇ ਵਾਰਡਨ ਸੀਗੇ, ਕਿ ਮੈਂ ਕੋਚ ਸਾਹਿਬ ਦੇ ਘਰ ਮਤਲਬ ਕਿ ਜਾਣਾ ਹੈ ਜਾਂ ਮੈਨੂੰ ਉਹਨਾਂ ਨੂੰ ਬੁਲਾ ਲਓ ਕਿ ਮਿਲਣਾ ਆ, ਚਲੋ ਆ ਜਾਂਦੇ ਸੀਗੇ। ਫਿਰ ਉਸ ਤੋਂ ਬਾਅਦ ਕਿ ਮੇਰਾ ਮਤਲਬ ਕਿ ਉੱਥੇ ਫਿਰ ਉਸ ਤੋਂ ਬਾਅਦ ਜਾਣ ਨੂੰ ਮਨ ਨਹੀਂ ਕਰਿਆ, ਮੇਰਾ ਦਿਲ ਲੱਗ ਗਿਆ ਸੀਗਾ ਹੋਸਟਲ ਦੇ ਵਿੱਚ ਹੀ। ਫਿਰ ਉਸ ਤੋਂ ਬਾਅਦ ਉੱਥੇ ਇੱਕ ਜਿੱਦਾਂ ਆਪਣੇ ਏਡਜ਼ ਦੇ ਉੱਤੇ ਮੈਰਾਥਨਸ ਹੁੰਦੀਆਂ, ਅਤੇ ਉੱਥੋਂ ਮੈਨੂੰ ਪਹਿਲੀ ਵਾਰ ਮੈਨੂੰ ਕੋਚ ਸਾਹਿਬ ਨੇ ਪਾਰਟੀਸਪੇਟ ਕਰਾਇਆ ਸੀਗਾ, ਅਤੇ ਮੈਂ ਉਹ ਪਹਿਲੀ ਵਾਰ ਮਤਲਬ ਕਿ 10,000 ਦਾ ਉਦੋਂ ਆਪਣਾ ਚੈੱਕ ਜਿੱਤਿਆ ਸੀ। ਅਤੇ ਉਹ ਫਿਰ ਜਦੋਂ ਮੈਂ ਘਰ, ਜਦੋਂ ਮੈਨੂੰ ਮੈਂ ਘਰ ਸੈਂਡ ਕੀਤੀ ਉਹ ਚੀਜ਼ ਕਿ ਮੈਂ ਦੱਸਿਆ, ਮੇਰੇ ਘਰ ਦੇ ਵੀ ਬਹੁਤ ਖੁਸ਼ ਹੋਏ ਸੀਗੇ।
0: ਫਿਰ ਮੈਂ,
2: ਹਾਂਜੀ, ਫਿਰ ਮੈਂ ਸੋਚਿਆ ਕਿ ਮੈਂ ਕਿਹਾ ਰਸ਼ਦੀਪ, ਮੈਂ ਕਿਹਾ ਜੇ ਜ਼ਿੰਦਗੀ 'ਚ ਆਪਣੇ ਮਾਂ ਪਿਓ ਦੇ ਸੁਪਨੇ ਪੂਰੇ ਕਰਨੇ ਆ ਤਾਂ ਫਿਰ ਇਹ ਰਾਤ ਹੀ ਚੱਲਣਾ ਪੈਣਾ, ਕੁਛ ਨਹੀਂ ਹੁੰਦਾ ਕਿ ਮਾਂ ਪਿਓ ਤੋਂ ਦੂਰ ਰਹਿਣਾ ਪੈਣਾ, ਕਿ ਇੱਥੇ ਵੀ ਮਾਂ ਪਿਓ ਨੇਗੇ, ਇਹਨਾਂ ਕੋਲ ਰਹਿ ਕੇ ਆਪਣਾ ਵਧੀਆ ਸੁਪਨੇ ਪੂਰੇ ਕਰੋ
1: ਜੀ। ਅੱਛਾ ਰਸ਼ਦੀਪ, ਤੁਸੀਂ 400 ਮੀਟਰ ਦੌੜਦੇ ਹੋ ਔਰ ਤੁਸੀਂ ਦੱਸਿਆ ਕਿ ਮੈਰਾਥਨ ਦੌੜ ਕੇ ਤੁਸੀਂ 10,000 ਦਾ ਚੈੱਕ ਜਿੱਤਿਆ ਸੀ, ਇਹ ਕਦੋਂ ਫੈਸਲਾ ਕੀਤਾ ਕਿ ਤੁਸੀਂ 400 ਮੀਟਰ ਨੂੰ ਹੀ ਆਪਣਾ ਇਵੈਂਟ ਬਣਾ ਲਓ?
2: ਇਹ ਮੈਂ ਨਹੀਂ ਕੀਤਾ ਜੀ, ਇਹ ਮੈਂ ਤਾਂ 100 ਅਤੇ ਲੌਂਗ ਜੰਪ ਕਰਦੀ ਹੁੰਦੀ ਸੀ, ਅਤੇ ਇੱਕ ਵਾਰ ਅਸੀਂ ਹਿਮਾਚਲ ਦੇ ਵਿੱਚ ਖੇਡਣ ਗਏ ਸੀ, ਨੌਰਥ ਜ਼ੋਨ ਨੈਸ਼ਨਲ ਦਾ ਕੰਪੀਟੀਸ਼ਨ ਸੀ, ਉੱਥੇ ਮੇਰਾ ਲੌਂਗ ਜੰਪ ਸੀ, ਮੇਰੇ ਵਾਰ ਵਾਰ ਫਾਊਲ ਹੋਈ ਜਾ ਰਹੇ ਸੀਗੇ, ਅਤੇ ਬਲਦੇਵ ਕੋਚ ਸਾਹਿਬ ਸੀਗੇ ਅਤੇ ਹੈਪੀ ਕੋਚ ਸਾਹਿਬ ਸੀਗੇ, ਅਤੇ ਮੈਂ ਨਾ ਵਾਰ ਵਾਰ ਉਹ ਚੀਜ਼, ਫਿਰ ਨਾ ਲਾਸਟ ਜੰਪ ਮੈਨੂੰ ਪਤਾ ਨਹੀਂ ਕੋਚ ਸਾਹਿਬ ਨੇ ਥੱਪੜ ਮਾਰਿਆ ਸੀ, ਪਤਾ ਨਹੀਂ ਬਲਦੇਵ ਸਰ ਨੇ ਲਾਸਟ ਜੰਪ, ਫਿਰ ਮੈਨੂੰ ਨਾ ਮਤਲਬ ਕਿ ਉਹ ਮੇਰਾ ਕਰੈਕਟ ਵੀ ਪੈਰ ਆ ਗਿਆ, ਅਤੇ ਇੱਕ ਜੰਪ ਕਰਕੇ ਮੈਂ 3rd ਆ ਗਈ ਸੀ ਉਸ ਟਾਈਮ।
1: ਅੱਛਾ,
2: ਅਤੇ ਫਿਰ ਮਤਲਬ ਕਿ ਮੈਨੂੰ ਪਤਾ ਸੀ ਕੋਚ ਸਾਹਿਬ ਨੇ ਮੈਨੂੰ ਇਵੈਂਟ ਚੇਂਜ ਕਰਾਉਣਾ ਆ, ਮੈਂ 100-200 ਕਰਦੀ ਰਹੀ ਸਟਾਰਟਿੰਗ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਕਿ ਮੇਰੀ ਮੇਨ ਏਜ ਆਈ ਕਿ ਹੁਣ ਪਰਫੋਰਮੈਂਸ ਲੈਣ ਦਾ ਟਾਈਮ ਆ ਗਿਆ, ਤਾਂ ਕੋਚ ਸਾਹਿਬ ਨੇ ਆਪ ਹੀ ਚੂਜ਼ ਕਰਕੇ 400 ਮੈਨੂੰ ਇਸ ਦੇ ਵਿੱਚ ਪਾਇਆ ਸੀਗਾ, ਇਸ ਇਵੈਂਟ ਦੇ ਵਿੱਚ।
1: ਸਰਬਜੀਤ ਸਿੰਘ ਜੀ, ਜਿੱਦਾਂ ਰਸ਼ਦੀਪ ਨੇ ਦੱਸਿਆ ਕਿ ਪਹਿਲਾਂ ਲੌਂਗ ਜੰਪ ਕਰਦੀ ਸੀ, ਫਿਰ ਉਸ ਤੋਂ ਬਾਅਦ 100-200 ਮੀਟਰ ਵੀ ਇਹ ਕਰਦੀ ਸੀ, ਤੁਸੀਂ ਕਿਹੜੀਆਂ ਚੀਜ਼ਾਂ ਰਸ਼ਦੀਪ 'ਚ ਦੇਖ ਕੇ ਫੈਸਲਾ ਕੀਤਾ ਕਿ ਇਹ 400 ਮੀਟਰ ਅੱਛਾ ਕਰ ਸਕਦੀ?
0: ਭਾਅ ਜੀ, ਕਿਸੇ ਵੀ ਬੱਚੇ ਨੂੰ ਅਗਰ ਤੁਸੀਂ 400 ਕਰਾਉਣੀ ਹੋਵੇ, ਵੈਸੇ ਵੀ ਜੇ ਸੁਣ, ਉਹਦਾ ਸਭ ਤੋਂ ਪਹਿਲੇ ਸਾਨੂੰ ਰਿਐਕਸ਼ਨ ਅਤੇ ਸਪੀਡ 'ਤੇ ਕੰਮ ਕਰਨਾ ਚਾਹੀਦਾ, ਕਿਉਂਕਿ ਜਦੋਂ ਛੋਟੀ ਏਜ ਦੇ ਵਿੱਚ ਨਾ ਉਹਦੇ ਜਿਹੜਾ ਸੈਂਟਰ ਨਰਵਸ ਸਿਸਟਮ ਹੁੰਦਾ ਉਹ 'ਤੇ ਕੰਮ ਕਰਨਾ ਚਾਹੀਦਾ। ਇਸੇ ਕਰਕੇ ਸਾਡੀਆਂ ਰਵਾਇਤੀ ਖੇਡਾਂ ਦੇ ਵਿੱਚ ਛੂ ਛਪਾਈ ਖੇਡੀ ਜਾਂਦੀ ਸੀ, ਲੰਗੜੀ ਲੱਤ ਖੇਡੀ ਜਾਂਦੀ ਸੀ, ਉਹ ਵੀ ਜੰਪ ਹੀ ਸੀ, ਉਹ ਜੰਪ ਸੀਗੇ, ਲੰਗੜੀ ਲੱਤ, ਗੈਲਰੀ, ਜਿਹਦੇ ਨਾਲ ਇਹਨਾਂ ਦਾ ਰਿਐਕਸ਼ਨ ਟਾਈਮ ਅਤੇ ਇਹਨਾਂ ਦੀ ਸਪੀਡ ਮੂਵਮੈਂਟ ਫਾਸਟ ਹੋਣ, ਕਿਉਂਕਿ ਮਾਇੰਡ ਨੂੰ ਮੈਸੇਜ ਇੱਕ ਜਾਂਦਾ ਜਦੋਂ ਕੋਈ ਵੀ ਹਰਕਤ ਤੁਸੀਂ ਕਰਦੇ ਕਿ ਜਿੰਨੀ ਜਲਦੀ ਕਰਦੇ ਆ, ਅਤੇ ਉਹ ਟਾਰਗੇਟ ਮੇਰਾ ਹੁੰਦਾ। ਪਰ ਬੱਚੇ ਨੂੰ ਮਲਟੀ ਈਵੈਂਟਸ, ਚਾਹੇ ਉਹ ਗੇਮਸ ਹੋਣ ਜਿਹਨਾਂ ਦੇ ਵਿੱਚ ਰਿਐਕਸ਼ਨ ਹੋਵੇ, ਇਸੇ ਕਰਕੇ ਇਹਨਾਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ, ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਕਿ ਉਸ ਪੋਜੀਸ਼ਨ ਆਈ ਜਾਂ ਨਹੀਂ ਆਈ, ਪਰ ਉਹਦੇ ਨਾਲ ਨਾਲ ਉਹ ਡਿਵੈਲਪ ਹੁੰਦੀ ਗਈ ਜਿਹੜੀ ਚੀਜ਼ ਮੈਂ ਉਸ ਏਜ ਦੇ ਵਿੱਚ ਡਿਵੈਲਪ ਕਰਨੀ ਚਾਹੁੰਦਾ ਸੀ, ਜਿਵੇਂ ਕਿ ਕੋਈ ਫਸਲ ਉਗਾਉਂਦੇ ਹਾਂ ਕਦੋਂ ਉਹਨੂੰ ਖਾਦ ਪਾਉਣੀ ਆ, ਕਦੋਂ ਉਹਨੂੰ ਪਾਣੀ ਦੇਣਾ, ਪਰ ਜੇ ਤੁਸੀਂ ਗਲਤ ਟਾਈਮ 'ਤੇ ਦਿੰਦੇ ਹਾਂ ਤਾਂ ਉਹ ਬੀਜ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ, ਜ਼ਮੀਨ ਜਿੰਨੀ ਮਰਜ਼ੀ ਵਧੀਆ ਹੋਵੇ, ਉਹ ਟਾਈਮ ਟੂ ਟਾਈਮ ਜਿਹੜੀ ਚੀਜ਼ ਵਕਤ 'ਤੇ ਜਦੋਂ ਹੋਣੀ ਚਾਹੀਦੀ ਉਦੋਂ ਹੀ ਕਰਨੀ ਚਾਹੀਦੀ। ਫਸਲ ਵੀ ਦੇਖੋ ਜਿਹੜੀਆਂ ਸਰਦੀ ਵਾਲੀਆਂ ਹੁੰਦੀਆਂ, ਗਰਮੀ ਵਾਲੀਆਂ ਅਲੱਗ ਅਲੱਗ ਹੁੰਦੀਆਂ, ਇਹਨਾਂ ਨੂੰ ਜੇ ਗਰਮੀ ਵਾਲੀ ਫਸਲ ਸਰਦੀ ਜਗਾ ਦੋਗੇ ਤਾਂ ਉਹ ਨਹੀਂ ਉੱਦਾਂ ਹੋਊਗੀ। ਇਸ ਕਰਕੇ ਅਥਲੈਟਿਕਸ ਵੀ ਇੱਦਾਂ ਹੀ ਆ ਕਿ ਜੇ ਤੁਸੀਂ ਬਚਪਨ 'ਚ ਸੋਚਦੇ ਆ ਇਹਨਾਂ ਦਾ ਪਹਿਲੇ ਸਪੀਡ ਅਤੇ ਰਿਐਕਸ਼ਨ 'ਤੇ ਕੰਮ ਕਰਨਾ ਚਾਹੀਦਾ, ਅਤੇ ਇਸੇ ਕਰਕੇ ਅਸੀਂ ਚਿੜੀ ਉੱਡੀ ਕਾਂਵੜਿਆ ਖੇਡਦੇ ਸੀ, ਜਿਹੜੀ ਜਿਹਦਾ ਰਿਐਕਸ਼ਨ ਮਾੜਾ ਹੁੰਦਾ ਸੀ ਉਹਦੇ ਸਾਰੇ ਥੱਪੜ ਮਾਰਦੇ ਸੀ ਹੱਥਾਂ ਦੇ ਉੱਤੇ ਤਾਂ ਜੋ ਉਹਦੀ ਇੰਪਰੂਵਮੈਂਟ ਹੋਵੇ
1: ਜੀ।
0: ਅਤੇ ਇਸੇ ਕਰਕੇ ਇਹਨਾਂ ਨੂੰ ਪਹਿਲੇ ਮੈਂ ਸ਼ੋਰਟ ਈਵੈਂਟਸ 'ਚ ਪਾਇਆ, ਉਸ ਤੋਂ ਬਾਅਦ 400 'ਚ ਪਾਇਆ। ਇੱਦਾਂ ਦੇ ਵੀ ਮੇਰੇ ਕੋਲ ਅਥਲੀਟ ਆ ਜਿਹਨਾਂ ਨੇ ਪਹਿਲੇ 100 ਕੀਤੀ, ਬਾਅਦ 'ਚੋਂ 800 ਦੇ ਵੀ ਨੈਸ਼ਨਲ ਚੈਂਪੀਅਨ ਬਣੇ, ਅਤੇ ਇਸ ਕਰਕੇ ਉਹ ਇਵੈਂਟ ਮੈਂ ਜਿਹੜਾ ਲੰਬਾ ਭਜਾਉਣਾ ਉਹ ਬਾਅਦ 'ਚੋਂ ਭਜਾਉਂਦੇ, ਕਿਉਂਕਿ ਉਹਦੇ ਵਿੱਚ ਇਲੈਕਟ੍ਰਿਕ ਬਹੁਤ ਬਣਦਾ, ਬੱਚੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਇਸ ਇਲੈਕਟ੍ਰਿਕ ਦੇ ਨਾਲ ਕਿੱਦਾਂ ਭੱਜਣਾ, ਉਹ ਕਈ ਵਾਰੀ ਫਿਰ ਓਵਰ ਜ਼ੋਰ ਲਾ ਲੈਂਦਾ, ਉਹਦੇ ਨਾਲ ਸਾਡਾ ਸੈਂਟਰਲ ਨਰਵਸ ਸਿਸਟਮ 'ਤੇ ਇੰਨਾ ਕੁ ਲੋਡ ਆ ਜਾਂਦਾ ਕਿ ਉਹ ਸਾਰਾ ਸਟ੍ਰੈਸ ਰਹਿੰਦਾ, ਕਈ ਵਾਰੀ ਫਿਰ ਉਹ ਬਾਅਦ 'ਚੋਂ ਪਰਫੋਰਮੈਂਸ ਨਹੀਂ ਦੇ ਪਾਉਂਦੇ
1: ਜੀ। ਸੋ ਜੇ ਕਿਸੇ ਨੇ 400 ਮੀਟਰ ਦੀ ਇਵੈਂਟ ਇਹ ਕਰਨਾ ਹੋਵੇ, ਤੁਹਾਡੇ ਮੁਤਾਬਕ ਉਹਦੇ 'ਚ ਬੁਨਿਆਦੀ ਟੈਲੈਂਟ ਕੀ ਹੋਣਾ ਚਾਹੀਦਾ ਕਿ ਉਹ ਆਪਟ ਕਰੇ, ਸਿਲੈਕਟ ਕਰੇ ਕਿ ਉਹ 400 ਮੀਟਰ ਹੀ ਦੌੜ ਸਕਦਾ?
0: ਪਹਿਲੀ ਗੱਲ ਤਾਂ ਕਦੀ ਵੀ ਕਿਸੇ ਨੂੰ ਇਹ ਚੀਜ਼ ਨਾ ਥੋਪੋ ਕਿ ਤੂੰ 400 ਕਰਨੀ ਆ। ਇਹ ਫੈਸਲਾ ਜਿੱਦਾਂ ਕਿ ਰਸ਼ਦੀਪ ਨੇ ਬਹੁਤ ਵਧੀਆ ਕਿਹਾ ਕਿ ਇਹ ਮੇਰਾ ਫੈਸਲਾ ਨਹੀਂ, ਮੇਰੇ ਕੋਚ ਦਾ ਫੈਸਲਾ ਸੀਗਾ ਕਿ ਤੂੰ 400 ਕਰਨੀ ਆ, ਕਿਉਂਕਿ ਇੱਕ ਕੋਚ ਦੀ ਆਈ ਹੁੰਦੀ ਆ। ਕਈ ਵਾਰੀ ਬੱਚਾ ਕਹਿੰਦਾ ਜੀ ਹੁਣ ਗੁਰਿੰਦਰ ਨੂੰ ਦੇਖ ਲਵੇ ਜਾਂ ਰਸ਼ਦੀਪ ਨੂੰ ਦੇਖ ਲਵੇ ਕਿ ਮੈਂ ਜੀ 400

0: ਤੁਸੀਂ ਕਰਨੀ, ਮੈਂ ਸਿਰਫ 100 ਕਰਨੀ ਆ, ਅਤੇ ਉਹਦੇ 'ਚ ਟੇਲੈਂਟ ਸ਼ਾਇਦ 800 ਦਾ ਜ਼ਿਆਦਾ ਵਧੀਆ ਹੋਵੇ, ਜਾਂ ਉਹਦੇ 'ਚ ਹਡਲ ਦਾ ਚੰਗਾ ਹੋਵੇ, ਜਾਂ ਜੰਪ ਦਾ ਚੰਗਾ ਹੋਵੇ, ਉਹਨੂੰ ਪਹਿਲੇ ਮਲਟੀ ਈਵੈਂਟਸ ਕਰਨੇ ਚਾਹੀਦੇ ਆ, ਜਿੰਨਾ ਉਹਦੀ ਓਵਰਆਲ ਡਿਵੈਲਪਮੈਂਟ ਹੋ ਸਕੇ। ਉਸ ਤੋਂ ਬਾਅਦ ਕੋਚ ਦੀ ਸਲਾਹ ਦੇ ਨਾਲ ਉਹਨੂੰ ਉਸ ਈਵੈਂਟ ਨੂੰ ਚੁਣਨਾ ਚਾਹੀਦਾ ਜਿਹਦੇ ਵਿੱਚ ਉਹ ਆਪਣਾ ਮੈਕਸੀਮਮ ਪਰਫੋਰਮੈਂਸ ਵਧੀਆ ਤਰੀਕੇ ਨਾਲ ਦੇ ਸਕੇ ਅਤੇ ਉਸ ਲੈਵਲ ਤੱਕ ਜਾ ਸਕੇ ਜਿੱਥੇ ਤੱਕ ਪੋਡੀਅਮ ਮਿਲਣ ਓਲੰਪਿਕ ਦੇ, ਏਸ਼ੀਅਨ ਗੇਮ ਦੇ, ਜਾਂ ਜੋ ਵੀ ਨੈਸ਼ਨਲ ਲੈਵਲ 'ਤੇ ਜੋ ਬੈਸਟ ਜੋ ਵੀ ਉਹਦਾ ਅੰਦਰ ਟੇਲੈਂਟ ਅਤੇ ਉਹਦੀ ਕਪੈਸਿਟੀ ਹੈ ਜਿੰਨੀ ਉਹ ਦੇ ਸਕੇ ਉਹ ਬੈਸਟ ਆਪਣੀ।
1: ਜੀ ਰਸ਼ਦੀਪ, ਤੁਸੀਂ ਤੁਹਾਨੂੰ ਕੋਚ ਸਾਹਿਬ ਨੇ ਕਹਿ ਦਿੱਤਾ ਵੀ ਤੁਸੀਂ ਹੁਣ 400 ਮੀਟਰ ਦਾ ਈਵੈਂਟ ਕਰੋਗੇ, ਤੁਸੀਂ ਪਹਿਲਾਂ ਲੌਂਗ ਜੰਪ ਕਰ ਰਹੇ ਸੀ ਜਾਂ ਹੋਰ ਦੌੜ ਰਹੇ ਸੀ, ਇੱਕਦਮ ਇਹ ਜਿਹੜਾ ਬਦਲਾਅ ਸੀ, ਇਹ ਤਬਦੀਲੀ ਸੀ, ਉਦੋਂ ਤੁਹਾਨੂੰ ਕਿੱਦਾਂ ਦੀ ਲੱਗੀ? ਇੱਕ ਤਾਂ ਇਸ ਬਾਰੇ ਸਾਨੂੰ ਦੱਸੋ ਅਤੇ ਦੂਜਾ 400 ਮੀਟਰ 'ਚ ਪਹਿਲਾ ਮੁਕਾਬਲਾ ਤੁਸੀਂ ਕਿਹੜਾ ਲੜਿਆ ਔਰ ਉਹ ਕਿੱਦਾਂ ਦਾ ਤਜਰਬਾ ਰਿਹਾ ਸੀ?
2: ਹਾਂਜੀ, ਮਤਲਬ ਕਿ ਜਦੋਂ ਸਟੇਟ ਹੋਈ ਸੀਗੀ ਆਪਣੇ ਮੁਕਤਸਰ ਸਾਹਿਬ, ਉੱਥੇ ਕਿ ਮੈਂ ਪਹਿਲੀ ਵਾਰ ਮੈਨੂੰ ਲੱਗਦਾ ਪਾਰਟੀਸਪੇਟ ਕੀਤਾ ਸੀ ਉੱਥੇ, ਅਤੇ ਮੈਂ 1 ਮਿੰਟ 2 ਸੈਕਿੰਡ ਵਾਲੀ ਰੇਸ ਲਗਾਈ ਸੀਗੀ। ਮੇਰੇ ਲਈ ਉਹੀ ਬੈਸਟ ਟਾਈਮ ਸੀਗਾ ਕਿ ਮੈਨੂੰ, ਮੈਂ ਰੇਸ ਲਾਉਣ ਤੋਂ ਬਾਅਦ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਕਿੱਥੇ ਬੈਠੀ ਹਾਂ। ਮੇਰੇ ਕੋਚ ਸਾਹਿਬ ਅਤੇ ਕੋਚ ਸਾਹਿਬ ਦੀ ਵਾਈਫ ਨੇ ਮੇਰੇ ਸਪਾਈਕਸ ਰਿਮੂਵ ਕੀਤੇ ਸੀਗੇ।
1: ਅੱਛਾ,
2: ਮੈਨੂੰ ਨਹੀਂ ਸੀ ਪਤਾ ਕਿਉਂਕਿ ਮੈਂ ਰੇਸਾਂ, ਮਤਲਬ ਕੋਚ ਸਾਹਿਬ ਨੇ ਮੈਨੂੰ ਇੰਨਾ ਲੋਡ ਕਦੀ ਨਹੀਂ ਸੀ ਦਿੱਤਾ ਜਦੋਂ ਮੈਂ ਛੋਟੀ ਸੀਗੀ। ਮਤਲਬ ਕਿ ਮੈਨੂੰ ਅਲੱਗ ਅਲੱਗ ਗੇਮਾਂ ਤੋਂ ਖੜਾਈਆਂ ਨੇ, ਜਾਂ ਕੋਈ ਬਾਲ ਵਾਲੀ ਹੋ ਗਈ ਜਾਂ ਕੋਈ ਇੱਦਾਂ ਹੋ ਗਈਆਂ, ਕਿ ਇੱਦਾਂ ਲੰਬਾ ਵਰਕ ਨਹੀਂ ਸੀ ਕਰਵਾਇਆ ਕਦੀ ਵੀ।
1: ਅੱਛਾ,
2: ਜਦੋਂ ਕਿ ਮੈਂ 18+ ਹੋਈਆਂ ਜਾਂ 17+ ਹੋਈਆਂ, ਉਸ ਤੋਂ ਬਾਅਦ ਹੀ ਮੈਨੂੰ ਥੋੜ੍ਹਾ ਥੋੜ੍ਹਾ ਵਰਕਆਊਟ ਕਰਾਉਣਾ ਸਟਾਰਟ ਕਰਵਾਇਆ ਸੀ। ਉਸ ਤੋਂ ਪਹਿਲਾਂ ਮੇਰੇ 'ਤੇ ਕੋਈ ਪ੍ਰੈਸ਼ਰ ਨਹੀਂ ਸੀ, ਕੋਈ ਲੋਡ ਨਹੀਂ ਸੀ, ਕਿਉਂਕਿ ਕੋਚ ਸਾਹਿਬ ਕਹਿੰਦੇ ਸੀਗੇ ਜੇ ਮੈਂ ਹੁਣ ਪਰਫੋਰਮੈਂਸ ਲੈ ਲਈ ਰਸ਼ਦੀਪ, ਤੇਰਾ ਅੱਗੇ ਦਾ ਫਿਊਚਰ ਖਤਮ ਹੋ ਜਾਏਗਾ। ਸੋ ਮੈਂ ਚਾਹੁੰਦਾ ਕਿ ਤੂੰ ਅੱਗੇ ਵਧੀਆ ਕਰੇ, ਇਹ ਤੂੰ ਸਿਸਟਮ ਮੇਨਟੇਨ ਕਰਕੇ ਚੱਲ ਆਪਣੇ ਆਪ ਨੂੰ।
1: ਜੀ, ਅਤੇ ਮੁਕਤਸਰ ਤੁਸੀਂ ਪਹਿਲੀ ਵਾਰ 400 ਮੀਟਰ ਦੌੜੀ, ਉਸ ਤੋਂ ਬਾਅਦ ਇਹ ਦੱਸੋ ਕਿ ਜਿਹੜੀਆਂ ਸਕਸੈਸਫੁਲ ਕਿੱਥੇ ਰਹੀਆਂ, ਕਦੋਂ 400 ਮੀਟਰ 'ਚ ਤੁਹਾਡਾ ਕਾਮਯਾਬੀ ਦਾ ਸਿਲਸਿਲਾ ਸ਼ੁਰੂ ਹੋਇਆ?
2: ਹਾਂਜੀ, ਫਿਰ ਉਸ ਤੋਂ ਬਾਅਦ ਕਿ ਮੈਂ 400 ਮੀਟਰ ਦੇ ਵਿੱਚ ਹੀ ਪਾਰਟੀਸਪੇਟ ਕਰਦੀ ਸੀਗੀ। ਫਿਰ 2020 'ਚ ਤਾਂ ਕਰੋਨਾ ਆ ਗਿਆ ਸੀ, ਅਤੇ 2021 'ਚ ਮੈਂ ਇੰਟਰਸਟੇਟ ਦੇ ਵਿੱਚ ਰਿਲੇ ਦੇ ਵਿੱਚ ਭੱਜੀ ਸੀ, ਉਸ ਟਾਈਮ ਮੇਰਾ ਬ੍ਰੌਂਜ਼ ਆਇਆ ਸੀ, ਅਤੇ ਮੈਨੂੰ ਉਸ ਟਾਈਮ ਵੀ ਵਧੀਆ ਲੱਗਿਆ ਸੀਗਾ ਜੀ ਭੱਜ ਕੇ। ਫਿਰ ਇੱਦਾਂ ਹੀ ਹੌਲੀ ਹੌਲੀ ਕਿ ਮੈਂ 400 ਨੂੰ ਹੀ ਚੂਜ਼ ਕੀਤਾ। 2024 ਦੇ ਵਿੱਚ ਮੈਂ ਸਭ ਰੇਸਿਸ 55 ਸੈਕਿੰਡ 'ਚ ਲਗਾਈਆਂ ਸੀ, ਔਰ 2025 ਦੇ ਵਿੱਚ ਮੈਂ ਸਭ ਰੇਸਿਸ 54 ਸੈਕਿੰਡ 'ਚ ਹੀ ਰੱਖੀਆਂ ਆਪਣੀਆਂ, ਅਤੇ 2023 ਦੇ ਵਿੱਚ ਮੇਰੀ ਇੱਕ ਰੇਸ ਹੈ ਆਲ ਇੰਡੀਆ ਯੂਨੀਵਰਸਿਟੀ ਗੇਮਸ, ਉੱਥੇ ਮਤਲਬ ਕਿ ਮੈਂ ਓਵਰਆਲ 4th ਚੱਲ ਰਹੀ ਸੀ, ਕਿ ਮੈਨੂੰ ਮੇਰੇ 'ਤੇ ਵੀ ਨਹੀਂ ਸੀ ਵਿਸ਼ਵਾਸ ਕਿ ਮੈਂ ਗੋਲਡ ਆਊਂਗੀ ਆਲ ਇੰਡੀਆ ਯੂਨੀਵਰਸਿਟੀ ਗੇਮਸ ਦੇ ਵਿੱਚੋਂ। ਮੈਂ ਮਤਲਬ ਆਪਣੇ ਆਪ ਨੂੰ ਅੰਦਰੋਂ ਇੰਨਾ ਕੁ ਰੱਖਿਆ ਹੋਇਆ ਸੀ ਕਿ ਨਹੀਂ ਰਸ਼ਦੀਪ, ਤੂੰ ਹਾਰਡਵਰਕ ਕੀਤਾ ਹੋਇਆ, ਤੂੰ ਜਸਟ ਆਪਣੇ 'ਤੇ ਭਰੋਸਾ ਰੱਖ, ਨਾ ਪਿੱਛੇ ਦੇਖ ਨਾ ਅੱਗੇ ਦੇਖ। ਅਤੇ ਮੇਰੀ 6th ਲਾਈਨ ਸੀਗੀ, ਮੈਂ ਮੇਰੇ ਨਾਲੋਂ ਚੰਗੀਆਂ ਕੁੜੀਆਂ ਵੀ ਸੀ, ਸੀਨੀਅਰ ਵੀ ਸੀਗੀਆਂ, ਪਰ ਮੇਰੇ ਅੰਦਰ ਜੋ ਮੈਨੂੰ ਚੀਜ਼ ਲੱਗ ਰਹੀ ਸੀਗੀ, ਬਸ ਮੈਂ ਉਹਦੇ 'ਤੇ ਵਿਸ਼ਵਾਸ ਕਰ ਰਹੀ ਸੀ ਆਪਣੇ ਆਪ 'ਤੇ। ਅਤੇ ਜੀ ਫਿਰ ਉਸ ਤੋਂ ਬਾਅਦ ਉਹ ਕੰਪੀਟੀਸ਼ਨ ਹੋਇਆ ਅਤੇ ਮੇਰਾ ਗੋਲਡ ਆਇਆ। ਮੈਨੂੰ ਸਮਝ ਹੀ ਨਾ ਆਵੇ ਕਿ ਮੇਰੇ ਨਾਲ ਕੀ ਹੋ ਗਿਆ, ਮੈਨੂੰ ਉਹ ਗੋਲਡ ਅਚਾਨਕ ਮੇਰੇ ਲਈ ਉਹ ਚੀਜ਼ ਆਈ, ਕਿਉਂਕਿ ਮੈਂ ਤਾਂ ਮੈਡਲ ਦੇ ਵਿੱਚ ਵੀ ਨਹੀਂ ਸੀਗੀ। ਅਤੇ ਜਦੋਂ ਗੋਲਡ ਆਇਆ ਜੀ, ਮੈਨੂੰ ਫਿਰ ਉਸ ਤੋਂ ਬਾਅਦ ਮੈਨੂੰ ਹੋਇਆ ਕਿ ਰਸ਼ਦੀਪ, ਜੇ ਤੇਰੇ ਲਈ ਅਨਐਕਸਪੈਕਟਡ ਹੋ ਸਕਦਾ ਗਾ, ਕਿ ਇੱਕੋ ਦਮੀ ਮੈਨੂੰ ਉਹ ਚੀਜ਼ ਦਾ ਸਰਪ੍ਰਾਈਜ਼ ਮਿਲਿਆ। ਅਤੇ ਮੈਂ ਆਖਿਆ ਜੇ ਤੂੰ ਅੱਗੇ ਇੱਦਾਂ ਇੱਦਾਂ ਹਾਰਡਵਰਕ ਕਰਕੇ ਤੈਨੂੰ ਹੋਰ ਸਰਪ੍ਰਾਈਜ਼ ਮਿਲਣਗੇ, ਵੱਡੇ ਲੈਵਲਾਂ ਤੋਂ ਮਿਲਣਗੇ, ਅਤੇ ਬਸ ਆਪਣੇ ਆਪ 'ਤੇ ਭਰੋਸਾ ਰੱਖ। ਅਤੇ ਉਹ ਮੇਰੇ ਲਈ ਸਭ ਤੋਂ ਨਾ ਇੱਕ ਯੂਨੀਕ ਜੀ ਮੇਰਾ ਮਤਲਬ ਕਿ ਪਰਫੋਰਮੈਂਸ ਹੈ, ਕਿ ਮੈਂ ਉਹ ਐਕਸਪੈਕਟ ਨਹੀਂ ਕੀਤਾ। ਫਿਰ ਹੋਇਆ, ਫਿਰ ਨੈਕਸਟ ਡੇ ਮੇਰਾ 200 ਸੀ, ਫਿਰ ਉਹਦੇ ਵਿੱਚੋਂ ਵੀ ਮੇਰਾ ਸਿਲਵਰ ਆਇਆ।
1: ਅੱਛਾ,
2: ਹਾਂਜੀ। ਅਤੇ ਫਿਰ ਇੱਦਾਂ ਹੀ ਇੱਦਾਂ 2025 ਦੇ ਵਿੱਚ ਕਿ ਮੇਰਾ ਫਿਰ ਵਰਲਡ ਯੂਨੀਵਰਸਿਟੀ ਗੇਮਸ ਹੋ ਗਈਆਂ। ਫਿਰ 2026 ਦੇ ਵਿੱਚ ਹੁਣ ਮੈਂ ਆਲ ਰੇਸਿਸ 53 ਦੇ ਵਿੱਚ ਹੀ ਕੀਤੀਆਂ। ਅਤੇ ਕੋਈ ਐਵੇਂ ਨਹੀਂ ਹੈਗਾ ਕਿ ਮੈਂ ਬਹੁਤ ਅਪ ਡਾਊਨ ਟਾਈਮ ਚੱਲੀ ਹਾਂ, ਕਿਉਂਕਿ ਕੋਚ ਸਾਹਿਬ ਨੇ ਮੇਰੀ ਪਹਿਲਾਂ ਹੀ ਬੋਡੀ ਨੂੰ ਉਸ ਹਿਸਾਬ ਨਾਲ ਮੈਨੂੰ ਮੈਨਟੇਨ ਕੀਤਾ ਹੋਇਆ, ਅਡਾਪਟ ਕੀਤੀ ਆ ਮੈਂ ਉਹ ਚੀਜ਼ਾਂ, ਉਹ ਟ੍ਰੇਨਿੰਗ, ਜਿਸ ਹਿਸਾਬ ਨਾਲ ਮੈਂ ਹੁਣ ਆਪਣੇ ਆਪ ਨੂੰ ਮੈਨਟੇਨ ਕਰ ਰਹੀ ਹਾਂ। ਠੀਕ ਹੈ ਕਿ 2024 ਦੇ ਵਿੱਚ ਮੇਰੀ 55 ਰਹੀ, 2025 ਦੇ ਵਿੱਚ ਮੈਂ 54 ਸੈਕਿੰਡ 'ਚ ਭੱਜੀ ਹਾਂ, ਹੁਣ ਮੇਰੀ 53 ਆਈ ਆ, ਅਗਲੇ ਸਾਲ ਮੈਂ ਹੋਰ ਵਧੀਆ ਕਰਕੇ ਹੋਰ ਅੱਗੇ ਆਵਾਂਗੀ ਜੀ।
1: ਜੀ ਸਰਬਜੀਤ ਸਿੰਘ ਜੀ, ਇੱਕ ਗੱਲ ਬੜੀ ਦਿਲਚਸਪ ਦੱਸੀ ਰਸ਼ਦੀਪ ਨੇ ਕਿ ਤੁਸੀਂ ਪਹਿਲਾਂ ਇਹਨੂੰ ਲੋਡ ਨਹੀਂ ਦਿੱਤਾ, ਕਦੇ ਵੀ ਜ਼ਿਆਦਾ ਵਰਕ ਲੋਡ ਨਹੀਂ ਇਹਦੇ 'ਤੇ ਪਾਇਆ। ਸੋ ਆਮ ਤੌਰ 'ਤੇ ਤਾਂ ਆਪਾਂ ਇਹ ਦੇਖਦੇ ਹਾਂ ਕਿ ਅੱਜ ਮੁਕਾਬਲੇ ਦਾ ਦੌਰ ਹੈ, ਜੂਨੀਅਰ ਆਪਾਂ ਏਜ ਗਰੁੱਪਸ ਵਿੱਚ ਵੀ ਮੁਕਾਬਲੇ ਦੇਖਦੇ ਹਾਂ, ਔਰ ਉਹਦੇ 'ਚ ਤਾਂ ਇਹੀ ਲੱਗਾ ਹੁੰਦਾ ਕਿ ਮੈਡਲ ਸਾਡੇ ਕੋਲ ਵੱਧ ਤੋਂ ਵੱਧ ਆ ਜਾਣ। ਸੋ ਇਹ ਤੁਹਾਡੀ ਟੈਕਨੀਕ, ਤੁਹਾਡੀ ਸੋਚ, ਤੁਹਾਡਾ ਫੰਡਾ ਕੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਦੇ ਉੱਤੇ ਜ਼ਿਆਦਾ ਲੋਡ ਅਥਲੈਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਜੀ? ਜ਼ਿਆਦਾ ਮਿਹਨਤ ਵੀ ਨੁਕਸਾਨ ਕਰਦੀ ਹੈ।

0: ਚਾਈਲਡ ਲੇਬਰ ਤੇ ਇਸੇ ਕਰਕੇ ਪਾਬੰਦੀ ਲੱਗੀ ਹੋਈ ਹੈ ਕਿ ਜਦੋਂ ਤੁਸੀਂ ਚਾਈਲਡ ਲੇਬਰ ਕਰਾਉਂਦੇ ਬੱਚੇ ਨੂੰ, ਉਹਨੂੰ ਤੁਸੀਂ ਓਵਰ ਵਰਕ ਕਰਾ ਦਿੰਦੇ, ਉਹ ਚਾਹੇ ਉਹ ਮਾਨਸਿਕ ਤੌਰ 'ਤੇ ਆ, ਉਹਦੇ ਉੱਤੇ ਪ੍ਰੈਸ਼ਰ ਆ, ਜਾਂ ਉਹਦੇ ਸਰੀਰਕ ਤੌਰ 'ਤੇ ਪ੍ਰੈਸ਼ਰ ਆ, ਉਹ ਪ੍ਰੈਸ਼ਰ ਇਹਨੂੰ ਖਤਮ ਕਰ ਦਿੰਦਾ। ਹੁਣ ਜਿਹੜੀ ਰਸ਼ਦੀਪ ਨੇ ਗੱਲ ਕੀਤੀ ਆ ਕਿ ਮੇਰਾ ਅਚਾਨਕ ਗੋਲਡ ਆਇਆ, ਉਹ ਅਚਾਨਕ ਗੋਲਡ ਨਹੀਂ ਹੁੰਦਾ, ਉਹਦੇ ਪਿੱਛੇ ਇੱਕ ਪਲੈਨਿੰਗ ਹੁੰਦੀ ਆ, ਉਹਦੇ ਪਿੱਛੇ ਇੱਕ ਕੰਮ ਹੋਇਆ ਹੁੰਦਾ। ਅਚਾਨਕ ਜੇ ਕਿਸੇ ਨੂੰ ਵੀ ਕਹਿ ਦਿਓ, ਉਹ ਨਹੀਂ ਨਹੀਂ ਪਾ ਸਕਦਾ। ਇਹਦੀ ਮੈਂ ਸਪੀਡ 'ਤੇ ਕੰਮ ਕੀਤਾ ਹੋਇਆ ਸੀ, ਮੈਨੂੰ ਵਿਸ਼ਵਾਸ ਸੀ ਕਿ ਉਹ ਸਪੀਡ ਦੇ ਨਾਲ ਨਾਲ, ਕਿਉਂਕਿ ਜਿੱਦਾਂ ਜਿੱਦਾਂ ਸਾਡੀ ਉਮਰ ਵੱਡੀ ਹੋਊਗੀ, ਸਾਡੇ ਲੰਗਸ ਵੱਡੇ ਹੋਣਗੇ, ਸਾਡੇ ਲੰਗਸ ਵੱਡੇ ਹੋਣਗੇ, ਸਾਡੇ ਲੰਗਸ ਵੱਡੇ ਹੋਣਗੇ, ਸਾਡੀ ਇੰਡੋਰੈਂਸ ਵੱਡੀ ਹੋਊਗੀ। ਜਦੋਂ ਅਸੀਂ ਛੋਟੇ ਬੱਚੇ ਨੂੰ ਓਵਰ ਟ੍ਰੇਨਿੰਗ ਕਰਾਉਂਦੇ, ਉਹਦੇ ਲੰਗਸ ਦੇ ਉੱਤੇ ਇੰਟਰਨਲ ਇੰਨਾ ਜ਼ੋਰ ਪੈ ਜਾਂਦਾ ਕਿ ਜਿਹੜੀ ਸਾਡੀ ਬੋਡੀ ਨੇ ਗਰੋਥ ਕਰਨੀ ਹੁੰਦੀ ਆ, ਉਹ ਗਰੋਥ ਖਤਮ ਹੋ ਜਾਂਦੀ ਆ। ਅਤੇ ਇਹ ਰਿਸਰਚ ਵੀ ਹੈਗੀ ਆ ਕਿ ਜਿਹਨਾਂ ਨੇ ਜੂਨੀਅਰਸ ਦੇ ਵਿੱਚ ਓਵਰਲੋਡ ਕਰਕੇ, ਵੈਸੇ ਅੱਜ ਵੀ ਪਰਫੋਰਮੈਂਸ ਕੋਈ ਗੱਲ ਨਹੀਂ, ਪਰ ਜੇ ਓਵਰਲੋਡ ਕਰਕੇ ਆਪਣੇ ਬੱਚਿਆਂ ਨੂੰ ਚੈਂਪੀਅਨ ਬਣਾਇਆ ਜਾਂ ਕੁਛ ਆ, ਉਹ ਸਿਰਫ 2% ਹੀ ਬੱਚੇ ਇੱਦਾਂ ਦੇ ਨਿਕਲੇ ਆ ਜਿਹਨਾਂ ਨੇ ਅੱਗੇ ਆ ਕੇ ਪਰਫੋਰਮੈਂਸ ਦਿੱਤੀ। ਪਰ ਮੈਨੂੰ ਇਹ ਖੁਸ਼ੀ ਵਾਲੀ ਗੱਲ ਆ ਕਿ ਮੇਰੇ ਜਿੰਨੇ ਵੀ ਬੱਚੇ ਆ, ਉਹਨਾਂ ਨੇ 30-32 ਸਾਲਾਂ ਤੱਕ ਵੀ ਏਸ਼ੀਅਨ ਗੇਮ ਦੇ ਮੈਡਲ ਜਿੱਤੇ ਆ। ਜਿੱਦਾਂ ਮਨਜੀਤ ਸੀ ਮੇਰੇ ਕੋਲ 800 ਦਾ, ਉਹਨੇ ਵੀ 29 ਸਾਲ ਦੀ ਏਜ ਦੇ ਵਿੱਚ ਏਸ਼ੀਅਨ ਗੇਮ ਦਾ ਗੋਲਡ ਲਿਆ ਸੀ, ਅਤੇ ਉਹਦੇ ਨਾਲ ਬੜਾ ਲੰਬਾ ਚੱਲਦਾ। ਜਿੱਦਾਂ ਤੁਸੀਂ ਜੇ ਪਹਿਲੇ ਓਵਰਲੋਡ ਕਰਕੇ ਉਹਨੂੰ ਤਿਆਰ ਤਾਂ ਜ਼ਰੂਰ ਕਰ ਲਉਂਗੇ, ਪਰ ਜਿੱਦਾਂ ਤੁਸੀਂ 18 ਤੋਂ ਬਾਅਦ ਤੁਹਾਨੂੰ ਵੇਟ ਟ੍ਰੇਨਿੰਗ ਜ਼ਿਆਦਾ ਸ਼ੁਰੂ ਕਰਾਉਣੀ ਚਾਹੀਦੀ। ਪਹਿਲੇ ਤੁਸੀਂ ਉਹਨੂੰ ਬਸ ਕਿਸੇ ਰੋਡ ਨਾਲ ਜਾਂ ਮਤਲਬ ਲੱਕੜੀ ਨਾਲ ਉਹਨੂੰ ਟੈਕਨੀਕ ਸਿਖਾਓ, ਨਾ ਕਿ ਉਹਦੀ ਸਟਰੈਂਥ 'ਤੇ ਕੰਮ ਕਰੋ। ਜਦੋਂ ਵੱਡੇ ਮਸਲਸ 'ਤੇ ਅਸੀਂ ਕੰਮ ਕਰ ਲੈਂਦੇ ਹਾਂ ਅਤੇ ਛੋਟੇ ਮਸਲਸ ਦੱਬ ਜਾਂਦੇ ਆ, ਉਹ ਕੰਮ ਨਹੀਂ ਕਰਦੇ। ਇਸ ਕਰਕੇ ਅਸੀਂ ਪਹਿਲੇ ਮੋਬਿਲਿਟੀ, ਐਕਟੀਵੇਸ਼ਨ, ਸਟਰੈਂਥਿੰਗ ਜਿਹੜੀ ਔਨ ਬੋਡੀ ਵੇਟ ਇੱਦਾਂ ਦੀਆਂ ਕਰਾਉਂਦੇ ਹਾਂ ਤਾਂ ਜੋ ਉਹਨਾਂ ਦੇ ਸਿਸਟਮ ਕਿਤੇ ਕਲੈਸ਼ ਨਾ ਹੋ ਜਾਵੇ। ਅਤੇ ਉਹਦਾ ਮੈਂ ਦੇਖਿਆ ਆਪਣੇ ਐਕਸਪੀਰੀਅੰਸ ਨਾਲ ਵੀ ਕਹਿ ਸਕਦਾ, ਅਤੇ ਬਾਕੀ ਰਿਸਰਚ ਵੀ ਇਹੀ ਕਹਿੰਦੀ ਹੈ
1: ਜੀ। ਰਸ਼ਦੀਪ, ਵਰਲਡ ਯੂਨੀਵਰਸਿਟੀਜ਼ 'ਚ ਤੁਹਾਡਾ ਮੈਡਲ ਆਇਆ, ਪੂਰੇ ਭਾਰਤ ਵਿੱਚ ਅਥਲੈਟਿਕਸ ਜਗਤ ਵਿੱਚ ਇੱਕ ਪਛਾਣ ਤੁਹਾਡੀ ਬਣਨੀ ਸ਼ੁਰੂ ਹੋ ਗਈ ਹੋਏਗੀ, ਔਰ ਉਸ ਤੋਂ ਬਾਅਦ ਭਾਰਤ ਦੀ ਪ੍ਰਤੀਨਿਧਤਾ ਕਰਨਾ, ਇਹ ਹਰ ਕਿਸੇ ਅਥਲੀਟ ਦਾ ਸੁਪਨਾ ਹੁੰਦਾ। ਸੋ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਕਿਹੜੀਆਂ ਪਰਫੋਰਮੈਂਸਿਸ ਸੀ ਜਿਨ੍ਹਾਂ ਨੂੰ ਤੁਸੀਂ ਜਿੱਤ ਕੇ ਅਤੇ ਇੱਥੋਂ ਤੱਕ ਪਹੁੰਚੇ?
2: ਹਾਂਜੀ ਸਰ, ਮਤਲਬ ਕਿ ਹਰ ਈਅਰ ਦੇ ਵਿੱਚ ਨਿਊ ਕੰਪੀਟੀਸ਼ਨ, ਨਿਊ ਕੰਪੀਟੀਟਰਸ ਮਿਲਦੇ ਸੀਗੇ, ਅਤੇ ਪਰ ਮਤਲਬ ਕਿ ਇੱਕ ਇਹ ਹੁੰਦਾ ਸੀ ਕਿ ਆਪਣੇ ਆਪ ਨੂੰ ਅਸੀਂ ਮੇਨਟੇਨ ਕੀਤਾ ਹੋਇਆ ਸੀਗਾ। ਮੈਂ ਤਾਂ ਹੁਣੀ JSW 2024 ਦੇ ਲਾਸਟ ਵਿੱਚ ਹੀ ਜੁਆਇਨ ਕੀਤਾ ਸੀ, ਉਸ ਤੋਂ ਪਹਿਲਾਂ ਮੈਂ ਕੋਚ ਸਾਹਿਬ ਦੇ ਕੋਲ ਹੀ ਪ੍ਰੈਕਟਿਸ ਕੀਤੀ ਹੈ। ਅਤੇ ਜਿੱਦਾਂ ਕਿ ਮੈਂ ਹੁਣ ਜਿਸ ਹਿਸਾਬ ਨਾਲ ਮੈਂ ਉੱਥੋਂ ਕੋਚ ਸਾਹਿਬ ਕੋਲੋਂ ਗਈ ਅਤੇ ਮੈਂ ਉੱਥੇ ਟ੍ਰੇਨਿੰਗ ਸਟਾਰਟ ਕੀਤੀ, ਮੇਰੇ ਨਾਲ ਦੇ ਬੱਚੇ ਉੱਥੇ ਕਈ ਵਾਰ ਟ੍ਰੇਨਿੰਗ ਨਹੀਂ ਕਰ ਸਕਦੇ ਸੀਗੇ, ਉਹ ਕੋਚ ਡਿਫਰੈਂਟ ਵਰਕਆਊਟ ਸੀਗਾ, ਪਰ ਮੇਰੀ ਇੱਦਾਂ ਦਾ ਸੀਗਾ ਕਿ ਮੈਨੂੰ ਕੋਚ ਸਾਹਿਬ ਨੇ ਇੱਦਾਂ ਦਾ ਤਿਆਰ ਕੀਤਾ ਹੋਇਆ ਸੀਗਾ ਕਿ ਮੈਨੂੰ ਉਹ ਵਰਕ ਤੋਂ ਮੈਂ ਕਦੀ ਨਹੀਂ ਸੀ ਭੱਜੀ, ਕਿ ਮੈਂ ਉਹ ਵਰਕਆਊਟ ਨੂੰ ਵੀ ਦਿਲ ਨਾ ਕੀਤਾ। ਫਿਰ ਉਸ ਤੋਂ ਬਾਅਦ ਕਿ ਮੇਰੀਆਂ ਹਰ ਪਰਫੋਰਮੈਂਸ ਨੇ ਹੀ ਮੈਨੂੰ ਮਤਲਬ ਕਿ ਮੇਰੇ ਵਰਕਆਊਟ 'ਤੇ ਮੈਨੂੰ ਵਿਸ਼ਵਾਸ ਹੁੰਦਾ ਸੀ, ਅਤੇ ਮੈਂ ਹਰ ਕੰਪੀਟੀਸ਼ਨ ਨੂੰ ਇਹ ਸੋਚਿਆ ਸੀ, ਜੇ ਮੈਂ ਕਦੀ ਹਾਰਦੀ ਵੀ ਸੀਗੀ ਇਹ ਸੋਚਦੀ ਸੀ ਕੋਈ ਗੱਲ ਨਹੀਂ, ਮੈਂ ਨੈਕਸਟ ਟਾਈਮ ਵਧੀਆ ਕਰੂੰਗੀ, ਇਸ ਵਾਰ ਮੇਰਾ ਨਹੀਂ ਹੋ ਪਾਇਆ, ਮੈਨੂੰ ਕੀ ਸਿੱਖਣ ਨੂੰ ਮਿਲਿਆ, ਮੈਂ ਨੈਕਸਟ ਟਾਈਮ ਉਹਨੂੰ ਇੰਪਰੂਵ ਕਰੂੰਗੀ ਕਿ ਮੈਨੂੰ ਹੋਰ ਅੱਗੇ ਉਹ ਚੀਜ਼ ਲੈ ਕੇ ਜਾਏਗੀ। ਅਤੇ ਜਸ ਬਸ ਮੇਰੇ ਕੋਲ ਇੱਕੋ ਹੀ ਚੀਜ਼ ਹੁੰਦੀ ਸੀ ਕਿ ਕੋਈ ਗੱਲ ਨਹੀਂ ਰਸ਼ਦੀਪ, ਤੂੰ ਇੱਥੋਂ ਸਿੱਖ ਅਤੇ ਅੱਗੇ ਨੂੰ ਵੱਧ, ਹੁਣ ਇਹ ਹੋ ਗਿਆ ਅਤੇ ਬਸ ਇਹ ਤੋਂ ਸਿੱਖ ਕੇ ਅੱਗੇ ਨੂੰ ਵੱਧ, ਬਸ ਮੇਰਾ ਇਹੀ ਪੁਆਇੰਟ ਸੀਗਾ ਕਿ ਮੈਨੂੰ ਇੱਥੇ ਤੱਕ ਲੈ ਕੇ ਆਏ
1: ਜੀ। ਸੋ ਏਸ਼ੀਅਨ ਖੇਡਾਂ ਵਿੱਚ ਰਸ਼ਦੀਪ ਭਾਰਤ ਦੀ ਪ੍ਰਤੀਨਿਧਤਾ ਕਰਨਾ ਬਹੁਤ ਵੱਡੀ ਗੱਲ ਸੀ, ਸੋ ਭਾਰਤ ਦੀ ਟੀਮ 'ਚ ਆਉਣ ਦਾ ਸਬੱਬ ਕਿਹੜੀਆਂ ਪਰਫੋਰਮੈਂਸਿਸ 'ਤੇ ਬਣਿਆ, ਅਤੇ ਕਿੱਦਾਂ ਦਾ ਲੱਗਾ ਤੁਹਾਨੂੰ ਭਾਰਤ ਦੀ ਜਰਸੀ ਪਾ ਕੇ, ਭਾਰਤ ਦੀ ਪ੍ਰਤੀਨਿਧਤਾ ਕਰਕੇ ਏਸ਼ੀਅਨ ਖੇਡਾਂ 'ਚ?
2: ਹਾਂਜੀ, ਇਹ ਤਾਂ ਇੱਕ ਸੁਪਨਾ ਹੀ ਹੁੰਦਾ ਹੈ, ਮੇਰਾ ਵੀ ਸੁਪਨਾ ਆ, ਅਤੇ ਮੇਰਾ ਸੁਪਨਾ ਹੈ ਕਿ ਮੈਂ ਮੈਡਲ ਲੈ ਕੇ ਆਊਂਗੀ। ਇਸ ਵਾਰ ਮੇਰੇ ਤੋਂ ਨਹੀਂ ਹੋਇਆ, ਪਰ ਮੈਂ ਨੈਕਸਟ ਟਾਈਮ ਆਪਣੇ ਆਪ ਨਾਲ ਇਹ ਚੈਲੰਜ ਕਰੂੰਗੀ ਕਿ ਹਾਂ ਮੈਂ ਨੈਕਸਟ ਟਾਈਮ ਆਪਣੇ ਦੇਸ਼ ਲਈ ਮੈਡਲ ਲੈ ਕੇ ਆਵਾਂ, ਨਾ ਕਿ ਆਪਣੇ ਲਈ, ਦੇਸ਼ ਲਈ ਮੈਡਲ ਲੈ ਕੇ ਆਵਾਂ, ਆਪਣੇ ਕੋਚ ਲਈ, ਆਪਣੇ ਪੇਰੈਂਟਸ ਲਈ। ਅਤੇ ਮਤਲਬ ਕਿ ਜਦੋਂ ਇੰਡੀਆ ਦਾ ਜਰਸੀ ਪਾਈ, ਇਹ ਫੀਲ ਹੁੰਦਾ ਹੈ ਕਿ ਆਪਣੇ ਲਈ ਨਹੀਂ ਰਸ਼ਦੀਪ, ਇੰਡੀਆ ਲਈ ਭੱਜਣਾ ਆ, ਕਿਉਂਕਿ ਇੰਡੀਆ ਨੂੰ, ਇੰਡੀਆ ਦੀ ਜਰਸੀ ਹਰ ਕੋਈ ਨਹੀਂ ਪਾ ਸਕਦਾ, ਜੋ ਟੈਲੈਂਟਡ ਹੈ, ਜੋ ਫੋਕਸ ਕਰਦਾ, ਜੋ ਹਰ ਚੀਜ਼ ਨੂੰ ਛੱਡ ਕੇ ਸਿਰਫ ਇਹਨੂੰ 100% ਦਿੰਦਾ, ਉਹੀ ਅੱਗੇ ਆਉਂਦਾ। ਸੋ ਮੈਂ ਮਤਲਬ ਜਦੋਂ ਇੰਡੀਆ ਦੀ ਜਰਸੀ ਪਾ ਲੈਂਦੀ ਹਾਂ, ਮੇਰੇ ਮਾਇੰਡ 'ਚ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਲਈ ਕਰਨਾ ਹੈ, ਮੇਰੇ ਮਾਇੰਡ 'ਚ ਹੁੰਦਾ ਕਿ ਮੈਂ ਇੰਡੀਆ ਦੀ ਜਰਸੀ ਪਾਈ ਹੈ, ਰਸ਼ਦੀਪ ਕੁਛ ਵੀ ਇੱਦਾਂ ਦਾ ਨਾ ਕਰੀ ਕਿ ਆਪਣੀ ਪੂਰੀ એનર્ਜੀ ਲਾ ਕੇ ਭੱਜੀ ਜਦੋਂ ਤੈਨੂੰ ਮੌਕਾ ਮਿਲਦਾ, ਕਿਉਂਕਿ ਮੈਂ ਆਪਣੇ ਲਈ ਨਹੀਂ, ਮੈਂ ਇੰਡੀਆ ਲਈ ਖੇਡਣਾ ਹੈ
1: ਜੀ। ਰਸ਼ਦੀਪ, ਮਾਨਸਿਕ ਦਬਾਅ ਵੀ ਹੁੰਦਾ ਕਿ ਦੇਸ਼ ਦੀਆਂ ਉਮੀਦਾਂ ਤੁਹਾਡੇ 'ਤੇ ਹੁੰਦੀਆਂ ਨੇ, ਤੁਹਾਡੇ ਕੋਚ ਸਾਹਿਬ, ਤੁਹਾਡਾ ਪਰਿਵਾਰ, ਤੁਹਾਡੇ ਸੱਜਣ ਮਿੱਤਰ ਸਾਰੇ ਇਹ ਉਮੀਦ ਰੱਖਦੇ ਨੇ ਕਿ ਤੁਸੀਂ ਪਰਫੋਰਮ ਕਰਕੇ ਆਓਗੇ, ਇਹ ਜਿਹੜਾ ਪ੍ਰੈਸ਼ਰ, ਔਰ ਫਿਰ ਏਸ਼ੀਅਨ ਖੇਡਾਂ 'ਚ ਉੱਥੇ ਪੂਰੇ ਸੰਸਾਰ ਦੇ ਐਥਲੀਟਸ ਆਏ ਨੇ, ਔਰ ਦਿਲ ਦੀਆਂ ਧੜਕਣਾਂ ਤਾਂ ਤੇਜ਼ ਹੁੰਦੀਆਂ ਹੋਣਗੀਆਂ।
2: ਹਾਂਜੀ,

0: ਹੁੰਦੀਆਂ ਤਾਂ ਹੈ, ਪਰ ਮਾਇੰਡ 'ਚ ਇੱਕੋ ਚੀਜ਼ ਹੁੰਦੀ ਹੈ ਕਿ ਮੈਨੂੰ ਆਪਣੇ ਪ੍ਰੋਸੈਸ ਦੇ ਉੱਤੇ ਮੈਨੂੰ ਵਿਸ਼ਵਾਸ ਹੁੰਦਾ ਕਿ ਜੋ ਮੈਂ ਪਿੱਛੇ ਹਾਰਡ ਵਰਕ ਕਰਕੇ ਆਈ ਹਾਂ ਮੈਨੂੰ ਉਹਦੇ 'ਤੇ ਵਿਸ਼ਵਾਸ ਹੁੰਦਾ ਹੈਗਾ। ਕਿਉਂਕਿ ਅਗਰ ਅਸੀਂ ਉਹ ਅਗਰ ਆਪਣੀ ਵਰਕਆਊਟ ਦੇ ਨਾਲ ਹੀ ਅਸੀਂ ਚੀਟ ਕੀਤਾ ਹੋਊਗਾ, ਜਾਂ ਆਪਾਂ ਆਪਣੇ ਕਿਸੇ ਵੀ ਚੀਜ਼ ਨਾਲ ਆਪਣੀ ਜੋ ਮੈਂ ਹਾਰਡ ਵਰਕ ਕਰਕੇ ਹਾਂ ਜੋ ਉਹਦੇ ਨਾਲ ਮੈਂ ਮਾੜੀ ਮੋਟੀ ਵੀ ਉਹਦੇ ਨਾਲ ਚੀਟਿੰਗ ਕੀਤੀ ਹੋਊਗੀ, ਤਾਂ ਮੈਨੂੰ ਡਾਊਟ ਹੋਊਗਾ ਆਪਣੇ ਸੈਲਫ 'ਤੇ ਕਿ ਨਹੀਂ ਇਹ ਮੇਰੇ ਤੋਂ ਨਹੀਂ ਹੋ ਪਾਊਗਾ। ਜਦਕਿ ਮੈਂ ਆਪਣੀ ਹਰ ਚੀਜ਼ ਨੂੰ 100% ਦਿੱਤਾ ਹੁੰਦਾ, ਬਸ ਨਰਵਸ ਹੁੰਦੀ ਹੈ ਮੇਰੀ ਬੋਡੀ, ਬਟ ਮੇਰੇ ਅੰਦਰ ਇਹ ਨਹੀਂ ਹੁੰਦਾ ਕਿ ਮੈਂ ਵੀ ਮੈਂ ਪਿੱਛੇ ਹਟ ਜਾਂਗੀ ਜਾਂ ਮੈਨੂੰ ਇਹ ਚੀਜ਼ ਦਾ ਡਰ ਹੁੰਦਾ ਕਿ ਕੀ ਹੋਏਗਾ। ਬਸ ਮੈਨੂੰ ਇਹ ਹੁੰਦਾ ਕਿ ਮੈਂ ਆਪਣੀ ਪ੍ਰੈਕਟਿਸ ਵਧੀਆ ਕੀਤੀ ਹੈ, ਜੋ ਮੈਂ ਆਪਣਾ ਪ੍ਰੈਕਟਿਸ 'ਚ ਕਰਕੇ ਆਈ ਹਾਂ ਮੈਂ ਉਸ ਤੋਂ ਵਧੀਆ ਕਰਕੇ ਦਿਖਾਉਣਾ ਹੈ
1: ਜੀ। ਸੋ ਵਰਕਆਊਟ ਨਾਲ ਪੂਰੀ ਤਰ੍ਹਾਂ ਦੇ ਨਾਲ ਸਰਬਜੀਤ ਸਿੰਘ ਜੀ ਇਮਾਨਦਾਰ ਹੈ ਰਿਸ਼ਦੀਪ, ਔਰ ਕਾਮਨਵੈਲਥ ਖੇਡਾਂ 'ਚ ਔਰ ਏਸ਼ੀਅਨ ਖੇਡਾਂ 'ਚ ਇਹਦੀ ਜੋ ਪਰਫੋਰਮੈਂਸਿਸ ਰਹੀ, ਇਹਨਾਂ ਪਰਫੋਰਮੈਂਸਿਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ?
2: ਹਾਂਜੀ, ਬਹੁਤ ਵਧੀਆ ਰਹੇ। ਦੇਖੋ, ਕਾਮਨਵੈਲਥ ਦੇ ਵਿੱਚ 6th ਪੋਜੀਸ਼ਨ ਸੀ ਇਹਨਾਂ ਦੀ, ਕਿਉਂਕਿ ਉੱਥੇ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਹੁੰਦਾ। ਐਥਲੈਟਿਕਸ ਦੇ ਵਿੱਚ ਕਾਮਨਵੈਲਥ ਇੱਕ ਕਿਸਮ ਦੀ ਓਲੰਪਿਕ ਗੇਮ ਦੀ ਪਰਫੋਰਮੈਂਸ ਹੁੰਦੀ ਆ, ਕਿਉਂਕਿ ਜਮਾਇਕਾ ਜਾਂ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਇਹ ਵਧੀਆ ਵਧੀਆ ਕੰਟਰੀਜ਼ ਜਿਹੜੀਆਂ ਆਉਂਦੀਆਂ, ਜਿਹੜੀਆਂ ਕਿ ਏਸ਼ੀਅਨ ਗੇਮਸ ਦੇ ਵਿੱਚ ਨਹੀਂ ਆਉਂਦੀਆਂ। ਕਾਮਨਵੈਲਥ ਬਹੁਤ ਵੱਡਾ ਇਵੈਂਟ ਆ। ਉਸ ਤੋਂ ਪਹਿਲੇ ਵਰਲਡ ਰੀਲੇ ਦੇ ਵਿੱਚ ਵੀ ਇਹਨਾਂ ਨੇ ਵਧੀਆ ਪਰਫੋਰਮੈਂਸ ਦਿੱਤੀ, ਅਤੇ ਆਪਣਾ 52.39 ਸ਼ਾਇਦ 392। ਦੇਖੋ ਜੀ, ਇਹ ਬਹੁਤ ਘੱਟ ਹੁੰਦਾ ਹੀਟ ਦਾ ਵੀ, ਸੈਮੀਫਾਈਨਲ ਦਾ ਵੀ, ਅਤੇ ਹੀਟ ਦੇ ਵਿੱਚ ਦੋਨਾਂ ਦੇ ਵਿੱਚ ਸੇਮ ਟਾਈਮ ਇਹਦਾ ਸੀਗਾ, ਬਿਲਕੁਲ 52.39। ਮਤਲਬ ਇੱਦਾਂ ਕਿ ਟ੍ਰੇਨਿੰਗ ਇੰਨੀ ਕੀਤੀ ਹੋਵੇ ਕਿ ਉਹ ਨਾਪ ਨਾਪ ਕੇ ਪੂਰਾ, ਕਿ ਇੱਕ ਮਿਲੀ ਸੈਕਿੰਡ ਦਾ ਵੀ ਨਹੀਂ ਫਰਕ ਸੀਗਾ ਇਹਦੇ ਲੈਪ ਦੇ ਵਿੱਚ। ਵਰਲਡ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਸਾਰਿਆਂ ਦੇ ਵਿੱਚ ਵਧੀਆ ਪਰਫੋਰਮੈਂਸ ਦਿੱਤੀ, ਅਤੇ ਮੈਨੂੰ ਲੱਗਦਾ ਸੀ ਕਿ ਕੁਛ ਜਾਂ ਇਹਦੀ ਪੀਕ ਪਹਿਲੇ ਆ ਗਈ ਜਾਂ ਕੁਛ ਪ੍ਰੋਬਲਮਸ ਹੈਲਥ ਦੀਆਂ ਆ ਗਈਆਂ, ਜਿਹਦੇ ਕਰਕੇ ਇਹ ਲਾਸਟ ਕੰਪੀਟੀਸ਼ਨ ਦੇ ਵਿੱਚ ਥੋੜ੍ਹਾ ਜਿਹਾ ਫਿਫਥ ਹੋ ਗਈ। ਉਸ ਕਰਕੇ ਇਹਨੂੰ ਥੋੜ੍ਹਾ ਜਿਹਾ ਏਸ਼ੀਅਨ ਗੇਮ ਦੇ ਮੈਡਲ ਤੋਂ ਹੱਥ ਧੋਣਾ ਪਿਆ, ਨਹੀਂ ਤਾਂ ਇਹਨੇ ਸਾਰੇ ਦੇ ਸਾਰੇ ਸਾਲ ਦੇ ਕੰਪੀਟੀਸ਼ਨ 'ਚ, ਚਾਹੇ ਉਹ ਇਸ ਤੋਂ ਪਹਿਲੇ 2 ਵਾਰੀ ਇਹ ਵਰਲਡ ਯੂਨੀਵਰਸਿਟੀ ਗੇਮਸ ਦੇ ਵਿੱਚ ਵੀ ਗਈ ਆ, ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਵਿੱਚ ਇੱਕ ਤਾਂ ਏਸ਼ੀਅਨ ਚੈਂਪੀਅਨਸ਼ਿਪ ਆ ਰਹੀ ਆ, ਕਿਉਂਕਿ ਦੇਖੋ ਥੱਕਣਾ ਹਾਰ ਕੇ ਬਹਿਣਾ ਉਹ ਵਾਲੀ ਗੱਲ ਨਹੀਂ ਹੁੰਦੀ, ਅਥਲੀਟ ਫਿਰ ਉੱਠਦਾ। ਅਤੇ ਅਸਲ ਦੇ ਵਿੱਚ ਕਹਿੰਦੇ ਆ ਉਦੋਂ ਹਾਰਦਾ ਬੰਦਾ ਜਦੋਂ ਮਨ ਤੋਂ ਹਾਰ ਜਾਵੇ, ਅਤੇ ਮਨ ਤੋਂ ਇਹ ਪੂਰੀ ਸਟਰੋਂਗ ਆ। ਮੈਨੂੰ ਉਮੀਦ ਆ ਕਿ ਆਉਣ ਵਾਲੀ ਜਿਹੜੀ ਵਰਲਡ ਚੈਂਪੀਅਨ ਵਰਲਡ ਯੂਨੀਵਰਸਿਟੀ ਗੇਮਸ ਅਤੇ ਏਸ਼ੀਅਨ ਚੈਂਪੀਅਨਸ਼ਿਪ ਅਤੇ ਇੱਕ ਸਾਡੀ ਏਸ਼ੀਅਨ ਰੀਲੇ ਵੀ ਐਤਕੀ ਚੰਡੀਗੜ੍ਹ ਹੋ ਰਹੀ ਆ, ਉਹਨਾਂ ਦੇ ਵਿੱਚ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਓਲੰਪਿਕ ਦੀ ਟੀਮ ਬਣੇਗੀ ਉਹਦੇ ਵਿੱਚ ਵੀ ਐਲਏ ਦੇ ਵਿੱਚ ਦੀ ਟਿਕਟ ਪੱਕੀ ਕਰਕੇ ਅਤੇ ਉੱਥੇ ਵਧੀਆ ਪਰਫੋਰਮੈਂਸ ਦੇ ਨਾਲ ਹਰ ਜਗ੍ਹਾ 'ਤੇ ਮੈਡਲ ਲੈ ਕੇ ਆਈ।
1: ਬਿਲਕੁਲ ਸਹੀ ਗੱਲ ਹੈ ਤੁਹਾਡੀ। ਸੋ ਰਿਸ਼ਦੀਪ, ਸਾਨੂੰ ਪੂਰੀ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਭਾਰਤ ਲਈ ਕੁਛ ਅੱਛਾ ਕਰੋਗੇ, ਤਮਗੇ ਲੈ ਕੇ ਆਓਗੇ, ਔਰ ਤੁਹਾਡੀ ਪਰਫੋਰਮੈਂਸ ਜਿਹੜੀ ਹੈ ਉਹ ਵਕਤ ਦੇ ਨਾਲ ਇੰਪਰੂਵ ਹੁੰਦੀ ਜਾਏਗੀ। ਰਿਸ਼ਦੀਪ ਔਰ ਸਰਬਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਖੇਡ ਸੰਸਾਰ ਪ੍ਰੋਗਰਾਮ 'ਚ ਆਉਣ ਲਈ ਔਰ ਸਾਡੇ ਨਾਲ ਇਹ ਗੱਲਬਾਤ ਸਾਂਝੀ ਕਰਨ ਦੇ ਲਈ। ਬਹੁਤ ਮਿਹਰਬਾਨੀ।
0: ਧੰਨਵਾਦ।
1: ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਖੇਡ ਸਰਗਰਮੀਆਂ। ਕੁਛ ਦਿਨ ਪਹਿਲਾਂ ਹੀ ਆਈਚੀ ਨਾਗੋਆ ਜਾਪਾਨ ਵਿੱਚ ਏਸ਼ੀਅਨ ਗੇਮਸ 2026 ਮੁਕੰਮਲ ਹੋ ਗਈਆਂ। ਭਾਰਤ ਦਾ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਭਾਰਤ ਨੇ ਕੁੱਲ 85 ਮੈਡਲ ਜਿੱਤੇ, ਜਿਨ੍ਹਾਂ ਵਿੱਚ 21 ਗੋਲਡ, 27 ਸਿਲਵਰ ਅਤੇ 37 ਬ੍ਰੌਂਜ ਮੈਡਲ ਸ਼ਾਮਿਲ ਸਨ। ਮਹਿਲਾ ਹਾਕੀ ਟੀਮ ਨੇ 44 ਸਾਲਾਂ ਬਾਅਦ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਕ੍ਰਿਕਟ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਗੋਲਡ ਮੈਡਲ ਹਾਸਲ ਕੀਤਾ। ਅੰਕੁਸ਼ ਪੰਘਾਲ ਅਤੇ ਪ੍ਰਵੀਨ ਹੁੱਡਾ ਨੇ ਬਾਕਸਿੰਗ ਵਿੱਚ ਗੋਲਡ ਮੈਡਲ ਜਿੱਤਿਆ, ਜਦਕਿ ਅਮਨ ਸ਼ਰਾਵਤ ਨੇ ਕੁਸ਼ਤੀ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਵਿੱਚ ਸੋਨ ਤਮਗਾ ਆਪਣੇ ਨਾਮ ਕੀਤਾ ਸੀ। ਏਸ਼ੀਅਨ ਖੇਡਾਂ ਵਿੱਚ ਤਮਗਾ ਜਿੱਤਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਜੋ ਹਾਸਲ ਨਹੀਂ ਕਰ ਸਕੇ ਉਹ ਕੁਛ ਚੰਗਾ ਸਬਕ ਲੈ ਕੇ ਆਏ ਹੋਣਗੇ, ਜੋ ਕਿ ਅਗਲੇ ਮੁਕਾਬਲਿਆਂ ਵਿੱਚ ਉਹਨਾਂ ਦੀ ਖੇਡ ਦਾ ਸੁਧਾਰ ਜ਼ਰੂਰ ਕਰੇਗਾ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ। ਖੇਡ ਸੰਸਾਰ
3: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ।
4: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ, ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਔਨ ਕਰ ਲੈਂਦੇ ਸੀ ਅਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾਂ ਆ ਜਾਣ ਉੱਥੇ

ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਆ ਅਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਅਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਤ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਸਮੂਹ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਦੀ ਲਾਗਤ ਵਾਲੀ ਨਹਿਰੀ ਪਾਣੀ ਆਧਾਰਿਤ ਬਹੁਪੱਖੀ ਜਲ ਸਪਲਾਈ ਸਕੀਮ ਦਾ ਅੰਮ੍ਰਿਤਸਰ 'ਚ ਉਦਘਾਟਨ ਕੀਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪਟਿਆਲਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ। ਸੂਬਾ ਸਰਕਾਰ ਨੇ ਬਿੱਲ ਲਿਆਓ ਇਨਾਮ ਪਾਓ ਮੇਰਾ ਬਿੱਲ ਸਕੀਮ ਵਿੱਚ ਇੱਕ ਹੋਰ ਸਾਲ ਦਾ ਵਾਧਾ ਕਰਨ ਨੂੰ ਪ੍ਰਵਾਨਗੀ ਦਿੱਤੀ। ਤੇ ਖੇਡਾਂ ਵਿੱਚ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟਸ ਵਿੱਚ ਪਾਕ ਕਪਤਾਨੀ ਛੱਡੀ। ਖਿਡਾਰੀ ਵਜੋਂ ਭਾਰਤ ਦੀ ਨੁਮਾਇੰਦਗੀ ਜਾਰੀ ਰਹੇਗੀ। ਤੇ ਮਰਦਾਂ ਦੀ ਕ੍ਰਿਕਟ ਵਿੱਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ 2020 ਮੈਚ ਅੱਜ ਲਖਨਊ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ FSSAI ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਉਂਦੇ ਤਿਉਹਾਰਾਂ ਦੌਰਾਨ ਮਿਲਾਵਟੀ ਤੇ ਅਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਏ। FSSAI ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਮਿਸ਼ਨਰਾਂ ਅਤੇ ਇਸ ਦੇ ਖੇਤਰੀ ਡਾਇਰੈਕਟਰਾਂ ਨੂੰ ਪੱਤਰ ਲਿਖ ਕੇ ਤਿਉਹਾਰਾਂ ਦੌਰਾਨ ਭੋਜਨ ਸੁਰੱਖਿਆ, ਗੁਣਵੱਤਾ ਅਤੇ ਮਿਲਾਵਟ ਨੂੰ ਰੋਕਣ ਲਈ ਇਨ੍ਹਾਂ ਵਿਸ਼ੇਸ਼ ਮੁਹਿੰਮਾਂ ਨੂੰ ਸ਼ੁਰੂ ਕਰਨ ਲਈ ਕਿਹਾ। FSSAI ਨੇ ਇਹ ਵੀ ਕਿਹਾ ਕਿ ਜਿੱਥੇ ਵੀ ਉਪਲਬਧ ਹੋਵੇ ਫੂਡ ਸੇਫਟੀ ਅਨਵੀਲਸ ਵਾਹਨਾਂ ਨੂੰ ਪ੍ਰਮੁੱਖ ਬਾਜ਼ਾਰਾਂ ਵਿੱਚ ਢੁਕਵੇਂ ਸਥਾਨਾਂ ਤੇ ਤੈਨਾਤ ਕੀਤਾ ਜਾਣਾ ਚਾਹੀਦੈ ਤਾਂ ਜੋ ਮੌਕੇ ਤੇ ਨਿਰੀਖਣ ਦੀ ਸਹੂਲਤ ਦਿੱਤੀ ਜਾ ਸਕੇ ਅਤੇ ਨਿਗਰਾਨੀ ਨੂੰ ਮਜ਼ਬੂਤ ਕੀਤਾ ਜਾ ਸਕੇ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਅੰਮ੍ਰਿਤਸਰ 'ਚ 267 ਕਰੋੜ ਰੁਪਏ ਦੀ ਲਾਗਤ ਵਾਲੀ ਨਹਿਰੀ ਪਾਣੀ ਆਧਾਰਿਤ ਬਹੁਪੱਖੀ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ। ਇਹ ਨਹਿਰੀ ਪਾਣੀ ਪ੍ਰੋਜੈਕਟ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਕਰੀਬ 3 ਲੱਖ ਲੋਕਾਂ ਅਤੇ 167 ਪਿੰਡਾਂ ਦੇ 45,000 ਤੋਂ ਵੱਧ ਘਰਾਂ ਨੂੰ ਸਾਫ਼ ਅਤੇ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਏਗਾ। ਪ੍ਰੋਜੈਕਟ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਉੱਪਰ 266.95 ਕਰੋੜ ਰੁਪਏ ਖਰਚ ਆਉਣਗੇ, ਜਿਸ ਨਾਲ ਸਰਹੱਦੀ ਖੇਤਰਾਂ ਜਿਵੇਂ ਅਸ਼ਨਾਲਾ, ਮਜੀਠਾ, ਹਰਸ਼ਾ ਚੀਨਾ ਅਤੇ ਜੋਗਾਵਾਂ ਬਲਾਕਾਂ ਦੇ 167 ਪਿੰਡ ਕਵਰ ਹੋਣਗੇ। ਸਕੀਮ ਅਧੀਨ ਅਜਨਾਲਾ ਬਲਾਕ ਦੇ 101, ਹਰਸ਼ਾ ਚੀਨਾ ਦੇ 56, ਮਜੀਠਾ ਦੇ 9 ਅਤੇ ਚੋਗਾਵਾਂ ਦਾ 1 ਪਿੰਡ ਸ਼ਾਮਿਲ ਹੋਏਗਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਪਟਿਆਲਾ ਦੀ ਸਰਹੰਦ ਰੋਡ ਤੇ ਸਥਿਤ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਝੋਨੇ ਦੀ ਖਰੀਦ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 6.23 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਪੁੱਜਾ ਹੈ ਅਤੇ ਇਸ 'ਚੋਂ 5.70 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਏ ਅਤੇ ਖਰੀਦੀ ਫਸਲ ਦੀ ਕੀਮਤ MSP ਮੁਤਾਬਿਕ 781 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਏ। ਮੰਤਰੀ ਨੇ ਦੱਸਿਆ ਕਿ ਸੂਬਾ ਕੇਂਦਰੀ ਪੂਲ ਲਈ ਝੋਨੇ ਦੀ ਖਰੀਦ ਲਈ 180 ਲੱਖ ਮੀਟ੍ਰਿਕ ਟਨ ਦੇ ਮਿਲੇ ਟੀਚੇ ਨੂੰ ਪੂਰਾ ਕਰਨ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿਚ 25 ਸਾਲ ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਏ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਅਤੇ ਇਹ ਸਿਲਸਿਲਾ ਜਾਰੀ ਏ। ਸੇਵਾ ਤੇ ਸੁਸ਼ਾਸਨ ਦੀ ਇਸ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿਚ ਬਦਲਾ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿਚ ਅਸੀਂ ਤੁਹਾਡੇ ਲਈ ਇਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਦ੍ਰਿਸ਼ਟੀਕੋਣ ਨੂੰ ਆਰਟੀਕਲ 370 ਰਿਵੋਕੇਸ਼ਨ, ਵਨ ਨੇਸ਼ਨ ਵਨ ਕਾਨਸਟੀਟਿਊਸ਼ਨ, ਭਾਵ ਧਾਰਾ 370 ਨੂੰ ਹਟਾਇਆ ਜਾਣਾ ਇਕ ਦੇਸ਼ ਇਕ ਸੰਵਿਧਾਨ ਰਾਹੀਂ ਅਮਲ ਵਿਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇਕ ਰਿਪੋਰਟ।
1: ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਲਾਗੂ ਹੋਏ 70 ਸਾਲ ਹੋ ਚੁੱਕੇ ਸਨ। ਸਮੇਂ ਦੇ ਨਾਲ ਇਹ ਧਾਰਨਾ ਬਣ ਗਈ ਸੀ ਕਿ ਇਸ ਨੂੰ ਹਟਾਉਣਾ ਲਗਭਗ ਨਾਮੁਮਕਿਨ ਹੈ। ਪਿਛਲੀਆਂ ਸਰਕਾਰਾਂ ਨੇ ਵੀ ਇਸ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਇਸ ਨਾਲ ਜੰਮੂ ਕਸ਼ਮੀਰ ਵਿੱਚ ਹਾਲਾਤ ਵਿਗੜ ਸਕਦੇ ਨੇ। ਪਰ ਸ਼੍ਰੀ ਨਰਿੰਦਰ ਮੋਦੀ ਦੀ ਮੌਜੂਦਾ ਸਰਕਾਰ ਨੇ ਪੂਰੀ ਤਿਆਰੀ ਨਾਲ 5 ਅਗਸਤ 2019 ਨੂੰ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤਾ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦਾ ਪੁਨਰਗਠਨ ਕਰਕੇ ਇਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ। 5 ਅਗਸਤ ਨੂੰ ਹੀ ਰਾਸ਼ਟਰਪਤੀ ਆਦੇਸ਼ ਜਾਰੀ ਕੀਤਾ ਗਿਆ, ਸੰਸਦ ਵਿੱਚ ਤਜਵੀਜ਼ ਰੱਖੀ ਗਈ ਅਤੇ ਜੰਮੂ ਕਸ਼ਮੀਰ ਦੇ ਪੁਨਰਗਠਨ ਨਾਲ ਜੁੜੇ ਕਾਨੂੰਨ ਨੂੰ ਵੀ ਅੱਗੇ ਵਧਾਇਆ ਗਿਆ। ਯਾਨੀ ਫੈਸਲੇ ਦੇ ਐਲਾਨ ਦੇ ਨਾਲ ਹੀ ਉਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ। December 2023 ਵਿੱਚ ਸੁਪਰੀਮ ਕੋਰਟ ਨੇ ਸਰਕਾਰ ਦੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਕਿਹਾ ਕਿ ਧਾਰਾ 370 ਇੱਕ ਅਸਥਾਈ ਵਿਵਸਥਾ ਸੀ। 2024 ਵਿੱਚ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਸੰਵਿਧਾਨਕ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਨੇ ਆਪਣੀ ਪ੍ਰਮੁੱਖ ਸਕੀਮ

0: ਬਿੱਲ ਲਿਆਓ, ਇਨਾਮ ਪਾਓ, ਮੇਰਾ ਬਿੱਲ ਸਕੀਮ ਵਿੱਚ ਇੱਕ ਹੋਰ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਏ। ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਹੁਣ ਤੱਕ 9,40,00,000 ਰੁਪਏ ਦੇ ਜੁਰਮਾਨੇ ਦੀ ਮੰਗ ਕੀਤੀ ਗਈ ਏ, ਜਿਸ ਵਿੱਚੋਂ 7,31,00,000 ਰੁਪਏ ਦੀ ਵਸੂਲੀ ਹੋ ਚੁੱਕੀ ਏ। 135 ਨਵੇਂ ਡੀਲਰ ਰਜਿਸਟਰ ਕੀਤੇ ਗਏ ਅਤੇ ਮਾਲੀ ਸਾਲ 2025-26 ਅਤੇ 26-27 ਦੌਰਾਨ ਕੱਢੇ ਗਏ ਡਰਾਵਾਂ ਵਿੱਚ 3,548 ਪ੍ਰਮਾਣਿਤ ਲੱਕੀ ਡਰਾਅ ਜੇਤੂਆਂ ਨੂੰ 2,30,00,000 ਰੁਪਏ ਤੋਂ ਵੱਧ ਦੀ ਇਨਾਮੀ ਰਕਮ ਵੰਡੀ ਗਈ ਏ। ਖਜ਼ਾਨਾ ਮੰਤਰੀ ਨੇ ਕਿਹਾ ਕਿ ਬਿੱਲ ਲਿਆਓ, ਇਨਾਮ ਪਾਓ ਸਕੀਮ ਪਾਰਦਰਸ਼ਿਤਾ ਲਿਆਉਣ ਅਤੇ ਟੈਕਸ ਪ੍ਰਣਾਲੀ ਵਿੱਚ ਖਪਤਕਾਰਾਂ ਦੀ ਸ਼ਮੂਲੀਅਤ ਵਧਾਉਣ ਲਈ ਇੱਕ ਕਾਰਗਰ ਸਾਧਨ ਸਾਬਿਤ ਹੋਈ ਏ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਨਾ ਸਿਰਫ ਵਿਭਾਗੀ ਕੰਮਕਾਜ ਨੂੰ ਸੁਚਾਰੂ ਬਣਾਉਣ, ਸਗੋਂ ਆਪਣੇ ਮੱਛੀ ਪਾਲਕਾਂ ਲਈ ਬਿਹਤਰ ਸੇਵਾਵਾਂ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਵੀ ਯਕੀਨੀ ਬਣਾ ਰਹੀ ਏ। ਕੈਬਨਿਟ ਮੰਤਰੀ ਨੇ ਇਹ ਗੱਲ ਅੱਜ ਮੱਛੀ ਪਾਲਣ ਵਿਭਾਗ ਵਿੱਚ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਵਿਭਾਗ ਵਿੱਚ ਸਾਲ 2022 ਤੋਂ ਲੈ ਕੇ ਹੁਣ ਤੱਕ 55 ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਚੁੱਕੀ ਏ। ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਦੇਵੀਆਪੀ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਪੀਐਮ ਵਿਕਾਸ ਯੋਜਨਾ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਸਕੀਮ ਤਹਿਤ ਯੋਗ ਘੱਟ ਗਿਣਤੀ ਵਰਗ ਨਾਲ ਸਬੰਧਿਤ ਉਮੀਦਵਾਰਾਂ ਦੀ ਪਛਾਣ, ਉਨ੍ਹਾਂ ਨੂੰ ਸਕੀਮ ਨਾਲ ਜੋੜਨ, ਰਜਿਸਟ੍ਰੇਸ਼ਨ ਅਤੇ ਕਾਊਂਸਲਿੰਗ ਸਬੰਧੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਮੀਟਿੰਗ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਸਿਖਲਾਈ ਦੇਣ ਵਾਲਿਆਂ ਅਤੇ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਸਥਾਪਿਤ ਕਰਕੇ ਸਿਖਲਾਈ ਪ੍ਰੋਗਰਾਮ ਨਿਰਧਾਰਿਤ ਸਮੇਂ ਅਨੁਸਾਰ ਸ਼ੁਰੂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਅੱਜ 6 ਤੋਂ 8 ਅਕਤੂਬਰ ਤੱਕ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਹਰਿਆਣਾ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਗਰਜ ਅਤੇ ਬਿਜਲੀ ਲਿਸ਼ਕਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ° ਸੈਲਸੀਅਸ ਦਰਜ ਕੀਤਾ ਗਿਆ। ਖੇਡਾਂ ਵਿੱਚ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 2 ਗੋਲ ਕਰਨ ਵਾਲੇ ਕਪਤਾਨ ਹਰਮਨਪ੍ਰੀਤ ਨੇ ਸੋਨੇ ਦਾ ਤਮਗਾ ਜਿੱਤਣ 'ਤੇ ਬੇਹੱਦ ਮਾਣ ਅਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੋਈ ਵੀ ਖਿਤਾਬ ਜਿੱਤਣਾ ਅਤੇ ਫਿਰ ਬਰਕਰਾਰ ਰੱਖਣਾ ਪੂਰੀ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਅਤੇ ਸਮਰਪਣ ਦਾ ਨਤੀਜਾ ਏ। ਉਨ੍ਹਾਂ ਨੇ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੂੰ ਵੀ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਲਈ ਵਧਾਈ ਦਿੱਤੀ। ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੇ 3 ਫਾਰਮੈਟਸ ਵਿੱਚ ਕਪਤਾਨੀ ਛੱਡ ਦਿੱਤੀ ਹੈ। 37 ਸਾਲਾ ਖਿਡਾਰਨ ਨੇ ਗੁਹਾਟੀ ਵਿੱਚ BCCI ਦੀ ਸਮੀਖਿਆ ਮੀਟਿੰਗ ਤੋਂ ਬਾਅਦ ਆਪਣੇ ਫੈਸਲੇ ਦਾ ਐਲਾਨ ਕੀਤਾ। ਹਰਮਨਪ੍ਰੀਤ ਵੱਲੋਂ ਸਾਰੇ ਫਾਰਮੈਟਸ ਵਿੱਚ ਇੱਕ ਖਿਡਾਰੀ ਵਜੋਂ ਭਾਰਤ ਦੀ ਨੁਮਾਇੰਦਗੀ ਜਾਰੀ ਰਹੇਗੀ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 2020 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿੱਚ ਖੇਡਿਆ ਜਾਏਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਉਂਦੇ ਤਿਉਹਾਰਾਂ ਦੌਰਾਨ ਮਿਲਾਵਟੀ ਅਤੇ ਅਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨ ਲਈ ਕਿਹਾ ਹੈ। ਪੰਜਾਬ ਦੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ 267 ਕਰੋੜ ਰੁਪਏ ਦੀ ਲਾਗਤ ਵਾਲੀ ਨਹਿਰੀ ਪਾਣੀ ਆਧਾਰਿਤ ਬਹੁ ਪੱਖੀ ਜਲ ਸਪਲਾਈ ਸਕੀਮ ਦਾ ਅੰਮ੍ਰਿਤਸਰ 'ਚ ਉਦਘਾਟਨ ਕੀਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਟਿਆਲਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੀ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਸਪਾਂਸਰਡ ਪ੍ਰੋਗਰਾਮ ਕਿਸਾਨ ਵਾਣੀ।
2: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
4: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
3: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
4: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
3: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
4: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
3: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ, ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨ ਹਿੱਤ ਵਿੱਚ ਜਾਰੀ।
2: ਜੈ ਹਿੰਦ ਕਿਸਾਨ ਵੀਰੋ, ਕਿਸਾਨ ਵਾਣੀ ਦਾ ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਵੰਨ ਸਵੰਨੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ, ਤਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਜੋ

0: ਕਿਸੇ ਵੀ ਕਿੱਤੇ ਵਿੱਚ ਅੱਗੇ ਆਉਣਾ ਚਾਹਣ ਤਾਂ ਅੱਗੇ ਆ ਕੇ ਐਂਟਰਪ੍ਰੇਨਰ ਦੇ ਤੌਰ 'ਤੇ ਉਹ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੇ ਨੇ। ਅਤੇ ਇਸ ਤਰ੍ਹਾਂ ਸੁਚਾਰੂ ਰੂਪ ਨਾਲ ਕੰਮ ਚਲਾਇਆ ਹੈ ਕਿਸਾਨ ਲਖਵਿੰਦਰ ਸਿੰਘ ਜੀ ਨੇ ਖੁੰਬਾਂ ਵਿੱਚ। ਅਤੇ ਖੁੰਬ ਇੱਕ ਤਰ੍ਹਾਂ ਦੀ ਫੰਗਸ ਹੈ, ਇਹ ਪੌਦਾ ਨਹੀਂ ਹੈ, ਹਨੇਰੇ ਅਤੇ ਨਮੀ ਵਾਲੀ ਜਗ੍ਹਾ 'ਤੇ ਹੁੰਦੀ ਹੈ। ਅਤੇ ਪੰਜਾਬ ਵਿੱਚ ਮੁੱਖ ਤੌਰ 'ਤੇ ਤਿੰਨ ਕਿਸਮਾਂ ਦੀ ਖੁੰਬ ਉਗਾਈ ਜਾਂਦੀ ਹੈ, ਬਟਨ ਖੁੰਬ, ਓਇਸਟਰ ਖੁੰਬ, ਪੈਡੀ ਸਟ੍ਰੋ ਖੁੰਬ। ਸੋ ਸਿਹਤ ਲਈ ਤਾਂ ਖੁੰਬ ਫਾਇਦੇਮੰਦ ਹੈ ਔਰ ਜਿਸ ਕਿਸੇ ਨੇ ਇਹ ਕੰਮ ਸ਼ੁਰੂ ਕੀਤਾ ਹੈ ਸਫਲ ਹੋਇਆ ਹੀ ਹੋਇਆ ਹੈ। ਸੋ ਸਫਲ ਹੋਏ ਨੇ ਕਿਸਾਨ ਲਖਵਿੰਦਰ ਜੀ ਜੋ ਖੁੰਬਾਂ ਦੀ ਕਾਸ਼ਤ ਕਰਦੇ ਨੇ। ਅਤੇ ਫਿਰ ਜਾਣਦੇ ਹਾਂ ਇਹਨਾਂ ਬਾਰੇ। ਲਖਵਿੰਦਰ ਜੀ ਤੁਹਾਡਾ ਸਵਾਗਤ ਕਰਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਖੁੰਬਾਂ ਦੀ ਕਾਸ਼ਤ ਕਰਦੇ ਹੋ, ਇਹ ਜਿਹੜਾ ਕੰਮ ਹੈ ਤੁਹਾਡੇ ਮਨ ਵਿੱਚ ਕਿਵੇਂ ਆਇਆ?
1: ਸਾਡਾ ਜਿਹੜਾ ਮਸ਼ਰੂਮ ਦਾ ਕੰਮ ਸਾਡੇ ਮਨ ਦੇ ਵਿੱਚ ਇੱਕ ਇਹ ਸੀਗਾ ਵੀ ਕੋਈ ਸਹਾਇਕ ਧੰਦੇ ਵਜੋਂ ਅਸੀਂ ਕੋਈ ਨਵਾਂ ਕਿੱਤਾ ਸ਼ੁਰੂ ਕਰਿਆ ਜਾਵੇ ਖੇਤੀ ਦੇ ਨਾਲ ਨਾਲ ਜੀ। ਪਹਿਲਾਂ ਤਾਂ ਕਣਕ ਝੋਨਾ ਹੀ ਕਰਦੇ ਸੀਗੇ ਜੀ, ਕਣਕ ਝੋਨੇ ਦੀ ਰਿਵਾਇਤੀ ਫਸਲ ਨੂੰ ਥੋੜਾ ਜਿਹਾ ਫਿਰ ਅਸੀਂ ਚੇਂਜ ਕੀਤਾ ਜੀ, ਮਸ਼ਰੂਮ ਦੇ ਵਿੱਚ ਆ ਗਏ ਜੀ। ਤੇ ਉਹਦੇ ਵਿੱਚ ਕੀ ਹੈਗਾ, ਅਸੀਂ ਜਿਹੜੀ ਪਰਾਲੀ ਹੈ ਉਹਨੂੰ ਵੀ ਕੰਮ ਲੈਣ ਲੱਗ ਗਏ ਜੀ, ਜਿਹੜੀ ਹਰ ਵੇਸਟਿੰਗ ਹੁੰਦੀ ਹੈ ਜੀ, ਜਿੱਦਾਂ ਆਪਣੇ ਝੋਨੇ ਦੀ ਪਰਾਲੀ ਜੀ ਜਾਂ ਤੂੜੀ ਤੋਂ ਅਸੀਂ ਕੰਪੋਸਟ ਤਿਆਰ ਕਰਨ ਲੱਗ ਗਏ ਜੀ, ਜਿਹੜੀ ਕਣਕ ਦੀ ਵੇਸਟਿੰਗ ਹੁੰਦੀ ਹੈ ਜੀ ਤੂੜੀ ਬਣਦੀ ਹੈ ਜੀ। ਇਹਦੀ ਟ੍ਰੇਨਿੰਗ ਤਾਂ ਜੀ ਇੱਕ ਯੂਨੀਵਰਸਿਟੀ ਲੁਧਿਆਣਾ PAU ਤੋਂ ਲਈ ਜੀ, ਅਤੇ KVK ਫਤਿਹਗੜ੍ਹ ਸਾਹਿਬ ਤੋਂ ਸਾਨੂੰ ਟ੍ਰੇਨਿੰਗ ਮਿਲੀ ਹੈ। ਅਤੇ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਲੁਧਿਆਣੇ ਦਾ ਹੈਗਾ ਜੀ, PAU ਲੁਧਿਆਣੇ ਦਾ ਜੀ, ਸਾਡੇ ਫਤਿਹਗੜ੍ਹ ਸਾਹਿਬ ਹੈ ਜੀ।
0: ਤੁਸੀਂ ਆਟੋਮੈਟਿਕ ਕੰਪੋਸਟ ਯੂਨਿਟ ਵੀ ਜਿਹੜੀ ਹੈ ਇਸਦੀ ਸਥਾਪਨਾ ਕੀਤੀ, ਇਹ ਕਿਸ ਤਰ੍ਹਾਂ ਕੀਤੀ?
1: ਹਾਂਜੀ, ਇਹ ਥੋੜ੍ਹਾ ਜਿਹਾ ਅਸੀਂ ਬਾਅਦ ਦੇ ਵਿੱਚ ਫਿਰ ਸੋਲਨ ਦੇ ਵਿੱਚ ਜਾ ਕੇ ਕੀਤੀ ਜੀ ਕੋਰਸ, ਜਿਹੜਾ ਆਪਣੇ ਰਿਸਰਚ ਸੈਂਟਰ ਹੈ ਨਾ ਜੀ ਸੋਲਨ ਦੇ ਵਿੱਚ ਹੈਗਾ ਜੀ, ਇੰਡੀਆ ਦਾ ਰਿਸਰਚ ਸੈਂਟਰ DVR, ਉੱਥੇ ਜਾ ਕੇ ਅਸੀਂ ਸਾਰਾ ਇਹਦਾ ਟ੍ਰੇਨਿੰਗ ਵੀ ਕੀਤੀ ਸਪਾਉਣ ਦੀ ਵੀ, ਜਿਹੜਾ ਸਪਾਉਣ ਤਿਆਰ ਕਰਦੇ ਹਾਂ ਲੈਬ ਦੇ ਵਿੱਚ, ਅਤੇ ਜਿਹੜਾ ਅਸੀਂ ਕੰਪੋਸਟ ਤਿਆਰ ਕਰਦੇ ਹਾਂ ਉਹਦੀ ਵੀ ਅਸੀਂ ਉੱਥੋਂ ਹੀ ਟ੍ਰੇਨਿੰਗ ਕੀਤੀ। ਅਤੇ ਕੁਛ ਆਪਣੇ ਵੀ ਵਿਚਾਰ ਸੀਗੇ ਜੀ, ਅਸੀਂ ਵੀ ਇਹਨੂੰ ਲੌਂਗ ਮੈਥਡ ਨੂੰ ਸ਼ਾਰਟ ਮੈਥਡ ਦੇ ਵਿੱਚ ਲੈ ਕੇ ਆਈਏ ਜੀ।
0: ਖੁੰਬਾਂ ਦੀ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ, ਜ਼ਮੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੀ ਹੁੰਦਾ ਇਸ ਵਿੱਚ?
1: ਇਹਦੇ ਵਿੱਚ ਕੋਈ ਆਪਾਂ ਨੂੰ ਜ਼ਿਆਦਾ ਜੀ ਖੁੰਬਾਂ ਦੀ ਕਾਸ਼ਤ ਵਾਸਤੇ ਜ਼ਮੀਨ ਦੀ ਲੋੜ ਨਹੀਂ ਹੁੰਦੀ, ਇਹ ਇਨਡੋਰ ਖੇਤੀ ਆ ਜੀ। ਜਿੱਦਾਂ ਆਪਾਂ ਕੋਈ ਜਿੱਦਾਂ ਪਲੇਨ ਜ਼ਮੀਨ ਦੇ ਵਿੱਚ ਇੱਕ ਝੌਂਪੜੀ ਬਣਾ ਕੇ ਵੀ ਸੀਜ਼ਨਲ ਖੇਤੀ ਕਰ ਸਕਦੇ ਹਾਂ ਜੀ, ਜਾਂ ਘਰਾਂ ਦੇ ਵਿੱਚ ਕੋਈ ਸਾਡੇ ਕੋਲ ਫਰੀ ਕਮਰੇ ਜਾਂ ਕੋਈ ਵੀ ਕਮਰਾ ਫਰੀ ਹੋਏਗਾ ਉੱਥੇ ਆਪਾਂ ਸਟਾਰਟ ਕਰ ਸਕਦੇ ਹਾਂ ਜੀ। ਜਿਹੜੀ ਹੈਗੀ ਆ ਨਾ ਇਹਦੀ ਕੰਪੋਸਟ ਇੱਕ ਖਾਸ ਤਰ੍ਹਾਂ ਦੀ ਤਿਆਰ ਕੀਤੀ ਜਾਂਦੀ ਆ, ਉਹ ਜਿਹੜੀ ਅਸੀਂ ਸੇਲ ਕਰਦੇ ਹਾਂ ਜੀ, ਸਾਰੇ ਫਾਰਮਰ ਨੂੰ ਪੂਰੇ ਪੰਜਾਬ 'ਚ ਹਰਿਆਣੇ 'ਚ ਅਸੀਂ ਸਪਲਾਈ ਕਰਦੇ ਹਾਂ ਜੀ, ਫਾਰਮਰ ਨੂੰ ਪ੍ਰੋਵਾਈਡ ਕਰਾਉਂਦੇ ਹਾਂ। ਕੰਪੋਸਟ ਇੱਕ ਖਾਸ ਤਰ੍ਹਾਂ ਦਾ ਤਰੀਕੇ ਨਾਲ ਤਿਆਰ ਕਰੀ ਜਾਂਦੀ ਹੈ ਜਿਹਨੂੰ ਮਸ਼ਰੂਮ ਦੀ ਕੰਪੋਸਟ ਕਿਹਾ ਜਾਂਦਾ ਜੀ। ਉਹਦੇ ਵਿੱਚ ਇੱਕ ਬੈਗ ਹੁੰਦਾ ਜੀ 10 KG ਦਾ, 9-10 KG ਦਾ, ਉਹਦੇ ਵਿੱਚ ਫਿਰ ਅੱਗੇ ਮਸ਼ਰੂਮ ਉੱਗਦੇ ਹੈਗੇ ਆ। ਇਹਨੂੰ ਫਾਰਮਰ ਨੇ ਕੀ ਕਰਨਾ, ਕੋਈ ਵੀ ਬੰਦ ਕਮਰੇ ਦੇ ਵਿੱਚ ਕੋਈ ਆਪਣਾ ਫਰੀ ਕੋਈ ਕਮਰਾ ਘਰਾਂ ਦੇ ਵਿੱਚ ਜਾਂ ਕੋਈ ਪਰਾਲੀ ਦੇ ਬੈਂਬੂਸ ਦਾ ਲਗਾ ਕੇ ਜੀ ਸਟਰਕਚਰ, ਉਹਦੇ ਵਿੱਚ ਇਨਡੋਰ ਕਰਕੇ ਇਹਨੂੰ ਆਪਾਂ ਟੈਂਪਰੇਚਰ ਮੇਨਟੇਨ ਕਰਕੇ ਖੇਤੀ ਕਰ ਸਕਦੇ ਹਾਂ ਜੀ। ਇਹਨੂੰ ਕੋਈ ਮਿੱਟੀ ਦੀ ਲੋੜ ਨਹੀਂ ਹੈਗੀ ਜੀ। ਇਹ ਤਿਆਰ ਹੋਣ ਵਾਸਤੇ ਜੀ ਤਕਰੀਬਨ 1 ਮਹੀਨਾ ਲੱਗਦਾ ਜੀ ਸਾਡੇ ਕੋਲ, ਮਤਲਬ ਜਿਹੜੇ ਫਾਰਮਰ ਸਾਡੇ ਨਾਲ ਜੁੜੇ ਹੋਏ ਹੈਗੇ ਆ ਜੀ, ਉਹਨਾਂ ਨੂੰ ਅਸੀਂ ਟਾਈਮ ਟਾਈਮ 'ਤੇ ਟ੍ਰੇਨਡ ਕਰਦੇ ਹਾਂ ਅਤੇ ਉਹਨਾਂ ਨੂੰ ਮਤਲਬ ਜਿਹੜੀ ਉਹਨਾਂ ਦੀ ਸਹਾਇਤਾ ਹੈਗੀ ਆ ਉਹਨਾਂ ਨੂੰ ਨਾਲ ਕਰਦੇ ਹਾਂ ਵੀ ਜਿੱਦਾਂ ਹਾਰਵੈਸਟਿੰਗ ਕਦੋਂ ਕਰਨੀ ਆ, ਜੋ ਜੋ ਪ੍ਰੋਸੈਸ ਹੈਗਾ ਇਹਦਾ ਟਾਈਮ ਟਾਈਮ ਦਾ ਜੀ, ਉਹਨੂੰ ਅਸੀਂ ਅੱਗੇ ਤੋਂ ਅੱਗੇ ਫਾਰਮਰ ਨੂੰ ਅਸੀਂ ਟ੍ਰੇਨ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ ਜੀ।
0: ਇਹ ਸਾਰਾ ਸਾਲ ਚੱਲਦੀ ਹੈ ਕਿ ਵਿੱਚ ਕੋਈ ਹੁੰਦਾ ਵੀ ਹੈ ਕਿ ਇਹਨੇ ਮਹੀਨੇ ਨਹੀਂ ਹੁੰਦੀ ਹੈ?
1: ਇਹ ਜਿਹੜੀ ਹੈਗੀ ਆ ਜੀ ਮਸ਼ਰੂਮ ਦੀ ਖੇਤੀ ਨਾ ਇੱਕ ਟੈਂਪਰੇਚਰ ਮੇਨਟੇਨ ਕਰਕੇ ਕੀਤੀ ਜਾਂਦੀ ਹੈ, ਜਿੱਦਾਂ ਜਦੋਂ ਪ੍ਰੋਡਕਸ਼ਨ ਹੋਣੀ ਹੈਗੀ ਹੈ 17 ਡਿਗਰੀ ਟੈਂਪਰੇਚਰ ਦੇ ਕਰੀਬ, 16-18 ਟੈਂਪਰੇਚਰ ਚਾਹੀਦਾ ਜੀ ਆਪਾਂ ਨੂੰ। ਅਗਰ AC ਯੂਨਿਟ ਲਗਾਇਆ ਜੀ ਆਪਾਂ ਨੇ ਆਟੋਮੈਟਿਕ ਟੈਂਪਰੇਚਰ ਨੂੰ ਕੰਟਰੋਲ, ਫਿਰ ਆਪਾਂ 12-30 ਦਿਨ ਕਰ ਸਕਦੇ ਹਾਂ ਜੀ। ਅਦਰਵਾਈਜ਼ ਨਵੰਬਰ ਦਾ ਮਹੀਨਾ ਜੀ, ਨਵੰਬਰ ਤੋਂ ਲੱਗ ਕੇ ਮਾਰਚ ਤੱਕ ਆਪਾਂ ਇਹ ਸੀਜ਼ਨਲ ਖੇਤੀ ਕੁਦਰਤੀ ਜਿਹੜਾ ਟੈਂਪਰੇਚਰ ਸਾਨੂੰ ਮਿਲ ਜਾਂਦਾ ਜੀ।
0: ਤੁਸੀਂ ਇੱਕ ਸਫਲ ਕਾਸ਼ਤਕਾਰ ਵਜੋਂ ਜਾਣੇ ਜਾਂਦੇ ਹੋ, ਤੇ ਇਹ ਜਿਹੜਾ ਖੁੰਬਾਂ ਦੀ ਤੁਸੀਂ ਖੇਤੀ ਕੀਤੀ ਹੈ, ਸ਼ੁਰੂ ਕੀਤੀ ਹੈ, ਤਾਂ ਇਹਦੇ ਵਾਸਤੇ ਤੁਹਾਨੂੰ ਕੀ ਮੁਸ਼ਕਿਲਾਂ ਕੀ ਆਈਆਂ?
1: ਹਾਂਜੀ, ਸ਼ੁਰੂ ਦੇ ਵਿੱਚ ਤਾਂ ਕਾਫੀ ਮੁਸ਼ਕਿਲਾਂ ਆਈਆਂ ਜੀ, ਜਿੱਦਾਂ ਮਾਰਕੀਟ ਕਰਨੀ ਜੀ, ਮਾਰਕੀਟਿੰਗ ਦੇ ਵਿੱਚ ਪ੍ਰੋਬਲਮ ਸੀਗੀ ਜਦੋਂ ਅਸੀਂ ਸਟਾਰਟ ਕੀਤਾ ਸੀਗਾ, ਇੱਕ ਬੜੇ ਛੋਟੇ ਲੈਵਲ ਤੇ ਕੰਮ ਸੀਗਾ। ਤੇ ਹੁਣ ਥੋੜੀ ਜਿਹੀ ਅਵੇਅਰਨੈਸ ਕਰਦੇ ਜਾਂਦੇ ਆ ਤੇ ਨਾਲ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਰਹਿੰਦਾ ਵੀ ਮਸ਼ਰੂਮ ਦੇ ਵਿੱਚ ਕਿੰਨਾ ਪ੍ਰੋਟੀਨ ਹੈਗਾ ਜੀ, ਹਨਾ। ਪਹਿਲਾਂ ਇਹ ਚੀਜ਼ਾਂ ਦੀ ਦਿੱਕਤ ਆਉਂਦੀ ਸੀਗੀ, ਛੋਟੀਆਂ ਮੋਟੀਆਂ ਬਿਮਾਰੀਆਂ ਦੀ ਵੀ ਸਾਨੂੰ ਦਿੱਕਤ ਆਈ ਆ ਜੀ ਜਦੋਂ ਮਸ਼ਰੂਮ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਛੋਟੇ ਲੈਵਲ ਤੇ ਜੀ।
0: ਨਾਲ ਤੁਹਾਡੇ ਹੋਰ ਵੀ ਹੈਲਪਰਸ ਨੇ?
1: ਹਾਂਜੀ, ਸਾਡੇ ਨਾਲ ਜੀ ਵਰਕਰ ਹੈਗੇ, ਸਾਡੇ ਸਾਰੇ ਜੀ ਸਟਾਫ ਆ ਜਿਹੜਾ ਉਹ ਸਾਰਾ ਇੱਕ ਚੈਨ ਵਜੋਂ ਚੱਲਦਾ ਜੀ, ਸਾਰਾ ਉਹ ਤਿਆਰ ਕਰਦੇ ਆ। ਤੇ ਜਿਹੜੇ ਫਾਰਮਰ ਹੈ ਉਹਨਾਂ ਨੂੰ ਅਸੀਂ ਇਹ ਕੰਪੋਸਟ ਮਸ਼ਰੂਮ ਦੀ ਤਿਆਰ ਕਰਕੇ ਦੇ ਰਹੇ ਹਾਂ, ਉਹ ਫਿਰ ਅੱਗੇ ਮਸ਼ਰੂਮ ਉਗਾ ਕੇ ਮਾਰਕੀਟ ਵੇਚ ਰਹੇ ਹਾਂ ਜੀ। ਉਹ ਸਾਰਾ ਸਟਾਫ ਇੱਕ ਜੁੱਟ ਹੋ ਕੇ ਕੰਮ ਕਰਦਾ ਜੀ ਸਾਰਾ।
2: ਤੇ ਤੁਸੀਂ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਸੋਚਿਆ ਸੀ ਕਿ ਵੱਡੇ ਪੱਧਰ ਤੇ ਪਹੁੰਚ ਜਾਏਗਾ?
1: ਨਹੀਂ ਮੈਡਮ, ਉਦੋਂ ਤਾਂ ਨਹੀਂ ਸੀਗਾ, ਬਟ ਥੋੜਾ ਜਿਹਾ ਮਨ ਚ ਸੀਗਾ ਆਪਣੇ ਦਿਲ ਦੇ ਵਿੱਚ ਵੀ ਚਲੋ ਜੇ ਮਿਹਨਤ ਕਰਾਂਗੇ ਤੇ ਕੁਛ ਅਲੱਗ ਕੰਮ ਸੀਗਾ, ਇਹ ਕੋਈ ਇਹ ਸੀਗਾ ਵੀ ਚਲੋ ਇੱਕ ਵਧੀਆ ਕੰਮ ਕਰੀਏ ਤੇ ਜਿਹਦੇ ਵਿੱਚ ਕੋਈ ਵਧੀਆ ਆਪਾਂ ਨੂੰ

0: ਚਲੋ ਪੈਸੇ ਵੀ ਤੇ ਨਾਲ ਇੱਜ਼ਤ ਵੀ ਵਧੀਆ ਮਿਲੇ ਜੀ, ਹੈ ਨਾ। ਸਹੀ ਰਿਹਾ ਜੀ ਸਾਰਾ ਇਹ ਜਿਹੜਾ ਆਪਣਾ ਇਹਦਾ ਮਸ਼ਰੂਮ ਦਾ ਜਾਂ ਖੁੰਬਾਂ ਦਾ ਧੰਦਾ ਹੈਗਾ ਜੀ।
1: ਮੰਡੀਕਰਨ ਦੀ ਕੀ ਮਹੱਤਤਾ ਹੈ ਨਾਲ?
0: ਮਸ਼ਰੂਮ ਦੀ ਗੱਲ ਕਰੀਏ ਜਾਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਹੈਗੀਆਂ, ਪਰ ਅਸੀਂ ਇੱਕ ਖਾਸ ਤਰ੍ਹਾਂ ਦੀ ਪਹਿਲਾਂ ਆਊਟਲੈਟ ਬਣਾਈ ਜੀ ਚੰਡੀਗੜ੍ਹ ਲੁਧਿਆਣਾ ਰੋਡ ਤੇ ਜੀ। ਸਾਡੀ ਆਊਟਲੈਟ ਵੀ ਹੈਗੀ ਹੈ ਫਾਰਮ ਤੇ ਜੀ, ਤੇ ਅਸੀਂ ਉਦਾਂ ਫਰੈਸ਼ ਮਸ਼ਰੂਮ ਮਾਰਕੀਟ ਹਰੇਕ ਕਸਟਮਰ ਦੇ ਮਤਲਬ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਤੇ ਇਹਨੂੰ ਅਵੇਅਰ ਕੀਤਾ ਵੀ ਪ੍ਰੋਟੀਨ ਦੇ ਸੋਰਸ ਹੈਗੇ ਆ ਜੀ। ਥੋੜਾ ਟਾਈਮ ਲੱਗਿਆ ਮੰਡੀ ਕਰਨ ਵਾਸਤੇ ਜੀ, ਤੇ ਇਸ ਕਰਕੇ ਧੰਦਾ ਇਹ ਸਾਡਾ ਕੋਈ ਵੀ ਆ ਜੀ ਧੰਦਾ ਦਾ ਜੇ ਮਾਰਕੀਟਿੰਗ ਵੱਲ ਧਿਆਨ ਦੇਵਾਂਗੇ ਤਾਂ ਜ਼ਰੂਰੀ ਹੈ ਜੀ, ਕਾਮਯਾਬ ਹੁੰਦਾ ਜੀ ਫਿਰ ਤਾਂ।
1: ਤੁਸੀਂ ਤਕਰੀਬਨ 4,000 ਖੁੰਬਾਂ ਦੇ ਬੈਗ ਤਿਆਰ ਕਰਦੇ ਹੋ?
0: ਇਹ ਇੱਕ ਸਾਡਾ ਇੱਕ ਖਾਸ ਤਰ੍ਹਾਂ ਦਾ ਜੀ ਕੰਪੋਸਟ ਯੂਨਿਟ ਲੱਗਿਆ ਹੋਇਆ ਜੀ ਮਸ਼ਰੂਮ ਤੋਂ, ਮਸ਼ਰੂਮ ਪਲਾਂਟ ਤੇ ਜੀ ਸਾਡਾ ਮਸ਼ਰੂਮ ਦੀ ਕੰਪੋਸਟ ਤਿਆਰ ਹੁੰਦੀ ਹੈ ਜੀ। ਉਹਦੇ ਵਿੱਚ ਅਸੀਂ ਮਸ਼ੀਨਾਂ ਦੀ ਹੈਲਪ ਨਾਲ ਜੀ ਤੇ ਟੈਂਪਰੇਚਰ ਨੂੰ ਮੇਨਟੇਨ ਕਰਕੇ ਜੀ ਹੀਟ ਕਰਕੇ ਜੀ ਉਹਦੇ ਨਾਲ ਅਸੀਂ ਇਹ ਕੰਪੋਸਟ ਤਿਆਰ ਕਰਦੇ ਹਾਂ। 4,000 ਬੈਗ ਮਤਲਬ ਸਾਡੇ ਇੱਕ ਹਫ਼ਤੇ ਜਾਂ 10 ਦਿਨ ਦੇ ਵਿੱਚ 4,000 ਨਿਕਲਦਾ ਹੈਗਾ ਜੀ ਸਾਡੇ ਪਲਾਂਟ ਤੇ ਜੀ। ਤਕਰੀਬਨ ਹੋ ਜਾਂਦੀਆਂ ਜੀ 15 ਕੁਇੰਟਲ ਤੋਂ ਲੱਗ ਕੇ ਜੀ 18 ਤੱਕ ਜੀ।
1: ਕਿੰਨੇ ਕੁ ਬੰਦਿਆਂ ਨੂੰ ਰੋਜ਼ਗਾਰ ਦੇ ਦਿੰਦੇ ਹੋ?
0: 100 ਤੋਂ ਸਵਾ 100 ਦੇ ਕਰੀਬ ਹੈਗੇ ਆ ਜੀ ਜਿਹੜੇ ਸਾਡੇ ਸਾਰੇ ਕੁੱਲ ਮੰਗਾ ਕੇ ਡਰਾਈਵਰ ਜੀ

0: ਮਸ਼ੀਨਾਂ ਦੀ ਹੈਲਪ ਨਾਲ ਜੀ, ਤੇ ਟੈਂਪਰੇਚਰ ਨੂੰ ਮੇਨਟੇਨ ਕਰਕੇ ਜੀ, ਹੀਟ ਕਰਕੇ ਜੀ, ਉਹਦੇ ਨਾਲ ਅਸੀਂ ਇਹ ਕੰਪੋਸਟ ਤਿਆਰ ਕਰਦੇ ਹਾਂ। 4,000 ਬੈਗ ਮਤਲਬ ਸਾਡੇ ਇੱਕ ਹਫ਼ਤੇ ਜਾਂ 10 ਦਿਨ ਦੇ ਵਿੱਚ 4,000 ਨਿਕਲਦਾ ਹੈਗਾ ਜੀ ਸਾਡੇ ਪਲਾਂਟ ਤੇ ਜੀ। ਤਕਰੀਬਨ ਹੋ ਜਾਂਦੀਆਂ ਜੀ 15 ਕੁਇੰਟਲ ਤੋਂ ਲੱਗ ਕੇ ਜੀ 18 ਤੱਕ ਜੀ।
1: ਕਿੰਨੇ ਕੁ ਬੰਦਿਆਂ ਨੂੰ ਰੋਜ਼ਗਾਰ ਦੇ ਦਿੰਦੇ ਹੋ?
0: 100 ਤੋਂ 125 ਦੇ ਕਰੀਬ ਹੈਗੇ ਆ ਜੀ ਜਿਹੜੇ ਸਾਡੇ ਸਾਰੇ ਕੁੱਲ ਮੰਗਾ ਕੇ, ਡਰਾਈਵਰ ਜੀ ਤੇ ਓਪਰੇਟਰ ਜਾਂ ਮਸ਼ਰੂਮ ਦੀ ਕਲਟੀਵੇਸ਼ਨ ਵਾਲੇ ਜੀ, ਲੇਡੀਜ਼ ਸਾਰੇ ਹੈਗੇ ਆ ਜੀ। 100 ਤੋਂ 125 ਤੱਕ ਮਸ਼ਰੂਮ ਦਾ ਹੀ ਸਾਡਾ ਜ਼ਿਆਦਾ ਕੰਮ ਹੈ ਜੀ। ਸਾਡਾ ਸਪੋਨ ਲੈਬ ਵੀ ਆ, ਬੀਜ ਵੀ ਤਿਆਰ ਕਰਦੇ ਹਾਂ ਜੀ, ਤੇ ਨਾਲ ਫਿਰ ਟ੍ਰੇਨਡ ਕਰਦੇ ਹਾਂ ਜੀ ਜਿਹੜੇ ਜਿੱਦਾਂ ਹੁਣ ਬੱਚੇ ਬਾਹਰ ਨੂੰ ਜਾਂਦੇ ਆ ਜੀ, ਨਵੇਂ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਇੱਥੇ ਕੰਮ ਕਰੋ ਜੀ, ਵਧੀਆ ਧੰਦਾ ਹੈਗਾ ਜੀ ਇਹ, ਤੇ ਨਾਲ ਜੋੜਦੇ ਹਾਂ ਜੀ ਫਾਰਮਰਾਂ ਨੂੰ ਜੀ, ਤੇ ਹੈਲਪ ਕਰਦੇ ਹਾਂ ਜਿਹੜਿਆਂ ਨੂੰ ਨਹੀਂ ਇਹਨਾਂ ਬਾਰੇ ਨੌਲੇਜ ਹੈਗੀ ਜੀ, ਉਹਨਾਂ ਨੂੰ ਅਸੀਂ ਟ੍ਰੇਨਡ ਵੀ ਕਰਦੇ ਹਾਂ ਜੀ ਫਾਰਮ ਤੇ ਜੀ।
1: ਕਿੰਨੇ ਦਿਨ ਲੱਗਦੇ ਨੇ ਸਿੱਖਣ ਵਿੱਚ?
0: ਸਿੱਖਣ ਵਿੱਚ ਜੀ ਤਕਰੀਬਨ ਇੱਕ ਹਫ਼ਤੇ ਦੇ ਕਰੀਬ ਅਸੀਂ ਸਿਖਾ ਦਿੰਦੇ ਹਾਂ ਜੀ ਸਾਰਾ, ਜਿੱਦਾਂ ਕਿੱਦਾਂ ਮਸ਼ਰੂਮ ਉਗਾਉਣੀ ਹੈਗੀ ਆ, ਠੀਕ ਆ ਜੀ, ਗਰੋ ਕਰਨੀ, ਪ੍ਰੋਡਕਸ਼ਨ ਦੇ ਨਾਲ ਕਿਵੇਂ ਹਾਰਵੈਸਟਿੰਗ ਕਰਨੀ ਆ ਉਹਦੀ, ਕਿਵੇਂ ਮਾਰਕੀਟ, ਅਸੀਂ ਮਾਰਕੀਟਿੰਗ ਤੱਕ ਮੰਡੀਕਰਨ ਤੱਕ ਵੀ ਅਸੀਂ ਹੈਲਪ ਕਰਦੇ ਹਾਂ ਜੀ ਫਾਰਮਰ ਦੀ। ਕੋਈ ਵੀ ਫਾਰਮਰ ਸਾਡੇ ਕੋਲ ਆ ਜਾਂਦਾ ਜੀ, ਕੋਈ ਨਵਾਂ ਬੱਚਾ ਆ ਜਾਂਦਾ ਤੇ ਉਹਨੂੰ ਅਸੀਂ ਟ੍ਰੇਨਡ ਕਰਦੇ ਹਾਂ ਜੀ।
1: ਜ਼ਿਆਦਾ ਝਾੜ ਵੀ ਹੁੰਦਾ?
0: ਹਾਂਜੀ, ਮਸ਼ਰੂਮ ਦਾ ਜੀ ਇੱਕ ਫਸਲ ਹੈਗੀ ਆ ਇਹ, ਇਹਦੇ ਵਿੱਚ ਆਪਾਂ ਇੱਕ ਬੈਗ ਦੀ ਰੇਸ਼ੋ ਕੱਢ ਸਕਦੇ ਹਾਂ, ਜਿੱਦਾਂ 10 ਕਿਲੋ ਦਾ ਬੈਗ ਹੁੰਦਾ ਜੀ, ਉਹਦੀ ਭਰ ਕੇ ਜੀ 2 ਕਿਲੋ ਪੂਰੇ ਸੀਜ਼ਨ ਦੀ ਜਾਂ 3 ਕਿਲੋ ਆ ਜਾਂਦੀ ਹੈ ਜੀ ਐਵਰੇਜ।
1: ਸਨਮਾਨ ਮਿਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਲੋਂ?
0: ਹਾਂਜੀ, ਇਹ ਸੀਗਾ ਜੀ ਇੱਕ ਕਮੇਟੀ ਬਣੀ ਹੋਈ ਆ ਜੀ PAU ਆਪਣੀ, ਉਹ ਕਮੇਟੀ ਦੇ ਵਿੱਚ ਸਾਡਾ ਜਿੱਦਾਂ ਉਹ ਸਿਲੈਕਸ਼ਨ ਕਰਦੇ ਆ ਵੀ ਕਿਹੜਾ ਫਾਰਮਰ ਵਧੀਆ ਕੰਮ ਕਰਦੇ ਹੈਗੇ ਆ, ਫਿਰ ਵਿਜਿਟ ਕਰਦੇ ਆ ਫਾਰਮ ਤੇ ਆ ਕੇ ਜੀ ਸਾਡੇ ਕੋਲ, ਤੇ ਉਹ ਦੇਖਦੇ ਹੈਗੇ ਆ ਵੀ ਹਾਂ ਪ੍ਰੋਪਰ ਤੁਸੀਂ ਕਿਵੇਂ ਕਿਵੇਂ ਕੰਮ ਕਰਦੇ ਆ ਅਲੱਗ, ਤੇ ਫਿਰ ਉਹ ਇੱਕ ਇਨਾਮ ਵਜੋਂ ਰੱਖਿਆ ਜਾਂਦਾ ਵੀ ਮੁੱਖ ਮੰਤਰੀ ਅਵਾਰਡ ਹੁੰਦਾ ਜੀ। PAU ਯੂਨੀਵਰਸਿਟੀ ਤੋਂ ਮੈਂਬਰ ਆਏ ਸੀਗੇ ਜੀ, ਪਹਿਲਾਂ ਇੱਕ ਫਾਈਲ ਭਰੀ ਜਾਂਦੀ ਹੈ ਜੀ, ਸਾਡੇ ਫਤਿਹਗੜ੍ਹ ਸਾਹਿਬ ਤੋਂ ਮੈਡਮ ਅਮਿਤ ਜੀ ਹੈਗੇ ਆ, ਉਹਨਾਂ ਨੇ ਫਾਈਲ ਭਰ ਕੇ ਜੀ, ਤੇ ਇੱਕ ਯੂਨੀਵਰਸਿਟੀ ਦਿੱਤੀ ਆ ਫਤਿਹਗੜ੍ਹ ਸਾਹਿਬ KVK ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜੀ, ਤੇ ਉਹ ਆ ਕੇ ਦੇਖਦੇ ਆ ਵੀ ਪ੍ਰੋਪਰ ਸਹੀ ਕੰਮ ਕਿੱਦਾਂ ਕਰਦੇ ਹੈਗੇ ਆ, ਵੀ ਜੋ ਲਿਖਿਆ ਹੋਇਆ ਫਾਈਲ ਦੇ ਵਿੱਚ ਉਹ ਹੈਗਾ ਜੀ, ਫਿਰ ਉਹ ਸਿਲੈਕਸ਼ਨ ਹੁੰਦੀ ਹੈ ਜੀ। ਕੰਮਾਂ ਲੈ ਕੇ ਤਾਂ ਜੀ ਇੱਕ ਬੜਾ ਵਧੀਆ ਲਾਹੇਵੰਦ ਧੰਦਾ ਜੀ, ਜੇ ਇਹਨੂੰ ਪ੍ਰੋਪਰ ਟ੍ਰੇਨਿੰਗ ਦੇ ਤੌਰ ਤੇ ਕੀਤਾ ਜਾਵੇ, ਕਿਉਂਕਿ ਪਹਿਲਾਂ ਇੱਕ ਵਾਰੀ ਟ੍ਰੇਨਿੰਗ ਕਰੋ ਤੇ ਫਿਰ ਕੋਈ ਵੀ ਫਾਰਮਰ ਆਪਾਂ ਇਹ ਕਰ ਸਕਦਾ, ਤੇ ਸਰਦੀਆਂ ਵਾਸਤੇ ਬੜਾ ਵਧੀਆ ਹੈਗਾ ਵੀ ਨਵੰਬਰ ਤੋਂ ਲੱਗ ਕੇ ਸਾਨੂੰ ਕੁਦਰਤੀ ਟੈਂਪਰੇਚਰ ਮਾਰਚ ਤੱਕ ਮਿਲ ਜਾਂਦਾ ਹੈਗਾ, ਬੜਾ ਵਧੀਆ ਧੰਦਾ ਜੀ। ਠੀਕ ਹੈ ਜੀ, ਕਰਨਾ ਚਾਹੀਦਾ ਜੀ ਸਾਰਿਆਂ ਨੂੰ ਕੰਮ ਸਟਾਰਟ ਕਰਨਾ ਚਾਹੀਦਾ, ਚਲੋ ਛੋਟੇ ਲੈਵਲ ਤੇ ਕਰੋ ਚਾਹੇ ਵੱਡੇ ਤੇ ਜੀ। ਸੁਨੇਹਾ ਤਾਂ ਮੈਡਮ ਇਹੀ ਆ ਵੀ ਦੇਖੋ ਸਾਡੇ ਬੱਚਿਆਂ ਨੂੰ ਵੀ ਚਾਹੀਦਾ ਵੀ ਥੋੜਾ ਜਿਹਾ ਅਸੀਂ ਬਾਹਰ ਵੱਲ ਥੋੜਾ ਰੁਝਾਨ ਘਟਾਈਏ ਜੀ, ਤੇ ਅਸੀਂ ਇੱਥੇ ਪੰਜਾਬ 'ਚ ਬੜਾ ਕੁਛ ਹੈ, ਕੁਛ ਸਹਾਇਕ ਧੰਦੇ ਸ਼ੁਰੂ ਕਰੀਏ, ਕੁਛ ਵੀ ਆਪਾਂ ਸਰਕਾਰ ਵੀ ਵਧੀਆ ਮਦਦ ਕਰ ਰਹੀ ਹੈ ਜੇ ਅਸੀਂ ਕੋਈ ਵੀ ਕਿੱਤਾ ਸ਼ੁਰੂ ਕਰਦੇ ਹਾਂ, ਤੇ ਸਾਨੂੰ ਕਿਸੇ ਵੀ ਕਿੱਤੇ ਦੇ ਵਿੱਚ ਆਉਣਾ ਚਾਹੀਦਾ ਜੀ। ਮਸ਼ਰੂਮ ਦੇ ਵਿੱਚ ਆ ਜਾਓ ਜਾਂ ਪੋਲਟਰੀ ਜਾਂ ਹੋਰ ਬਹੁਤ ਸਾਰੇ ਹੈਗੇ ਆ ਜੀ ਸਹਾਇਕ ਧੰਦੇ, ਸਾਨੂੰ ਰਵਾਇਤੀ ਖੇਤੀ ਤੋਂ ਥੋੜਾ ਰੁਝਾਨ ਘਟਾ ਕੇ ਜੀ ਜਾਂ ਕੋਈ ਹੋਰ ਧੰਦਿਆਂ ਦੇ ਵੱਲ ਜ਼ਰੂਰ ਜਾਣਾ ਚਾਹੀਦਾ ਜੀ,
1: ਖਾਸ ਤੌਰ ਤੇ ਜਿੱਥੇ ਪਾਣੀ ਦੀ ਬਚਤ ਹੋਵੇ।
0: ਹਾਂਜੀ ਹਾਂਜੀ
1: ਹੈ ਨਾ,
0: ਬਿਲਕੁਲ ਜੀ, ਹਾਂਜੀ ਹਾਂਜੀ,
1: ਪਾਣੀ ਬਹੁਤ ਲੱਗਦਾ ਬਹੁਤ ਸਾਰੀਆਂ ਫਸਲਾਂ 'ਚ ਤੇ ਪਾਣੀ ਦੀ ਬਹੁਤ ਘਾਟ ਹੋ ਰਹੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ, ਰਵਾਇਤੀ ਫਸਲ ਉਹੀ ਆ ਜੀ, ਜਿੱਦਾਂ ਹੁਣ ਕਣਕ ਝੋਨੇ ਦੀ ਗੱਲ ਕਰੀਏ, ਚਲੋ ਕਣਕ ਤਾਂ ਫਿਰ ਵੀ ਠੀਕ ਹੈਗੀ ਆ, ਝੋਨੇ ਦੇ ਵਿੱਚ ਮਿਹਨਤ ਵੀ ਜ਼ਿਆਦਾ ਹੈ ਤੇ ਉਹਨਾਂ ਸ਼ਾਇਦ ਮੈਨੂੰ ਲੱਗਦਾ ਵੀ ਕਿਸਾਨ ਨੂੰ ਨਹੀਂ ਮੁੱਲ ਮਿਲਦਾ, ਤੇ ਪਾਣੀ ਦੀ ਵੇਸਟਿੰਗ ਬਹੁਤ ਜ਼ਿਆਦਾ ਜੀ, ਕਿਉਂਕਿ ਇਹ ਸਾਰੇ ਥੋੜੇ ਜਿਹੇ ਫਸਲੀ ਚੱਕਰ ਤੋਂ ਅਸੀਂ ਹਟ ਕੇ ਜੀ ਕੁਛ ਅਲੱਗ ਕੀਤਾ ਜਾਵੇ ਤਾਂ ਵਧੀਆ ਜੀ, ਕੋਈ ਹੋਰ ਫਸਲਾਂ ਜਾਂ ਸਬਜ਼ੀਆਂ ਦੇ ਵਿੱਚ ਕੀਤਾ ਜਾਵੇ ਹੈ ਨਾ।
1: ਲਖਵਿੰਦਰ ਜੀ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
2: ਸੋ ਖੁੰਬਾਂ ਦੀ ਖੇਤੀ ਦੀ ਮਹੱਤਤਾ ਬਹੁਤ ਹੈ, ਪੰਜਾਬ ਦੇ ਕਿਸਾਨਾਂ ਲਈ ਇਹ ਵੱਧ ਆਮਦਨ ਦਾ ਸਰੋਤ ਹੈ, ਥੋੜੀ ਥਾਂ ਔਰ ਘਰ ਦੇ ਕਮਰੇ ਵਿੱਚ ਵੀ ਇਸ ਦੀ ਖੇਤੀ ਹੋ ਸਕਦੀ ਹੈ, ਪਰਾਲੀ ਨੂੰ ਸਾੜਨ ਦਾ ਕੋਈ ਝੰਝਟ ਵੀ ਨਹੀਂ ਹੁੰਦਾ, ਤੇ ਖੁੰਬ ਦਾ ਜੇਕਰ ਕੋਈ ਕਿੱਤਾ ਅਪਣਾ ਲੈਂਦਾ ਹੈ ਤਾਂ ਉਸ ਵਿੱਚ ਸਫਲ ਹੋ ਸਕਦਾ ਹੈ। ਲਖਵਿੰਦਰ ਜੀ ਨੇ ਇਸ ਬਾਰੇ ਜਾਣਕਾਰੀ ਦਿੱਤੀ, ਤੇ ਹੁਣ ਚੱਲਦੇ ਹਾਂ ਗੀਤ ਵੱਲ।

0: ते हुण डॉक्टर दिलप्रीत जी जानकारी दे रहे ने सर्द रुत दियां सब्जियां दी काश्त संबंधी।
1: प्यारे किसान वीरो सत श्री अकाल, अज असीं गल करन लगे हां सर्द रुत दियां सब्जियां दी काश्त दे संबंध विच। सब्जियां दे आम तौर ते तीन सीजन हुंदे आ, गर्म रुत दियां सब्जियां, वर्खा रुत दियां सब्जियां ते सर्द रुत दियां सब्जियां। गर्म रुत दियां सब्जियां आम तौर ते फरवरी दे विच असीं लगा के अप्रैल मई जून दे विच असीं हारवेस्ट कर लैंदे आ, जदके जिहड़ियां दूजियां वर्खा रुत दियां सब्जियां हुंदियां उन्हां नूं असीं जून जुलाई दे विच ला के अक्तूबर तक असीं चला लैंदे आ। जिहड़ियां सर्द रुत दियां सब्जियां हुंदियां उन्हां नूं असीं अक्तूबर दे विच लगाउंदे आ ਅਤੇ ਦਸੰਬਰ ਜਨਵਰੀ ਤੱਕ ਅਸੀਂ ਹਾਰਵੈਸਟ ਕਰਦੇ ਹਾਂ। ਇਸ ਤੋਂ ਬਿਨਾਂ ਸਰਦ ਰੁੱਤ ਦੇ ਵਿੱਚ ਕਈ ਜਿਹੀਆਂ ਸਬਜ਼ੀਆਂ ਵੀ ਹੈ ਜਿਨ੍ਹਾਂ ਦੀ ਪਨੀਰੀ ਲੱਗਦੀ ਹੈ ਅਤੇ ਉਹ ਵਰਖਾ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਦੌਰਾਨ ਖੇਤ ਦੇ ਵਿੱਚ ਲੱਗਦੀਆਂ ਨੇ। ਜੇਕਰ ਹੁਣ ਅਸੀਂ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਦੇ ਵਿੱਚ ਦੇਖੋ ਹੁਣ ਬਦਲਾਅ ਆ ਰਿਹਾ, ਥੋੜ੍ਹਾ ਥੋੜ੍ਹਾ ਗਰਮੀ ਤੋਂ ਅਸੀਂ ਸਰਦੀ ਵੱਲ ਜਾ ਰਹੇ ਹਾਂ। ਸਰਦੀ ਵੱਲ ਜਾਣ ਦੇ ਨਾਲ ਨਾਲ ਤਾਪਮਾਨ ਵੀ ਘੱਟ ਰਿਹਾ ਅਤੇ ਹਵਾ ਵਿੱਚ ਵੀ ਸੁਧਾਰ ਆ ਰਿਹਾ, ਇਸ ਲਈ ਅਸੀਂ ਹੁਣ ਸਰਦ ਰੁੱਤ ਵਿੱਚ ਐਂਟਰ ਕਰ ਰਹੇ ਹਾਂ। ਅਕਤੂਬਰ ਦਾ ਮਹੀਨਾ ਚੜ੍ਹ ਗਿਆ ਅਤੇ ਹੁਣ ਅਸੀਂ ਅਕਤੂਬਰ ਦੇ ਵਿੱਚ ਸਰਦੀ ਦੀਆਂ ਫਸਲਾਂ ਨੂੰ, ਸਰਦੀ ਦੀਆਂ ਸਬਜ਼ੀਆਂ ਨੂੰ ਖੇਤ ਵਿੱਚ ਲਗਾਵਾਂਗੇ। ਆਮ ਤੌਰ 'ਤੇ ਸਰਦੀ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਿਵੇਂ ਆਲੂ, ਮਟਰ, ਪਿਆਜ਼, ਲਸਣ, ਗੋਭੀ, ਬੰਦ ਗੋਭੀ, ਬਰੋਕਲੀ, ਜੜ੍ਹਾਂ ਵਾਲੀਆਂ ਸਬਜ਼ੀਆਂ, ਗਾਜਰ, ਮੂਲੀ, ਸ਼ਲਗਮ ਜਾਂ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਧਨੀਆ ਆਦਿ ਆ ਜਾਂਦੇ ਆ। ਪਰ ਅਸੀਂ ਗੱਲ ਕਰੀਏ ਜਿਵੇਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਸਾਰੇ ਹੀ ਪੰਜਾਬੀ ਜਾਂ ਅੱਧੇ ਪੰਜਾਬੀ ਅਸੀਂ ਸਬਜ਼ੀ ਨੂੰ ਬਾਜ਼ਾਰ ਵਿੱਚੋਂ ਖਰੀਦਦੇ ਹਾਂ। ਜਦੋਂ ਅਸੀਂ ਬਾਜ਼ਾਰ ਵਿੱਚੋਂ ਸਬਜ਼ੀ ਨੂੰ ਖਰੀਦਦੇ ਹਾਂ ਤਾਂ ਉਹਦੇ ਉੱਤੇ ਸਾਨੂੰ ਨਹੀਂ ਪਤਾ ਉਹ ਕਿੱਥੋਂ ਸਬਜ਼ੀ ਆਈ ਹੈ, ਕਿੰਨੀ ਬੇਹੀ ਹੈ ਜਾਂ ਕਿੰਨੇ ਕੀਟਨਾਸ਼ਕਾਂ ਦੀ ਸਪਰੇ ਹੋਈ ਆ। ਕਿਉਂ ਨਾ ਅਸੀਂ ਸਰਦ ਰੁੱਤ ਦੀਆਂ ਸਬਜ਼ੀਆਂ ਤੋਂ ਹੀ ਸਟਾਰਟ ਕਰੀਏ ਅਤੇ ਉਹਨੂੰ ਅਸੀਂ ਘਰ ਦੇ ਵਿੱਚ ਲਗਾ ਕੇ ਆਪਣੀ ਪੈਦਾਵਾਰ ਆਪ ਕਰੀਏ, ਜਿਹਨੂੰ ਕਿ ਸਬਜ਼ੀਆਂ ਦਾ ਘਰੇਲੂ ਬਗੀਚੀ ਅਸੀਂ ਕਹਿ ਦਿੰਦੇ ਹਾਂ, ਜਿਹਦੇ ਨਾਲ ਸਾਨੂੰ ਰੋਜ਼ ਰੋਜ਼ਾਨਮਰਾ ਦੀ ਜ਼ਿੰਦਗੀ ਦੀਆਂ ਸਬਜ਼ੀਆਂ ਦੀ ਵੀ ਮਿਲ ਜਾਂਦੀਆਂ ਅਤੇ ਅਸੀਂ ਆਪਣੇ ਆਪ ਨੂੰ ਵਿਅਸਤ ਵੀ ਰੱਖਦੇ ਹਾਂ ਰੋਜ਼ਾਨਮਰੀ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ, ਤਾਂ ਕਿ ਅਸੀਂ ਆਪਣਾ ਸਬਜ਼ੀਆਂ ਨੂੰ ਉਗਾਉਣ ਵਿੱਚ ਲੱਗੇ ਰਹੀਏ, ਸਾਡੇ ਕੰਮ ਵੀ ਹੁੰਦੇ ਰਹਿਣ ਅਤੇ ਅਸੀਂ ਆਪਦੇ ਆਪ ਨੂੰ ਬਿਜ਼ੀ ਰੱਖੀਏ। ਅਤੇ ਜਿਹੜਾ ਫੋਨ ਕਲਚਰ ਅੱਜ ਕੱਲ੍ਹ ਵੱਧ ਗਿਆ ਕਿ ਅਸੀਂ ਫੋਨ 'ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ ਉਹਨੂੰ ਘਟਾ ਸਕੀਏ। ਸਬਜ਼ੀਆਂ ਦੀ ਜੇਕਰ ਅਸੀਂ ਘਰੇਲੂ ਬਗੀਚੀ ਦੀ ਗੱਲ ਕਰੀਏ, ਅਸੀਂ ਦੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦੇ ਲਈ ਦੋ ਮਾਡਲ ਦਿੱਤੇ ਆ। ਪਹਿਲਾ ਮਾਡਲ ਜਿਨ੍ਹਾਂ ਕੋਲ ਜ਼ਮੀਨ ਹੈ, ਚਾਹੇ ਉਹ ਪਿੰਡ ਦੇ ਵਿੱਚ ਹੈ ਚਾਹੇ ਸ਼ਹਿਰ ਹੈ, ਜਿਨ੍ਹਾਂ ਦੇ ਕੋਲ ਕੱਚੀ ਜ਼ਮੀਨ ਹੈ ਜਿੱਥੇ ਘੱਟ ਤੋਂ ਘੱਟ 6 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੈ, ਪਾਣੀ ਦਾ ਪ੍ਰਬੰਧ ਆ, ਜ਼ਮੀਨ ਦੇ ਵਿੱਚ ਕੋਈ ਕੰਕਰ ਮਾਰਬਲ ਨਹੀਂ ਹੈ ਅਤੇ ਮਿੱਟੀ ਵਧੀਆ ਹੈਗੀ, ਮਿੱਟੀ 'ਚ ਕੁਛ ਹੋਣ ਵਾਲਾ ਗਾ, ਉਸ ਜਾਂ ਉਹਦੇ ਉੱਤੇ ਕੋਈ ਲੰਬਾ ਉੱਚਾ ਦਰਖਤ ਨਹੀਂ ਲੱਗਿਆ ਹੋਇਆ ਜਿਹਦੀ ਛਾਂ ਦੇ ਨਾਲ ਸਬਜ਼ੀ ਖਰਾਬ ਹੋ ਸਕੇ, ਉਹ ਦੇ ਲਈ ਅਸੀਂ 36 ਵਰਗ ਮੀਟਰ ਦਾ ਇੱਕ ਮਾਡਲ ਦਿੱਤਾ ਜਿਹੜਾ ਕਿ 6 ਮੀਟਰ ਲੰਬਾ ਅਤੇ 6 ਮੀਟਰ ਚੌੜਾ ਗਾ। ਇਸ ਤੋਂ ਇਲਾਵਾ ਇੱਕ ਅਸੀਂ ਉਹ ਮਾਡਲ ਦਿੱਤਾ ਜਿਨ੍ਹਾਂ ਦੇ ਕੋਲ ਕੱਚੀ ਜ਼ਮੀਨ ਨਹੀਂ ਹੈ, ਕੱਚੀ ਜਗ੍ਹਾ ਨਹੀਂ ਹੈ, ਪਰ ਸਬਜ਼ੀ ਉਗਾਉਣ 'ਚ ਇੰਟਰਸਟਡ ਆ, ਸੂਰਜ ਦੀ ਰੋਸ਼ਨੀ ਪੈਂਦੀ ਆ ਛੱਤਾਂ 'ਤੇ ਜਾਂ ਆਪਣੇ ਘਰ ਦੇ ਪਿਛਲੇ ਵਿਹੜਿਆਂ ਦੇ ਵਿੱਚ ਜਾਂ ਅਗਲੇ ਵਿਹੜਿਆਂ ਦੇ ਵਿੱਚ ਉਹ ਸਬਜ਼ੀ ਲਾਉਣਾ ਚਾਹੁੰਦੇ ਆ, ਉਹਦੇ ਲਈ ਅਸੀਂ ਇੱਕ ਗਮਲਿਆਂ ਵਾਲਾ ਮਾਡਲ ਦਿੱਤਾ, ਟੱਬਾਂ ਵਾਲਾ ਮਾਡਲ ਦਿੱਤਾ, ਜਿਹਨੂੰ ਕਿ 14.3 ਵਰਗ ਮੀਟਰ ਦਾ ਏਰੀਆ ਕਾਫੀ ਹੈ। ਇਹ ਜ਼ਰੂਰੀ ਨਹੀਂ ਕਿ ਜਿੰਨਾ ਖੇਤਰਫਲ ਮੈਂ ਦੱਸ ਰਿਹਾ 36 ਵਰਗ ਮੀਟਰ ਜਾਂ 14.3 ਵਰਗ ਮੀਟਰ ਦੇ ਵਿੱਚ ਹੀ ਸਬਜ਼ੀ ਲਾਉਣੀ ਹੈ, ਤੁਸੀਂ ਇਸ ਨੂੰ ਆਪਣੀ ਲੋੜ ਦੇ ਅਨੁਸਾਰ ਘਟਾ ਵਧਾ ਵੀ ਸਕਦੇ ਹੋ। ਜੇਕਰ ਤੁਸੀਂ ਇਹਨੂੰ ਇਹ ਅਸੀਂ ਇੰਨਾ ਮਾਡਲ ਕਿਉਂ ਦਿੱਤਾ ਜਿਨ੍ਹਾਂ ਕੋਲ ਜ਼ਮੀਨ ਹੈ 36 ਵਰਗ ਮੀਟਰ ਜਾਂ ਸ਼ਹਿਰਾਂ ਲਈ 14.3 ਵਰਗ ਮੀਟਰ, ਅਸੀਂ ਮਾਡਲ ਇਹ ਤਾਂ ਦਿੱਤਾ ਤਾਂ ਜੋ ਇੱਕ ਪਰਿਵਾਰ, ਕਿਉਂਕਿ ਅੱਜ ਕੱਲ੍ਹ ਮੋਸਟਲੀ ਨਿਊਕਲੀਅਰ ਫੈਮਿਲੀਆਂ, ਛੋਟੀਆਂ ਫੈਮਿਲੀਆਂ, ਜੇ ਇੱਕ ਪਰਿਵਾਰ ਜਿਨ੍ਹਾਂ ਦੇ ਵਿੱਚ 4 ਮੈਂਬਰ ਨੇ, 2 ਬੱਚੇ ਅਤੇ 2 ਅਡਲਟ ਲਈ ਸਬਜ਼ੀ ਕਾਫੀ ਹੋ ਜਾਂਦੀ ਹੈ, ਇਹਨਾਂ ਮਾਡਲਾਂ ਨੂੰ ਦੇਖਣਾ ਚਾਹੁੰਦਾ ਤਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਵਿਖੇ ਆ ਕੇ ਦੇਖ ਸਕਦਾ ਜਾਂ ਮੇਰੇ ਨਾਲ ਕੰਟੈਕਟ ਕਰ ਸਕਦਾ। ਮੇਰਾ ਨੰਬਰ 95972-7123, ਮੇਰਾ ਨਾਮ ਡਾਕਟਰ ਦਿਲਪ੍ਰੀਤ ਸਿੰਘ ਆ। ਅਤੇ ਹੁਣ ਅਸੀਂ ਗੱਲ ਅੱਗੇ ਵਿਸ਼ਾ ਨੂੰ ਅੱਗੇ ਵਧਾਉਂਦੇ ਹਾਂ, ਵਪਾਰਕ ਪੱਧਰ 'ਤੇ ਸਰਦ ਰੁੱਤ ਦੀਆਂ ਸਬਜ਼ੀਆਂ ਕਿਵੇਂ ਲਗਾਈਆਂ ਜਾਂਦੀਆਂ। ਜੇਕਰ ਵਪਾਰਕ ਪੱਧਰ 'ਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਗੱਲ ਕਰੀਏ, ਆਮ ਤੌਰ 'ਤੇ ਆਲੂ ਮੇਨ ਸਰਦ ਰੁੱਤ ਦੀ ਸਬਜ਼ੀ ਹੈ ਅਤੇ ਜਿਹਦਾ ਅਕਤੂਬਰ ਦੇ ਵਿੱਚ ਲੱਗਣ ਦਾ ਸਹੀ ਸਮਾਂ। ਆਮ ਤੌਰ 'ਤੇ ਅਸੀਂ ਆਲੂ ਨੂੰ ਪੰਜਾਬ ਨੂੰ ਆਲੂ ਪ੍ਰਾਂਤ ਦੇ ਨਾਂ ਨਾਲ ਜਾਣਦੇ ਹਾਂ, ਕਿਉਂਕਿ ਇਹ ਸੀਡ ਬਹੁਤ ਵਧੀਆ ਕੁਆਲਿਟੀ ਦਾ ਬਣ ਜਾਂਦਾ। ਆਮ ਤੌਰ 'ਤੇ ਜਦੋਂ ਅਸੀਂ ਅਕਤੂਬਰ ਦੇ ਵਿੱਚ ਲਾ ਕੇ ਦਸੰਬਰ ਦੇ ਵਿੱਚ ਇਹਦੇ ਹੋਮ ਕੱਟ ਕੇ ਜਨਵਰੀ ਦੇ ਵਿੱਚ ਆਲੂ ਬਾਹਰ ਕੱਢਦੇ ਹਾਂ,

ਤਾਂ ਇਹ ਪੰਜਾਬ ਨੂੰ ਵਾਇਰਸ ਫਰੀ ਸੀਡ ਪ੍ਰੋਡਕਸ਼ਨ ਦਾ ਨਾਮ ਦਿੱਤਾ ਗਿਆ ਹੈਗਾ, ਕਿਉਂਕਿ ਤੇਲਾ ਆਉਂਦਾ, ਤੇਲਾ ਜਦੋਂ ਆਉਂਦਾ ਅਸੀਂ ਉਸ ਟਾਈਮ 'ਤੇ ਇਹਦੇ ਹੋਮਸ ਕੱਟ ਦਿੰਦੇ ਹਾਂ, ਅਤੇ ਜਿਹਦੇ ਕਰਕੇ ਪੋਟੈਟੋ ਵਾਇਰਸ ਐਕਸ ਜਾਂ ਪੋਟੈਟੋ ਵਾਇਰਸ ਨਹੀਂ ਆਉਂਦਾ ਅਤੇ ਇਹਦੀ ਝਾੜ ਉਤਪਾਦਨ ਵਧੀਆ ਹੋ ਜਾਂਦਾ। ਅਸੀਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਕਿ ਪਹਿਲਾਂ ਕੁਫਰੀ ਨਾਂ ਦੀਆਂ ਕਿਸਮਾਂ ਆਉਂਦੀਆਂ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਦੀ ਅਣਥੱਕ ਮਿਹਨਤ ਦੇ ਨਾਲ ਪਹਿਲਾਂ ਉਹ ਕਿਸਮਾਂ ਕੁਫਰੀ ਪੁਖਰਾਜ, ਕੁਫਰੀ ਜੋਤੀ ਆਦਿ ਮਕਬੂਲ ਹੋਈਆਂ ਪੰਜਾਬ ਦੇ ਵਿੱਚ, ਪਰ ਵਿਗਿਆਨੀਆਂ ਨੇ ਆਪਣੀ ਮਿਹਨਤ ਦੇ ਨਾਲ, ਵਿਗਿਆਨੀਆਂ ਨੇ ਆਪਣੇ ਸਹਿਯੋਗ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੀਆਂ ਚਾਰ ਕਿਸਮਾਂ ਕੱਢੀਆਂ, ਜਿਨ੍ਹਾਂ ਦਾ ਨਾਮ ਪੰਜਾਬ ਪੋਟੈਟੋ 101, ਪੰਜਾਬ ਪੋਟੈਟੋ 102, ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104 ਹੈ, ਜਿਹੜੀਆਂ ਕਿ ਹੁਣ ਬੀਜੀਆਂ ਵੀ ਜਾਣੀਆਂ ਅਤੇ ਇਹਨਾਂ ਦਾ ਬੀਜ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵਿਕਰੀ ਲਈ ਉਪਲਬਧ ਆ। ਜਿਹੜੀ ਪੰਜਾਬ ਪੋਟੈਟੋ 101 ਆ, ਇਹ ਅਗੇਤੀ ਬਿਜਾਈ ਲਈ ਢੁਕਵੀਂ ਹੈ ਅਤੇ ਇਹਦਾ ਜਿਹੜਾ ਗੁੱਦਾ ਗਾ ਉਹ ਚਿੱਟੇ ਰੰਗ ਦਾ ਅਤੇ ਇਹਦਾ ਝਾੜ 178 ਕੁਇੰਟਲ ਪ੍ਰਤੀ ਏਕੜ ਆ। ਜੇਕਰ ਅਸੀਂ ਪੰਜਾਬ ਪੋਟੈਟੋ 102 ਦੀ ਗੱਲ ਕਰੀਏ ਤਾਂ ਇਹਦਾ ਹਲਕੇ ਪੀਲੇ ਰੰਗ ਦਾ ਗੁੱਦਾ ਅਤੇ 180 ਕੁਇੰਟਲ ਪ੍ਰਤੀ ਏਕੜ ਇਹਦਾ ਝਾੜ ਆ ਜਾਂਦਾ। ਜਿਹੜੀ 103 ਨੰਬਰ ਦੀ ਕਿਸਮ ਆ ਪੰਜਾਬ ਪੋਟੈਟੋ 103, ਇਹਦਾ ਗੁੱਦਾ ਵੀ ਹਲਕੇ ਪੀਲੇ ਰੰਗ ਦਾ, ਪਰ ਇਹ ਅਗੇਤੇ ਕਿਸਮ ਲਈ ਢੁਕਵੀਂ ਆ ਅਤੇ ਅਗੇਤਾ ਅਤੇ ਪਛੇਤਾ ਦੋਨੋਂ ਝਾੜ ਵਧੀਆ। ਇਹਦਾ ਝਾੜ ਤਕਰੀਬਨ ਜੇਕਰ ਅਸੀਂ ਗੱਲ ਕਰੀਏ ਤਾਂ 184 ਕੁਇੰਟਲ ਇੱਕ ਕਿੱਲੇ ਮਗਰ ਆ ਜਾਂਦਾ। ਆਲੂਆਂ ਦੇ ਵਿੱਚ ਆਮ ਤੌਰ 'ਤੇ ਪਛੇਤਾ ਝੁਲਸ ਰੋਗ ਦੀ ਸਮੱਸਿਆ ਆ ਜਾਂਦੀ ਆ। ਜੇਕਰ ਇਹ ਸਮੱਸਿਆ ਖੇਤ ਵਿੱਚ, ਆਲੂ ਦੇ ਖੇਤ ਵਿੱਚ ਆ ਗਈ ਤਾਂ ਹੌਲੀ ਹੌਲੀ ਆਲੂ ਦਾ ਖੇਤ ਸਾਰਾ ਖਤਮ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਤੋਂ ਉਹਦਾ ਦਰਮਿਆਨਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪੰਜਾਬ ਪੋਟੈਟੋ 104 ਕੱਢੀ ਹੈ, ਜਿਹਦੇ ਵਿੱਚ ਪਛੇਤਾ ਝੁਲਸ ਰੋਗ ਨੂੰ ਸਹਾਰਨ ਦੀ ਦਰਮਿਆਨੇ ਲੈਵਲ ਤੱਕ ਸਮਰੱਥਾ, ਅਤੇ ਨਾਲ ਨਾਲ ਇਹਦਾ ਝਾੜ ਵੀ 170 ਤੋਂ 172 ਕੁਇੰਟਲ ਪ੍ਰਤੀ ਕਿੱਲੇ ਦੇ ਔਸਤਨ ਝਾੜ ਆ ਇਹ। ਦੂਜੀ ਫਸਲ ਜੇਕਰ ਸਰਦ ਰੁੱਤ ਦੀ ਗੱਲ ਕਰੀਏ ਤਾਂ ਮਟਰ ਆ। ਮਟਰ ਦੇ ਲੱਗਣ ਦਾ ਵੀ ਹੁਣ ਸਹੀ ਸਮਾਂ, ਅਕਤੂਬਰ ਦੇ ਵਿੱਚ ਮਟਰ ਲੱਗ ਜਾਂਦੇ ਆ, ਕਈ ਤਰ੍ਹਾਂ ਦੇ ਮਟਰ ਆਉਂਦੇ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਕਈ ਕਿਸਮਾਂ ਕੱਢੀਆਂ, ਜਿਵੇਂ ਕਿ ਅਗੇਤੀਆਂ ਕਿਸਮਾਂ ਅਤੇ ਮੁੱਖ ਮੌਸਮ ਦੀਆਂ ਕਿਸਮਾਂ। ਜਿਵੇਂ ਅਸੀਂ ਗੱਲ ਕਰੀਏ ਅਗੇਤੇ ਮੌਸਮ ਦੀਆਂ, ਮਟਰ ਅਗੇਤਾ 8 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਕੱਢੀ ਆ, ਜਿਹਦੇ ਵਿੱਚ ਇੱਕ ਬੂਟੇ ਦੇ ਉੱਤੇ 10 ਤੋਂ 12 ਫਲੀਆਂ ਲੱਗਦੀਆਂ ਅਤੇ ਹਰ ਫਲੀ ਦੇ ਵਿੱਚ 7 ਤੋਂ 9 ਦਾਣੇ ਹੁੰਦੇ ਆ, ਅਤੇ ਇਹ ਅਪਰੋਕਸੀਮੇਟਲੀ 60 ਤੋਂ 65 ਦਿਨਾਂ ਦੇ ਵਿੱਚ ਤੜਾਈ ਹੋ ਜਾਂਦੀ ਹੈ ਅਤੇ 33 ਕੁਇੰਟਲ ਝਾੜ ਦੇ ਜਾਂਦੀ ਆ। ਸੱਠੇ ਮਟਰ ਅਸੀਂ ਤਾਂ ਕਹਿ ਦਿੰਦੇ ਹਾਂ ਜੇਕਰ ਕਿਸੇ ਕਿਸਾਨ ਵੀਰ ਨੇ ਝੋਨਾ ਵੱਢ ਕੇ ਬਾਅਦ ਵਿੱਚ ਪਛੇਤੀ ਕਣਕ ਲਾਉਣੀ ਹੈ, ਜਿਵੇਂ 752 ਜਾਂ 771, ਤਾਂ ਉਹ ਪੰਜਾਬ ਮਟਰ ਗੇਤਾ 8 ਲਾ ਸਕਦਾ ਅਤੇ ਇਸ ਨਾਲ ਉਹ ਫਸਲ ਦਾ ਰੋਟੇਸ਼ਨ ਵੀ ਲੈ ਸਕਦਾ। ਜੇਕਰ ਅਸੀਂ ਗੱਲ ਕਰੀਏ ਹੁਣ ਮੁੱਖ ਮੌਸਮ ਦੀ ਫਸਲ ਦੀ, ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਦੀ ਥਾਂ 'ਤੇ ਫਰਵਰੀ ਦੇ ਵਿੱਚ ਮੂੰਗੀ ਲਾਉਣੀ ਹੈ, ਮੂੰਗੀ ਝੋਨਾ ਵੱਢ ਕੇ ਮਟਰ ਲਾ ਕੇ ਮੂੰਗੀ ਲਾ ਸਕਦਾ ਉਹ ਕਿਸਾਨ ਵੀਰ। ਮਟਰਾਂ ਦੀ ਇੱਕ ਨਵੀਂ ਕਿਸਮ ਆਈ ਹੈ ਪੰਜਾਬ 90, ਜਿਹੜੀ ਕਿ ਪੰਜਾਬ 99 ਦਾ ਸੁਧਰਿਆ ਹੋਇਆ ਰੂਪ ਆ। ਪੰਜਾਬ 90 ਦੀ ਇੱਕ ਵਿਸ਼ੇਸ਼ਤਾ ਹੈ ਕਿ ਇੱਕ ਸਾਰ ਤੜਾਈ ਲਈ ਅਹਿਮ ਕਿਸਮ ਹੈ ਅਤੇ ਇਹਦਾ ਜਿਹੜਾ ਝਾੜ ਆ ਉਹ ਤਕਰੀਬਨ 60 ਤੋਂ 65 ਕੁਇੰਟਲ ਇੱਕ ਕਿੱਲੇ ਮਗਰ ਆ ਜਾਂਦਾ ਅਤੇ ਇਹ 110 ਤੋਂ 120 ਦਿਨਾਂ ਦੀ ਫਸਲ ਆ, ਬਾਅਦ ਵਿੱਚ ਮੂੰਗੀ ਲੱਗ ਜਾਂਦੀ ਹੈ। ਪਰ ਜੇਕਰ ਕਿਸੇ ਕਿਸਾਨ ਵੀਰ ਨੇ ਪਹਿਲੇ ਵਾਰੀ ਮਟਰ ਲਾਉਣੇ ਆ ਤਾਂ ਅਸੀਂ ਇੱਕ ਸਿਫਾਰਿਸ਼ ਕੀਤੀ ਹੈ ਕਿ ਰਾਈਜੋਬੀਅਮ ਨਾਂ ਦਾ ਟੀਕਾ ਆਉਂਦਾ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਮਿਲਦਾ, ਕਿਉਂਕਿ ਇਹ ਨਾਈਟ੍ਰੋਜਨ ਫਿਕਸ ਕਰਦੇ ਆ ਮਟਰ ਜ਼ਮੀਨ ਦੇ ਵਿੱਚ, ਜਿਹੜੀ ਅਵੇਲੇਬਲ ਨਾਈਟ੍ਰੋਜਨ ਉਹਨੂੰ ਫਿਕਸ ਕਰਦੇ ਆ ਅਤੇ ਅਗਲੀ ਫਸਲ ਨੂੰ ਖਾਦ ਦਿੰਦੇ ਆ, ਅਤੇ ਉਹਦੇ ਲਈ ਰਾਈਜੋਬੀਅਮ ਨਾਂ ਦਾ ਇੱਕ ਟੀਕਾ ਆਉਂਦਾ। ਜੇਕਰ ਕਿਸੇ ਕਿਸਾਨ ਵੀਰ ਨੇ ਪਹਿਲੇ ਵਾਰੀ ਮਟਰ ਲਾਉਣੇ ਆ ਤਾਂ ਉਹ ਰਾਈਜੋਬੀਅਮ ਨਾਂ ਦੇ ਟੀਕੇ ਨੂੰ 1/2 ਲੀਟਰ ਪਾਣੀ ਦੇ ਵਿੱਚ ਘੋਲ ਕੇ, 1 ਕਿਲੋ ਦਾ ਜਿਹੜਾ 1 ਕਿੱਲੇ ਦਾ ਪੈਕਟ ਮਿਲਣਾ ਉਹਨੂੰ 1/2 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਾਰੇ ਬੀਜਾਂ ਦੇ ਉੱਤੇ ਮਟਰ ਦੇ ਬੀਜ 'ਤੇ ਪਾ ਦੇਵੇ ਅਤੇ ਬਾਅਦ ਵਿੱਚ ਇਸ ਦੀ ਬਿਜਾਈ ਕਰੇ। ਜੇਕਰ ਅਸੀਂ ਇਹਦੇ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ ਜਿਹੜਾ ਅਗੇਤੀ ਕਿਸਮ ਦਾ ਬੀਜ ਆ ਉਹ 45 ਕਿਲੋ ਲੱਗਣਾ ਜੀ 1 ਕਿੱਲੇ ਦਾ, ਜਿਹੜਾ ਮੁੱਖ ਮੌਸਮ ਦੀ ਕਿਸਮ ਆ ਉਹਦਾ 30 ਕਿਲੋ ਬੀਜ ਲੱਗਣਾ। ਜੇਕਰ ਅਸੀਂ ਇਹਦੀ ਸਪੇਸਿੰਗ ਦੀ ਗੱਲ ਕਰੀਏ, ਜਿਹੜਾ ਅਗੇਤੀ ਕਿਸਮ ਦਾ ਸਪੇਸਿੰਗ ਆ ਉਹ 30x7.5 ਸੈਂਟੀਮੀਟਰ ਭਾਵ 30 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 7.5 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਣਾ। ਜਿਹੜੀ ਮੁੱਖ ਮੌਸਮ ਦੀ ਕਿਸਮ ਆ ਉਹਦਾ 30 ਸੈਂਟੀਮੀਟਰ x10 ਸੈਂਟੀਮੀਟਰ ਦਾ ਫਾਸਲਾ ਰੱਖਣਾ, ਭਾਵ 30 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 10 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਅਸੀਂ ਇਹਦੀ ਬਿਜਾਈ ਕਰ ਸਕਦੇ ਹਾਂ। ਹੁਣ ਜੇ ਅਸੀਂ ਹੋਰ ਫਸਲਾਂ ਦੀ ਗੱਲ ਕਰੀਏ, ਸਰਦ ਰੁੱਤ ਦੇ ਵਿੱਚ ਪਿਆਜ਼ ਵੀ ਲੱਗਦਾ, ਲਸਣ ਵੀ ਲੱਗਦਾ। ਲਸਣ ਦੀ ਜੇਕਰ ਅਸੀਂ ਗੱਲ ਕਰੀਏ, ਲਸਣ ਹੁਣ ਅਕਤੂਬਰ ਦੇ ਵਿੱਚ ਇਹਦਾ ਲੱਗਣ ਦਾ ਸਹੀ ਸਮਾਂ। ਲਸਣ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ ਕਿਸਮਾਂ ਕੱਢੀਆਂ ਇਹਦੀਆਂ, PG-18 ਅਤੇ PG-25। ਜਿਹੜੀ PG-18 ਉਹ ਚਿੱਟੇ ਰੰਗ ਦਾ ਲਸਣ ਹੈ ਅਤੇ ਉਹਦਾ 50 ਕੁਇੰਟਲ ਪ੍ਰਤੀ ਕਿੱਲੇ ਦਾ ਝਾੜ ਹੈ ਜੀ। ਜਿਹੜੀ PG-25 ਹੈ ਉਹ ਇਸੇ ਸਾਲ ਅਸੀਂ ਨਵੀਂ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਹੈ, ਜਿਹੜਾ ਕਿ ਲਾਲ ਰੰਗ ਦੀ ਕਿਸਮ ਹੈ ਲਸਣ ਦੀ ਅਤੇ ਇਹਦਾ 54 ਕੁਇੰਟਲ 1 ਕਿੱਲੇ

0: ਦਾ ਝਾੜ ਆ। ਜੇਕਰ ਇਹਦੀ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ 225 ਤੋਂ 250 ਕਿਲੋ ਤੁਰੀਆਂ ਭਾਵ 2 ਤੋਂ 2.5 ਕੁਇੰਟਲ ਤੁਰੀਆਂ ਅਸੀਂ 1 ਕਿੱਲੇ ਦੇ ਬੀਜ ਦੀ ਸਾਨੂੰ ਵਧੀਆ ਤੁਰੀਆਂ ਜਿਹੜੀਆਂ ਹੋਣ ਉਹ ਦੀ ਜ਼ਰੂਰਤ ਹੁੰਦੀ ਆ। ਅਤੇ ਇਹਦੀ ਜੇ ਵਿੱਥ ਦੀ ਗੱਲ ਕਰੀਏ ਤਾਂ 15 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 7.5 ਸੈਂਟੀਮੀਟਰ ਦੀ ਵਿੱਥ 'ਤੇ ਅਸੀਂ ਇਸ ਨੂੰ ਲਸਣ ਨੂੰ ਲਗਾ ਦੇਣਾ। ਹੁਣ ਇਹਦੇ ਲੱਗਣ ਦਾ ਸਹੀ ਵੇਲਾ ਆ ਗਿਆ ਤਾਂ ਕਿ ਜੇ ਕਿਸੇ ਪੁਰਾਣੀ ਫਸਲ ਦੇ ਜਾਂ ਕੋਈ ਉਹ ਨਦੀਨਾਂ ਦੇ ਬੀਜ ਪਏ ਆ ਉਹ ਹਫ਼ਤੇ ਦੇ ਵਿੱਚ ਜੰਮ ਜਾਣ ਅਤੇ ਬਾਅਦ ਵਿੱਚ ਉਸਨੂੰ ਜੜ੍ਹਾਂ ਦੇ ਸਹਿਤ ਉਸਨੂੰ ਪੱਟ ਦਿਉ ਅਤੇ ਫਿਰ ਬਾਅਦ ਵਿੱਚ ਬੈੱਡ ਨੂੰ ਪੋਲਾ ਕਰ ਲਓ। ਫਿਰ ਅਸੀਂ ਕਹਿੰਦੇ ਕਈ ਵਾਰੀ ਕੀੜੇ ਮਕੌੜਿਆਂ ਦੇ ਕੋਈ ਲਾਰਵੇ ਪਿਊਪਾ ਵੀ ਰਹਿ ਸਕਦੇ ਆ ਉਹਨੂੰ ਖਤਮ ਕਰਨ ਲਈ ਅਸੀਂ ਸੋਇਲ ਸੋਲਰਾਈਜੇਸ਼ਨ ਕਰਦੇ ਹਾਂ, ਇੱਕ ਵਿਧੀ ਕਰਦੇ ਹਾਂ। ਉਹਦੇ ਲਈ ਅਸੀਂ ਪਲਾਸਟਿਕ ਦੀ ਸ਼ੀਟ ਨਾਲ 48 ਤੋਂ 72 ਘੰਟਿਆਂ ਲਈ ਉਸਨੂੰ ਕਵਰ ਕਰਕੇ ਰੱਖਦੇ ਹਾਂ ਤਾਂ ਜੋ ਸੂਰਜ ਦੀ ਰੋਸ਼ਨੀ ਦੇ ਨਾਲ ਉਹਨਾਂ ਦੇ ਜੀਵਾਂ ਦੇ ਮਰ ਜਾਣ ਅਤੇ ਬਾਅਦ ਵਿੱਚ ਉਹ ਪਨੀਰੀ ਨੂੰ ਜਾਂ ਫਸਲ ਨੂੰ ਖਰਾਬ ਨਾ ਕਰਨ। ਉਸ ਤੋਂ ਬਾਅਦ ਅਸੀਂ ਪੋਲਾ ਬੈੱਡ ਜਿਹੜਾ ਬਣਾਇਆ ਹੋਇਆ ਉਹਨੂੰ ਪੋਲਾ ਕਰਕੇ 5 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਫਾਸਲਾ ਰੱਖ ਕੇ 2 ਤੋਂ 3 ਸੈਂਟੀਮੀਟਰ ਬੀਜ ਨੂੰ ਡੂੰਘਾ ਬੀਜਣਾ ਤਾਂ ਜੋ ਬੀਜ ਨੂੰ ਵਧੀਆ ਮੋਇਸਚਰ ਮਿਲ ਸਕੇ ਅਤੇ ਵਧੀਆ ਬਿਜਾਈ ਉਹਦੀ ਹੋ ਸਕੇ। ਇਹਦੇ ਲਈ ਚਾਹੇ ਤੁਸੀਂ ਹੱਥ ਨਾਲ ਲੈਣਾ ਮਾਰ ਲਓ, ਚਾਹੇ ਜੇਕਰ ਤੁਹਾਡੇ ਕੋਲ ਕੋਈ ਨਰਸਰੀ ਮਸ਼ੀਨ ਹੈ ਨਰਸਰੀ ਬੀਜਣ ਦੀ ਤਾਂ ਉਹਦੇ ਨਾਲ ਲੈਣਾ ਮਾਰ ਲਓ, ਰੋ ਮੇਕਰ ਜਿਹਨੂੰ ਮਸ਼ੀਨ ਬੋਲ ਦਿੰਦੇ ਆ ਉਹਦੇ ਨਾਲ ਲੈਣਾ ਮਾਰ ਕੇ ਤੁਸੀਂ ਇਹਦੀ ਬਿਜਾਈ ਕਰ ਸਕਦੇ ਹੋ। ਜਦੋਂ ਤੁਹਾਡੀ ਪਨੀਰੀ ਤਿਆਰ ਹੋ ਗਈ, ਜਿਵੇਂ ਪਿਆਜ਼ ਦੀ ਪਨੀਰੀ ਮੈਂ ਤੁਹਾਨੂੰ ਦੱਸਿਆ, ਜੇਕਰ ਤੁਸੀਂ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਲਾਉਣੀ ਹੈ ਤਾਂ 15x7.5 ਸੈਂਟੀਮੀਟਰ ਦੀ ਵਿੱਥ 'ਤੇ ਲਾਉਣੀ ਹੈ, 15 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 7.5 ਸੈਂਟੀਮੀਟਰ ਬੂਟੇ ਤੋਂ ਬੂਟਾ। ਜੇਕਰ ਕਿਸੇ ਕਿਸਾਨ ਵੀਰ ਨੇ ਪਿਆਜ਼ ਦੀ ਪਨੀਰੀ ਨੂੰ ਪਾਪੂਲਰ ਦੇ ਥੱਲੇ ਲਾਉਣਾ ਤਾਂ ਉਹ ਮੱਧ ਦਸੰਬਰ ਦੇ ਵਿੱਚ ਵੀ ਉਸਨੂੰ ਖੇਤ ਵਿੱਚ ਸੇਮ ਵਿੱਥ 'ਤੇ ਲਾ ਸਕਦਾ। ਇਹਦੇ ਵਿੱਚ ਕਈ ਕਿਸਮਾਂ ਆ ਜਾਂਦੀਆਂ ਜਿਵੇਂ ਕਿ ਪੰਜਾਬ PR07 PR06 ਜਿਹੜੀਆਂ ਕਿ ਲਾਲ ਰੰਗ ਦੀਆਂ ਕਿਸਮਾਂ ਨੇ ਅਤੇ ਇਹ ਤਕਰੀਬਨ ਜਿਹੜੀ PR07 ਆ 120 ਦਿਨਾਂ ਬਾਅਦ ਲਵਾਈ ਤੋਂ ਬਾਅਦ ਇਹ ਤੜਾਈ ਲਈ ਯੋਗ ਹੋ ਜਾਂਦੀ ਆ, ਅਗੇਤੀ ਥੋੜ੍ਹੀ ਕਹਿ ਦਿੰਦੇ ਹਾਂ ਆਪਾਂ। PR06 ਵੀ ਲਾਲ ਰੰਗ ਦੀ ਆ। ਉਸ ਤੋਂ ਇਲਾਵਾ ਇੱਕ ਹਾਈਬ੍ਰਿਡ ਆ ਜਿਹਨੂੰ ਦੋਗਲੀ ਕਿਸਮ ਕਹਿ ਦਿੰਦੇ ਹਾਂ, PO1 ਜਿਹੜਾ ਕਿ ਲਾਲ ਰੰਗ ਦਾ ਕਿਸਮ ਆ, 220 ਕੁਇੰਟਲੇ ਦਾ ਕਿੱਲੇ ਮਗਰ ਝਾੜ ਆ ਜਾਂਦਾ ਅਤੇ ਇਹਦੀ ਭੰਡਾਰਨ ਸਮਰੱਥਾ ਵੀ ਕਮਰੇ ਪੱਟਣ ਤੋਂ ਬਾਅਦ 3 ਤੋਂ 4 ਮਹੀਨੇ ਰੂਮ ਟੈਂਪਰੇਚਰ 'ਤੇ ਰਹਿ ਸਕਦੀ ਆ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਵਿਕਸਿਤ ਕੀਤੀ ਹੈ ਜਿਹੜੀ ਕਿ ਪੰਜਾਬ ਸੁਪਰ ਨਰੋਆ ਨਾਂ ਦੀ ਕਿਸਮ ਹੈ, ਜਿਹੜੀ ਕਿ ਇਸੇ ਸਾਲ ਅਸੀਂ ਰਿਲੀਜ਼ ਕੀਤੀ ਹੈ, ਜਿਹੜੀ ਕਿ ਥੋੜ੍ਹੀ ਅਗੇਤੀ ਵੀ ਕਹਿ ਸਕਦੇ ਹਾਂ। ਇਹਨੂੰ ਖੇਤ ਦੇ ਵਿੱਚ ਤੁਸੀਂ ਨਵੰਬਰ ਜਾਂ ਦਸੰਬਰ ਦੇ ਵਿੱਚ ਵੀ ਤੁਸੀਂ ਖੇਤ 'ਚ ਲਾ ਸਕਦੇ ਹੋ। ਆਮ ਤੌਰ 'ਤੇ ਜਦੋਂ ਅਸੀਂ ਪੁਰਾਣੀਆਂ ਕਿਸਮਾਂ ਨੂੰ ਜਾਂ ਹੋਰ ਕਿਸਮਾਂ ਨੂੰ ਨਵੰਬਰ ਦੇ ਵਿੱਚ ਲਾਉਂਦੇ ਸੀ ਤਾਂ ਨਿਸਰਣ ਦੀ ਸਮੱਸਿਆ ਆ ਜਾਂਦੀ ਸੀ, ਗੰਢੇਲ ਦੀ ਸਮੱਸਿਆ ਆ ਜਾਂਦੀ ਸੀ। ਪਰ ਪੰਜਾਬ ਸੁਪਰ ਨਰੋਆ ਇੱਕ ਅਜਿਹੀ ਕਿਸਮ ਹੈ ਜਿਹਦੇ ਵਿੱਚ ਗੰਢੇਲ ਜਾਂ ਨਿਸਰਣ ਦੀ ਸਮੱਸਿਆ ਨਹੀਂ ਆਉਂਦੀ ਅਤੇ 160 ਤੋਂ 165 ਕੁਇੰਟਲੇ ਦਾ ਝਾੜ ਵਧੀਆ ਜਾਂਦਾ, ਭੰਡਾਰਨ ਦੀ ਸਮਰੱਥਾ ਵੀ ਵਧੀਆ। ਇਹ ਤੋਂ ਇਲਾਵਾ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਸ਼ਲਗਮ, ਇਹਨਾਂ ਦੇ ਲੱਗਣ ਦਾ ਵੀ ਸਮਾਂ ਆ ਗਿਆ। ਗਾਜਰਾਂ ਦੀਆਂ ਸਾਡੀਆਂ ਕਈ ਕਿਸਮਾਂ ਨੇ, ਇਹਨਾਂ ਦਾ ਕਿਸਮਾਂ ਦਾ ਲਗਭਗ ਝਾੜ 200 ਤੋਂ 220 ਕੁਇੰਟਲ 230 ਕੁਇੰਟਲ ਦੇ ਨੇੜੇ ਤੇੜੇ ਆ ਪ੍ਰਤੀ ਕਿੱਲਾ। ਕਿਸਮਾਂ ਜਿਹੜੀਆਂ ਮੂਲੀ ਦੀਆਂ, ਪੰਜਾਬ ਸਫੇਦ ਮੂਲੀ 2 ਨਾਂ ਦੀ ਕਿਸਮ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਹੈ ਜਿਹਦਾ ਕਿ ਝਾੜ 200 ਕੁਇੰਟਲ ਤੋਂ ਵੱਧ ਆ ਕਿੱਲੇ ਮਗਰ, ਅਤੇ ਇਸੇ ਤਰ੍ਹਾਂ ਸ਼ਲਗਮ ਦੀ L1 ਨਾਂ ਦੀ ਕਿਸਮ ਇੱਕ ਦਿੱਤੀ ਹੈ ਜਿਹਦਾ ਕਿ ਝਾੜ ਵਧੀਆ ਹੈਗਾ। ਇਹਨਾਂ ਤੋਂ ਇਲਾਵਾ ਪੱਤੇਦਾਰ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਪਾਲਕ, ਮੇਥੀ, ਧਨੀਆ ਆਦਿ ਦੀ ਕਾਸ਼ਤ ਵੀ ਤੁਸੀਂ ਹੁਣ ਸਰਦ ਰੁੱਤ ਦੇ ਵਿੱਚ ਕਰ ਸਕਦੇ ਹੋ। ਸਰਦ ਰੁੱਤ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਧਨੀਆ, ਧਨੀਏ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 2 ਕਿਸਮਾਂ ਕੱਢੀਆਂ, ਪੰਜਾਬ ਖੁਸ਼ਬੂ ਅਤੇ ਪੰਜਾਬ ਸੁਗੰਧ, ਜਿਹੜਾ ਕਿ ਬੀਜ ਅਵੇਲੇਬਲ ਆ ਅਤੇ 8 ਤੋਂ 10 ਕਿਲੋ ਬੀਜ 1 ਕਿੱਲੇ ਮਗਰ ਇਹਦੀ ਬਿਜਾਈ ਲੱਗਦੀ ਆ। ਪਾਲਕ ਦੇ ਲਈ ਪੰਜਾਬ ਗ੍ਰੀਨ ਨਾਂ ਦੀ ਕਿਸਮ ਕੱਢੀ ਆ ਜਿਹਦੇ ਵਿੱਚ ਓਗਜੈਲਿਕ ਐਸਿਡ ਘੱਟ ਹੁੰਦਾ ਅਤੇ ਇਹ ਓਗਜੈਲਿਕ ਐਸਿਡ ਦੇ ਨਾਲ ਆਮ ਤੌਰ 'ਤੇ ਪੱਥਰੀ ਹੁੰਦੀ ਆ, ਇਸ ਲਈ ਪੰਜਾਬ ਗ੍ਰੀਨ ਦੇ ਵਿੱਚ ਓਗਜੈਲਿਕ ਐਸਿਡ ਘੱਟ ਹੁੰਦਾ ਨਾ ਦਾ ਮਾਦਾ। ਅਤੇ ਇਹਦਾ ਜਿਹੜਾ ਸਰਦ ਦੇ ਵਿੱਚ ਬੀਜ ਆ ਹੁਣ ਅਕਤੂਬਰ ਨਵੰਬਰ ਦੇ ਵਿੱਚ ਲੱਗਣਾ, 4 ਤੋਂ 6 ਕਿਲੋ ਬੀਜ 1 ਕਿੱਲੇ ਮਗਰ ਇਹਦਾ ਲੱਗਣਾ। ਇਹ ਸੀ ਜੀ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਸੰਬੰਧ ਵਿੱਚ ਤੁਹਾਡੇ ਲਈ ਥੋੜ੍ਹੀ ਜਾਣਕਾਰੀ। ਬਾਕੀ ਜਾਣਕਾਰੀ ਤੁਸੀਂ ਲੈਣੀ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੈਂ ਆਪਣਾ ਨੰਬਰ ਤੁਹਾਨੂੰ ਦਿੱਤਾ 9597272123, ਜਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵਿਖੇ ਆ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਦਿਲਪ੍ਰੀਤ ਸਿੰਘ ਜੀ ਜਾਣਕਾਰੀ ਦੇ ਰਹੇ ਸਨ ਸਬਜ਼ੀਆਂ ਦੀ ਰੁੱਤ ਦੀ ਕਾਸ਼ਤ ਸੰਬੰਧੀ। ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ। ਕਿਸਾਨ ਦੀ ਫਸਲ ਉਸ ਸਾਲ ਭਰ ਦੀ ਮਿਹਨਤ ਦਾ ਸਿੱਟਾ ਹੁੰਦੀ ਹੈ, ਪਰ ਕੁਦਰਤੀ ਆਫ਼ਤਾਂ ਜਿਵੇਂ ਭਾਰੀ ਮੀਂਹ, ਹੜ੍ਹ, ਸੋਕਾ, ਗੜੇਮਾਰੀ, ਤੂਫਾਨ ਜਾਂ ਕੀੜੇ ਤੇ ਬਿਮਾਰੀਆਂ ਕਾਰਨ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ਜ਼ੋਖਮ ਤੋਂ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ PMFBY ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਅਧਿਸੂਚਿਤ ਫਸਲਾਂ ਦਾ ਬੀਮਾ ਕੀਤਾ ਜਾਂਦਾ ਹੈ ਤੇ ਨਿਰਧਾਰਿਤ ਕੁਦਰਤੀ ਆਫ਼ਤਾਂ ਕਾਰਨ ਹੋਏ ਫਸਲੀ ਨੁਕਸਾਨ ਦੀ ਸਥਿਤੀ ਵਿੱਚ ਯੋਗ ਕਿਸਾਨਾਂ ਨੂੰ ਬੀਮਾ ਮੁਆਵਜ਼ਾ

ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੀ 7:10 ਹੋਣ ਜਾ ਰਹੇ ਨੇ। ਆਹ ਹੁਣ ਚਲਦੇ ਹਾਂ ਸਾਡੇ ਦਿੱਲੀ ਕੇਂਦਰ 'ਤੇ ਸੁਣਦੇ ਹਾਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ।

0: ਹੁਣੇ ਤੁਸੀਂ ਸੁਣ ਰਹੇ ਸੀ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗਜ਼ਲ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਆਓ ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ, ਨਿਤਿਨ ਮੁਕੇਸ਼ ਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਕ੍ਰਾਂਤੀ ਫਿਲਮ ਦਾ ਇਹ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਕ੍ਰਾਂਤੀ ਫਿਲਮ ਦਾ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 8:10 ਹੋ ਚੁੱਕੇ ਨੇ। ਜਨ ਸੇਵਾ ਤੋਂ ਦੇਸ਼ ਸੇਵਾ ਲੜੀ ਤਹਿਤ ਅੱਜ ਪੇਸ਼ ਕਰ ਰਹੇ ਹਾਂ ਮੇਕ ਇਨ ਇੰਡੀਆ ਪਹਿਲ 'ਤੇ ਖਾਸ ਪ੍ਰੋਗਰਾਮ। ਪੇਸ਼ ਕਰ ਰਹੇ ਨੇ ਪੂਨਮ।

ਭਾਰਤ ਦਾ ਇਹ ਮਾਣਮੱਤਾ ਗੌਰਵ ਜਿਸ ਵਿੱਚ ਭਾਰਤ ਨੇ ਪੂਰੇ ਵਿਸ਼ਵ ਨੂੰ ਬਹੁਤ ਕੁਝ ਦਿੱਤਾ ਅੱਜ ਫਿਰ ਵਾਪਿਸ ਆ ਰਿਹਾ ਹੈ। ਦੁਨੀਆ 'ਚ ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵੱਧਦੀ ਅਰਥ ਵਿਵਸਥਾ ਨਾਲ ਫਿਰ ਤੋਂ ਵਾਪਸ ਪਰਤ ਰਹੀ ਹੈ ਮਿੱਟੀ ਦੀ ਸੁਨਹਿਰੀ ਚਮਕ। ਮੇਕ ਇਨ ਇੰਡੀਆ ਨੇ ਉੱਦਮੀ ਭਾਰਤ ਨੂੰ ਨਵੀਂ ਊਰਜਾ ਨਾਲ ਭਰ ਕੇ ਇਸ ਨੂੰ ਬਣਾ ਦਿੱਤਾ ਹੈ ਵਰਲਡ ਮੈਨੂਫੈਕਚਰਿੰਗ ਹੱਬ। ਭਾਰਤੀ ਉੱਦਮੀਆਂ ਨੂੰ ਨਾਲ ਹੀ ਆਤਮ ਨਿਰਭਰਤਾ ਤੇ ਆਤਮ ਵਿਸ਼ਵਾਸ ਦੀ ਨਵੀਂ ਤਾਕਤ ਵੀ ਦਿੱਤੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਵਿਜ਼ਨ ਤਹਿਤ ਪਿਛਲੇ 12 ਸਾਲਾਂ 'ਚ ਇੱਕ ਤੋਂ ਇੱਕ ਨਵੇਂ ਬਦਲਾਅ ਨੇ ਦੇਸ਼ ਦੀ ਇੰਡਸਟਰੀ ਦੇ ਵਿੱਚ ਵੱਡਾ ਪਰਿਵਰਤਨ ਲਿਆਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ 25 ਸਤੰਬਰ 2014 ਨੂੰ ਆਜ਼ਾਦੀ ਦੇ ਬਾਅਦ ਦੀ ਆਪਣੀ ਉਦਯੋਗਿਕ ਯਾਤਰਾ 'ਚ ਚੁੱਕਿਆ ਇਹ ਵੱਡਾ ਕਦਮ ਮੇਕ ਇਨ ਇੰਡੀਆ। ਇਸੇ ਪਿੱਛੇ ਸੋਚ ਸੀ ਕਿ ਭਾਰਤ ਸਿਰਫ ਵਿਦੇਸ਼ਾਂ ਤੋਂ ਸਮਾਨ ਖਰੀਦਣ ਵਾਲਾ ਬਾਜ਼ਾਰ ਹੀ ਬਣ ਕੇ ਕਿਉਂ ਰਹੇ, ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਵੀ ਲੱਗੇ, ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਆਉਣ। ਇਹਨਾਂ 12 ਸਾਲਾਂ 'ਚ ਭਾਰਤ ਨੇ ਇਹ ਸੁਪਨਾ ਕਾਫੀ ਹੱਦ ਤੱਕ ਸੱਚ ਕਰ ਦਿਖਾਇਆ ਹੈ। ਮੇਕ ਇਨ ਇੰਡੀਆ ਪਹਿਲ ਦੇ 12 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਮੇਕ ਇਨ ਇੰਡੀਆ ਨੂੰ ਵਧਾਵਾ ਮਿਲ ਰਿਹਾ ਹੈ, ਭਾਰਤ ਵਿੱਚ ਨਿਵੇਸ਼ ਵੱਧ ਰਿਹਾ ਹੈ ਤੇ ਦੇਸ਼ ਤੋਂ ਨਿਰਯਾਤ ਦਾ ਵਿਸਤਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਪਰਿਵਰਤਨ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ। ਉਹਨਾਂ ਨੇ ਇਸ ਬਦਲਾਅ ਨੂੰ ਦੇਸ਼ ਦੀ ਆਰਥਿਕ ਪ੍ਰਗਤੀ ਤੇ ਆਤਮ ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ

0: ਇਕਦਮ ਦੱਸਿਆ ਏ। ਇਨ੍ਹਾਂ 12 ਸਾਲਾਂ ਦੌਰਾਨ ਜੋ ਵੱਡੇ ਬਦਲਾਅ ਆਏ ਨੇ, ਆਓ ਉਹਨਾਂ ਤੇ ਝਾਤ ਮਾਰਦੇ ਹਾਂ, ਜੋ ਕਿ ਸਿਰਫ ਮੇਕ ਇਨ ਇੰਡੀਆ ਪ੍ਰੋਜੈਕਟ ਨਾਲ ਹੀ ਸੰਭਵ ਹੋ ਪਾਏ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਬਾਈਲ ਮੈਨੂਫੈਕਚਰਿੰਗ ਦੀ। ਭਾਰਤ ਹੁਣ ਮੋਬਾਈਲ ਮੈਨੂਫੈਕਚਰਿੰਗ ਹੱਬ ਹੈ। ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਦੇਸ਼ ਬਣ ਗਿਆ ਹੈ ਤੇ ਵਿਦੇਸ਼ਾਂ ਤੋਂ ਮੋਬਾਈਲਸ ਦਾ ਆਯਾਤ ਲਗਭਗ ਜ਼ੀਰੋ ਹੋ ਗਿਆ ਹੈ। ਅੱਜ ਭਾਰਤ ਵਿੱਚ ਇਸਤੇਮਾਲ ਹੋਣ ਵਾਲੇ ਕਰੀਬ 99.2% ਮੋਬਾਈਲ ਮੇਡ ਇਨ ਇੰਡੀਆ ਨੇ। 2014-15 'ਚ ਭਾਰਤ ਵਿੱਚ 18,000 ਕਰੋੜ ਦੀ ਪ੍ਰੋਡਕਸ਼ਨ ਮੁੱਲ ਦੇ ਹੀ ਮੋਬਾਈਲ ਬਣਦੇ ਸਨ, ਜਦਕਿ 2025-26 'ਚ ਦੇਸ਼ ਹੁਣ 6.27 ਲੱਖ ਕਰੋੜ ਪ੍ਰੋਡਕਸ਼ਨ ਮੁੱਲ ਦੇ ਮੋਬਾਈਲ ਬਣਾ ਰਿਹਾ ਹੈ। ਯਾਨੀ ਕਿ ਸਿੱਧੇ ਤੌਰ 'ਤੇ 33 ਗੁਣਾ ਦਾ ਵਾਧਾ ਦਰਜ ਹੋਇਆ ਹੈ ਅਤੇ ਵਿਦੇਸ਼ਾਂ ਤੋਂ ਆਯਾਤ ਦੇ ਮਾਮਲੇ 'ਚ 99.98% ਦੀ ਗਿਰਾਵਟ ਆਈ ਹੈ। ਯਾਨੀ ਜੋ ਭਾਰਤ ਦੁਨੀਆ ਤੋਂ ਕਦੇ ਵੱਡੀ ਗਿਣਤੀ 'ਚ ਮੋਬਾਈਲ ਆਯਾਤ ਕਰਦਾ ਸੀ, ਉਹੀ ਭਾਰਤ ਹੁਣ ਦੁਨੀਆ ਭਰ ਨੂੰ ਮੋਬਾਈਲ ਨਿਰਯਾਤ ਕਰ ਰਿਹਾ ਹੈ। ਰੱਖਿਆ ਆਤਮ ਨਿਰਭਰਤਾ। ਮੇਕ ਇਨ ਇੰਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਖਿਆ ਆਤਮ ਨਿਰਭਰਤਾ ਦੇ ਵਿਜ਼ਨ ਨੂੰ ਵੀ ਸਾਕਾਰ ਕਰ ਦਿਖਾਇਆ ਹੈ। ਭਾਰਤ ਹੁਣ ਰੱਖਿਆ ਖੇਤਰ ਵਿੱਚ ਸਵਦੇਸ਼ੀ ਹਥਿਆਰ, ਮਿਜ਼ਾਈਲਾਂ, ਗਨਸ ਤੋਂ ਲੈ ਕੇ ਫਾਈਟਰ ਜੈਟਸ, ਹੈਲੀਕਾਪਟਰਸ, ਇੱਕ ਤੋਂ ਇੱਕ ਵੱਧ ਕੇ ਡਰੋਨਸ, ਸਬਮਰਾਈਨਸ ਤੇ ਤਮਾਮ ਔਜਾਰਾਂ ਦਾ ਨਿਰਮਾਣ ਹੁਣ ਖੁਦ ਕਰ ਰਿਹਾ ਹੈ। ਵਿੱਤੀ ਸਾਲ 2025-26 ਵਿੱਚ ਭਾਰਤ ਦਾ ਕੁੱਲ ਡਿਫੈਂਸ ਪ੍ਰੋਡਕਸ਼ਨ ਵੱਧ ਕੇ 1.78 ਲੱਖ ਕਰੋੜ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ। 2014 ਤੋਂ ਪਹਿਲਾਂ ਤੱਕ ਵਿਦੇਸ਼ ਆਯਾਤ ਤੇ ਨਿਰਭਰ ਰਹਿਣ ਵਾਲਾ ਭਾਰਤ ਹੁਣ ਦੁਨੀਆ ਦੇ 80 ਤੋਂ ਜ਼ਿਆਦਾ ਦੇਸ਼ਾਂ ਨੂੰ ਡਿਫੈਂਸ ਐਕਸਪੋਰਟ ਕਰ ਰਿਹਾ ਹੈ। ਭਾਰਤ ਦਾ ਡਿਫੈਂਸ ਐਕਸਪੋਰਟ ਹੁਣ ਵੱਧ ਕੇ 38,424 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਡਿਫੈਂਸ ਐਕਸਪੋਰਟਸ ਵਿੱਚ ਲਗਭਗ 65% ਦੀ ਗਰੋਥ ਦਰਜ ਕੀਤੀ ਗਈ ਹੈ ਤੇ ਇਹ ਲਗਾਤਾਰ ਅੱਗੇ ਵੱਧ ਰਹੀ ਹੈ। ਜਦ ਸੀਮਾ ਤੇ ਤੈਨਾਤ ਜਵਾਨ ਦੇ ਹੱਥ ਵਿੱਚ ਮੌਜੂਦ ਟੈਕਨੋਲੋਜੀ ਦੇ ਪਿੱਛੇ ਭਾਰਤ ਦੇ ਵਿਗਿਆਨੀ ਤੇ ਇੰਜੀਨੀਅਰਸ ਹੋਣ ਤਾਂ ਉਹ ਸਿਰਫ ਪ੍ਰੋਡਕਟ ਨਹੀਂ ਬਲਕਿ ਦੇਸ਼ ਦੀ ਸਮਰੱਥਾ ਦਾ ਪ੍ਰਤੀਕ ਬਣ ਜਾਂਦਾ ਹੈ।
1: ਅੱਜ ਦੇਸ਼ ਦਾ ਮੰਤਰ ਹੈ ਮੇਕ ਇਨ ਇੰਡੀਆ ਮੇਕ ਫਾਰ ਵਰਲਡ। ਅੱਜ ਭਾਰਤ ਆਪਣੀ ਸੇਨਾਓਂ ਕੋ ਆਤਮਨਿਰਭਰ ਬਣਾਨੇ ਕੇ ਲਿਏ ਕਾਮ ਕਰ ਰਹਾ ਹੈ। ਹਮ ਦੇਸ਼ ਕੇ ਡਿਫੈਂਸ ਸੈਕਟਰ ਸੇ ਦੇਸ਼ ਕੇ ਪ੍ਰਾਈਵੇਟ ਸੈਕਟਰ ਕੇ ਟੈਲੈਂਟ ਕੋ ਵੀ ਜੋੜ ਰਹੇ ਹੈ। ਨਏ ਸਟਾਰਟਅਪ ਕੋ ਅਭੀ ਖੇਤਰ ਮੇ ਵੀ ਆਪਣਾ ਕਮਾਲ ਦਿਖਾਨੇ ਕਾ ਮੌਕਾ ਮਿਲ ਰਹਾ।
0: PLI ਸਕੀਮ। ਇਸ ਸਕੀਮ ਤਹਿਤ ਅਲੱਗ ਅਲੱਗ ਖੇਤਰਾਂ ਵਿੱਚ ਲੱਖਾਂ ਕਰੋੜਾਂ ਰੁਪਏ ਦਾ ਵਿਦੇਸ਼ੀ ਨਿਵੇਸ਼ ਆਇਆ ਹੈ ਤੇ ਇਸ ਨਾਲ MSMEs ਨੂੰ ਭਾਰੀ ਵਧਾਵਾ ਮਿਲਿਆ ਹੈ। 31 ਮਾਰਚ 2026 ਤੱਕ ਮੈਨੂਫੈਕਚਰਿੰਗ ਦੇ 14 ਪ੍ਰਮੁੱਖ ਸੈਕਟਰਸ ਦੇ ਵਿੱਚ ਲਾਗੂ PLI ਯੋਜਨਾ ਦੇ ਤਹਿਤ 2.40 ਲੱਖ ਕਰੋੜ ਦਾ ਨਿਵੇਸ਼ ਦਰਜ ਹੋਇਆ ਹੈ। 22.66 ਲੱਖ ਕਰੋੜ ਦਾ ਉਤਪਾਦਨ ਤੇ ਵਿਕਰੀ, 15.20 ਲੱਖ ਕਰੋੜ ਦਾ ਨਿਰਯਾਤ ਹੋਇਆ ਹੈ ਤੇ ਇਸ ਨਾਲ ਜੁੜੇ 14.15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲਿਆ ਹੈ। ਸਟਾਰਟਅਪਸ ਤੇ ਰੋਜ਼ਗਾਰ। ਮੇਕ ਇਨ ਇੰਡੀਆ ਮਹਿਜ਼ ਵੱਡੀ ਕੰਪਨੀਆਂ ਦੀ ਹੀ ਕਹਾਣੀ ਨਹੀਂ ਹੈ ਬਲਕਿ ਭਾਰਤ ਵਿੱਚ ਸਟਾਰਟਅਪ ਮੂਵਮੈਂਟ ਸਥਾਪਿਤ ਕਰਨ ਵਾਲੀ ਪਹਿਲ ਵੀ ਹੈ। ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਸਭ ਤੋਂ ਤੀਜਾ ਵੱਡਾ ਸਟਾਰਟਅਪ ਈਕੋਸਿਸਟਮ ਭਾਰਤ ਵਿੱਚ ਹੀ ਹੈ, ਜਿਸ ਨਾਲ ਦੇਸ਼ ਵਿੱਚ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਤੇ 38,600 ਤੋਂ ਜ਼ਿਆਦਾ ਸਟਾਰਟਅਪ GEM ਤੇ ਆਨਬੋਰਡ ਹੋ ਚੁੱਕੇ ਨੇ। ਮੇਕ ਇਨ ਇੰਡੀਆ ਦੀ ਉਡਾਨ ਹੁਣ ਸਪੇਸ ਤੇ ਵੀ ਪਹੁੰਚ ਚੁੱਕੀ ਹੈ। 2014 ਵਿੱਚ ਦੇਸ਼ ਵਿੱਚ ਸਿਰਫ ਇੱਕ ਹੀ ਸਪੇਸ ਸਟਾਰਟਅਪ ਸੀ। ਪ੍ਰਾਈਵੇਟ ਸੈਕਟਰਸ ਦੇ ਲਈ ਇਹ ਖੇਤਰ ਪੂਰੀ ਤਰ੍ਹਾਂ ਬੰਦ ਸੀ। ਪ੍ਰਧਾਨ ਮੰਤਰੀ ਮੋਦੀ ਦੀ ਪਹਿਲ ਤੇ ਇਸ ਸੈਕਟਰ ਦੇ ਬੰਦ ਦਰਵਾਜ਼ੇ ਨੌਜਵਾਨਾਂ ਤੇ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦਾ ਸੁਖਦ ਨਤੀਜਾ ਸਾਹਮਣੇ ਆਇਆ ਹੈ। ਦੇਸ਼ ਵਿੱਚ ਹੁਣ ਕਰੀਬ 440 ਸਟਾਰਟਅਪਸ ਕੰਮ ਕਰ ਰਹੇ ਨੇ। ਭਾਰਤ ਦੇ ਸਪੇਸ ਸੈਕਟਰ ਵਿੱਚ ਨਿੱਜੀ ਨਿਵੇਸ਼ 2021-22 ਤੋਂ ਲਗਭਗ 6 ਗੁਣਾ ਵੱਧ ਗਿਆ ਹੈ। ਮੇਕ ਇਨ ਇੰਡੀਆ ਤੇ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਭਾਰਤ ਨੇ ਸਵਦੇਸ਼ੀ ਸੈਮੀਕੰਡਕਟਰ ਚਿਪ ਡਿਜ਼ਾਈਨਸ ਤੇ ਕਮਰਸ਼ੀਅਲ ਮੈਨੂਫੈਕਚਰਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ 12 ਸੈਮੀਕੰਡਕਟਰ

ਪ੍ਰੋਜੈਕਟਸ ਮਨਜ਼ੂਰ ਹੋਏ ਨੇ। ਦੇਸ਼ ਦੇ 6 ਰਾਜਾਂ ਵਿੱਚ ਇਹ ਮਨਜ਼ੂਰੀ ਮਿਲੀ ਹੈ। 300 ਤੋਂ ਜ਼ਿਆਦਾ ਚਿਪ ਡਿਜ਼ਾਈਨਸ ਵਿਕਸਿਤ ਹੋਏ ਨੇ। ਇਸ ਖੇਤਰ ਵਿੱਚ ਭਾਰਤ ਨੇ ਕਈ ਦੇਸ਼ਾਂ ਨਾਲ ਅੰਤਰਰਾਸ਼ਟਰੀ ਸਾਂਝੇਦਾਰੀ ਵੀ ਕਾਇਮ ਕੀਤੀ ਹੈ। ਨਾਲ ਹੀ ਫਾਰਮਾ ਇੰਡਸਟਰੀ ਵਿੱਚ ਈ ਉਤਪਾਦਨ ਸਮਰੱਥਾ ਦਾ ਨਿਰਮਾਣ ਹੋਇਆ। ਮੈਡੀਕਲ ਉਪਕਰਣਾਂ 'ਚ ਤਕਨੀਕੀ ਨਿਰਮਾਣ ਨੂੰ ਵਧਾਵਾ ਮਿਲਿਆ। ਟੈਲੀਕਾਮ ਵਿੱਚ ਮਜ਼ਬੂਤ 4G 5G ਉਪਕਰਣ ਇਕੋਸਿਸਟਮ ਸਥਾਪਿਤ ਹੋਇਆ। ਆਟੋ ਤੇ ਈਵੀ ਵਿੱਚ ਡੋਮੈਸਟਿਕ ਵੈਲਿਊ ਐਡੀਸ਼ਨ ਵਧਿਆ। ਵੰਦੇ ਭਾਰਤ ਜਿਹੀ ਹਾਈ ਸਪੀਡ ਸਵਦੇਸ਼ੀ ਟ੍ਰੇਨਾਂ ਤੋਂ ਲੈ ਕੇ ਰੇਲ ਇੰਜਨਸ ਤੇ ਐਡਵਾਂਸਡ ਮੈਟਰੋ ਕੋਚਸ ਦਾ ਨਿਰਮਾਣ ਹੁਣ ਸਾਡੇ ਦੇਸ਼ ਵਿੱਚ ਹੀ ਹੋ ਰਿਹਾ ਹੈ। ਸੋ ਇਹ ਸਨ ਕੁਝ ਵੱਡੇ ਬਦਲਾਅ ਜੋ ਮੇਕ ਇਨ ਇੰਡੀਆ ਵਿਜ਼ਨ ਤੋਂ ਬਾਅਦ ਦੇਖੇ ਜਾ ਸਕਦੇ ਨੇ। ਪਰ ਮੇਕ ਇਨ ਇੰਡੀਆ ਦਾ ਅਰਥ ਸਿਰਫ ਵੱਡੀਆਂ ਫੈਕਟਰੀਆਂ ਨਹੀਂ, ਇਸ ਦਾ ਅਰਥ ਹੈ ਭਾਰਤ ਦੀ ਧਰਤੀ ਤੇ ਬਣੇ ਉਤਪਾਦ, ਭਾਰਤ ਦੇ ਲੋਕਾਂ ਦੀ ਮਿਹਨਤ, ਭਾਰਤ ਦੀ ਤਕਨੀਕ ਤੇ ਭਾਰਤ ਦੀ ਕਾਬਲੀਅਤ, ਸਥਾਨਕ ਤੋਂ ਵਿਸ਼ਵ ਪੱਧਰ ਤੱਕ। ਜ਼ਰਾ ਆਪਣੇ ਆਲੇ ਦੁਆਲੇ ਨਜ਼ਰ ਮਾਰੋ, ਸਾਡੇ ਦੇਸ਼ ਵਿੱਚ ਕਿੰਨੇ ਹੀ ਲੋਕ ਆਪਣੇ ਹੱਥਾਂ ਨਾਲ ਚੀਜ਼ਾਂ ਬਣਾਉਂਦੇ ਨੇ, ਚਾਹੇ ਉਹ ਪੰਜਾਬ ਦੀ ਫੁਲਕਾਰੀ ਹੋਏ ਜਾਂ ਫਿਰ ਲਖਨਊ ਦੀ ਚਿਕਨਕਾਰੀ, ਕਸ਼ਮੀਰ ਦੀ ਕਢਾਈ ਹੋਏ ਜਾਂ ਵਾਰਾਣਸੀ ਦੀ ਬਨਾਰਸੀ ਬੁਣਾਈ, ਜੈਪੁਰ ਦੀ ਹੱਥ ਕਲਾ ਜਾਂ ਮੁਰਾਦਾਬਾਦ ਦੀ ਪਿੱਤਲ ਕਾਰੀਗਰੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਣਦੇ ਮਿੱਟੀ ਦੇ ਭਾਂਡੇ, ਲੱਕੜ ਦੀ ਕਲਾ, ਧਾਤੂ ਦੀਆਂ ਵਸਤਾਂ ਤੇ ਹੱਥਾਂ ਨਾਲ ਬੁਣੇ ਕੱਪੜੇ, ਇਹ ਸਾਰਾ ਸਾਡੀ ਸਦੀਆਂ ਪੁਰਾਣੀ ਵਿਰਾਸਤ ਦਾ ਹਿੱਸਾ ਹੈ। ਪਰ ਜਦੋਂ ਇਹ ਸਥਾਨਕ ਕਲਾ ਨਵੇਂ ਬਾਜ਼ਾਰਾਂ ਤੱਕ ਪਹੁੰਚਦੀ ਹੈ ਤਾਂ ਇੱਕ ਕਾਰੀਗਰ ਦੀ ਮਿਹਨਤ ਨੂੰ ਨਵੀਂ ਪਛਾਣ ਮਿਲਦੀ ਹੈ। ਉਸਦੀ ਕਲਾ ਸਿਰਫ ਉਸਦੇ ਪਿੰਡ ਤੱਕ ਸੀਮਤ ਨਹੀਂ ਰਹਿੰਦੀ, ਉਹ ਸ਼ਹਿਰਾਂ ਤੱਕ ਪਹੁੰਚਦੀ ਹੈ, ਦੇਸ਼ ਦੇ ਹੋਰ ਹਿੱਸਿਆਂ ਤੱਕ ਪਹੁੰਚਦੀ ਹੈ ਤੇ ਫਿਰ ਵਿਦੇਸ਼ਾਂ ਤੱਕ ਵੀ ਪਹੁੰਚਦੀ ਹੈ। ਇੱਕ ਛੋਟੇ ਜਿਹੇ ਪਿੰਡ ਦੇ ਕਾਰੀਗਰ ਦੇ ਹੱਥਾਂ ਤੋਂ ਨਿਕਲੀ ਵਸਤੂ ਜਦੋਂ ਦੁਨੀਆਂ ਦੇ ਕਿਸੇ ਹੋਰ ਕੋਨੇ ਵਿੱਚ ਪਹੁੰਚਦੀ ਹੈ ਤਾਂ ਉਸਦੇ ਨਾਲ ਪੂਰਾ ਭਾਰਤ ਜਾਂਦਾ ਹੈ। ਇਸ ਲਈ ਮੇਕ ਇਨ ਇੰਡੀਆ ਸਿਰਫ ਫੈਕਟਰੀ ਵਿੱਚ ਬਣਦੀ ਵਸਤੂ ਦਾ ਨਾਮ ਨਹੀਂ, ਬਲਕਿ ਇਹ ਉਸ ਮਿੱਟੀ ਦਾ ਨਾਮ ਹੈ ਜਿਸ ਵਿੱਚ ਚੱਕਾ ਘੁੰਮਦਾ ਹੈ, ਇਹ ਉਸ ਧਾਗੇ ਦਾ ਨਾਮ ਹੈ ਜਿਸ ਨਾਲ ਫੁਲਕਾਰੀ ਸਜਦੀ ਹੈ, ਇਹ ਉਸ ਲੋਹੇ ਦਾ ਨਾਮ ਹੈ ਜਿਸ ਤੋਂ ਖੇਤੀ ਦਾ ਸੰਦ ਬਣਦਾ ਹੈ, ਇਹ ਉਸ ਲੱਕੜ ਦਾ ਨਾਮ ਹੈ ਜਿਸ ਤੋਂ ਕਾਰੀਗਰ ਆਪਣੀ ਕਲਾ ਨੂੰ ਰੂਪ ਦਿੰਦਾ ਹੈ, ਇਹ ਉਸ ਔਜ਼ਾਰ ਦਾ ਨਾਮ ਹੈ ਜਿਸ 'ਤੇ ਸਾਡੀ ਸੁਰੱਖਿਆ ਹੁੰਦੀ ਹੈ ਅਤੇ ਅਸੀਂ ਵਿਸ਼ਵ ਦੇ ਵਿੱਚ ਤਾਕਤਵਰ ਦੇਸ਼ ਵਜੋਂ ਪਹਿਚਾਣੇ ਜਾਂਦੇ ਹਾਂ, ਇਹ ਉਸ ਤਕਨੀਕ ਦਾ ਨਾਮ ਹੈ ਜਿਸ ਨਾਲ ਅਸੀਂ ਹਰ ਰੋਜ਼ ਇੱਕ ਕਦਮ ਹੋਰ ਅੱਗੇ ਵੱਧ ਰਹੇ ਹਾਂ, ਇਹ ਉਸ ਉਮੀਦ ਦਾ ਨਾਮ ਹੈ ਜੋ ਨੌਜਵਾਨਾਂ ਦੀਆਂ ਅੱਖਾਂ 'ਚ ਚਮਕਦੀ ਹੈ, ਇਹ ਉਸ ਭਵਿੱਖ ਦੀ ਤਸਵੀਰ ਦਾ ਨਾਮ ਹੈ ਜਿਸ ਨੂੰ ਸਾਕਾਰ ਕਰਨ ਦੇ ਲਈ ਸਰਕਾਰ ਕਹਿ ਰਹੀ ਹੈ ਮੇਕ ਇਨ ਇੰਡੀਆ। ਆਓ ਆਪਣੇ ਕਾਰੀਗਰ ਦੀ ਕਦਰ ਪਛਾਣੀਏ, ਆਪਣੇ ਸਥਾਨਕ ਉਤਪਾਦਾਂ ਨੂੰ ਪਛਾਣੀਏ, ਆਪਣੇ ਨੌਜਵਾਨਾਂ ਦੇ ਹੁਨਰ ਨੂੰ ਮੌਕਾ ਦੇਈਏ ਅਤੇ ਆਪਣੇ ਦੇਸ਼ ਵਿੱਚ ਬਣੀਆਂ ਵਸਤਾਂ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦਾ ਹਿੱਸਾ ਬਣੀਏ। ਆਓ ਮੇਕ ਇਨ ਇੰਡੀਆ ਨਾਲ ਜੁੜੀਏ ਅਤੇ ਆਪਣੇ ਹਿੱਸੇ ਦਾ ਭਾਰਤ ਬਣਾਈਏ।

ਕਿਉਂਕਿ ਜਦੋਂ ਵੀ ਅਸੀਂ ਕਿਸੇ ਉਤਪਾਦ 'ਤੇ ਲਿਖਿਆ ਦੇਖੀਏ ਮੇਡ ਇਨ ਇੰਡੀਆ ਤਾਂ ਫਖਰ ਮਹਿਸੂਸ ਕਰੀਏ ਕਿ ਅਸੀਂ ਸਮਰੱਥ ਹਾਂ, ਅਸੀਂ ਭਾਰਤੀ ਹਾਂ, ਅਸੀਂ ਨਿਰਮਾਤਾ ਹਾਂ, ਅਸੀਂ ਪੂਰੇ ਵਿਸ਼ਵ ਨੂੰ ਵੀ ਦੇ ਸਕਦੇ ਹਾਂ ਅਤੇ ਅਸੀਂ ਫਿਰ ਤੋਂ ਸੋਨੇ ਦੀ ਚਿੜੀਆ ਬਣ ਸਕਦੇ ਹਾਂ।

पश्चिम को अमृत पिलवाएं, ये अमृत पिलवाएं, कहीं ये फल और फूल उगाए।

0: ਹੁਣ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਲੜੀ ਤਹਿਤ ਮੇਕ ਇਨ ਇੰਡੀਆ ਪਹਿਲ 'ਤੇ ਖਾਸ ਪ੍ਰੋਗਰਾਮ ਪੇਸ਼ ਕਰ ਰਹੇ ਸਨ ਪੂਨਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ

0: ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ 'ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 8:30 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਏਕੀਕ੍ਰਿਤ ਟਰਾਂਸਪੋਰਟ ਅਤੇ ਲੌਜਿਸਟਿਕਸ ਅਥਾਰਟੀ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਾਕਟਰਾਂ ਨੂੰ ਸੇਵਾ ਅਤੇ ਦਇਆ ਦੀ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਹੈ। ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਹਵਾਈ ਫੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਬੈਲਜੀਅਮ ਵਿੱਚ ਜਨਮੇ ਵਿਗਿਆਨੀ ਫਰਾਂਸਿਸ ਸੋਲਜ਼ੇਨ ਨੂੰ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਲਖਨਊ 'ਚ ਖੇਡਿਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਏਕੀਕ੍ਰਿਤ ਟਰਾਂਸਪੋਰਟ ਅਤੇ ਲੌਜਿਸਟਿਕਸ ਅਥਾਰਟੀ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਆਵਾਜਾਈ ਅਤੇ ਲੌਜਿਸਟਿਕ ਖੇਤਰ ਵਿੱਚ ਖੋਜ ਯੋਜਨਾਬੰਦੀ ਮੁਲਾਂਕਣ ਅਤੇ ਨਿਗਰਾਨੀ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਵਿੱਚ ਏਕੀਕ੍ਰਿਤ ਟਰਾਂਸਪੋਰਟ ਅਤੇ ਲੌਜਿਸਟਿਕਸ ਯੋਜਨਾਬੰਦੀ ਲਈ ਚੋਟੀ ਦੀ ਸੰਸਥਾ ਵਜੋਂ ਕੰਮ ਕਰੇਗੀ।
4: देश में जिस तरह से GDP बढ़ रही है 7%, 8% के बीच में, लॉजिस्टिक्स की रिक्वायरमेंट लगातार बढ़ रही है। देश में बहुत सारे हाईवे बन रहे हैं, रेलवे लाइंस बन रही है, वाटरवे बने, पोर्ट्स नए बन रहे हैं, एयरपोर्ट्स नए बन रहे हैं। इन सब का एक यूनिफाइड तरह से प्लानिंग हो, उसके लिए PM गतिशक्ति पोर्टल प्रधानमंत्री जी ने कुछ वर्षों पहले लागू किया था। अब भविष्य की जरूरतों को देखते हुए जो प्लानिंग बनानी हो, उस सब को स्टडी करने के लिए एक इंटीग्रेटेड ट्रांसपोर्ट एंड लॉजिस्टिक्स अथॉरिटी का निर्माण किया जाएगा।
3: केंद्रीय मंत्रिमंडल ने छोटे ते दरमियाने उद्यमां लई इक्विटी निवेश लई 10,000 करोड़ रुपए की रकम नाल एक छोटे ते दरमियाने उद्यम विकास फंड की स्थापना नूं भी प्रवानगी दित्ती है। श्री वैष्णव ने कहा कि यह फंड छोटे ते दरमियाने आकार के उद्यमां नूं लंबे समय की हिस्सा पूंजी प्रदान करेगा। ਉਨ੍ਹਾਂ ਕਿਹਾ ਕਿ ਫੰਡ ਦਾ ਜ਼ਿਆਦਾਤਰ ਹਿੱਸਾ ਨਿਰਮਾਣ ਖੇਤਰ ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਵਿੱਚ ਨਿਵੇਸ਼ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੰਤਰੀ ਮੰਡਲ ਦਾ ਫੈਸਲਾ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਖੇਤਰ ਲਈ ਇੱਕ ਵੱਡਾ ਹੁਲਾਰਾ ਹੈ ਅਤੇ ਭਾਰਤੀ ਉਦਯੋਗ ਲਈ ਅਗਲੀ ਪੀੜ੍ਹੀ ਦੇ ਆਗੂਆਂ ਨੂੰ ਤਿਆਰ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਫੈਸਲਾ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਵਿਸਥਾਰ, ਉੱਨਤ ਤਕਨਾਲੋਜੀ ਅਪਣਾਉਣ, ਉਤਪਾਦਨ ਵਧਾਉਣ ਅਤੇ ਵਿਸ਼ਵ ਬਾਜ਼ਾਰਾਂ ਤੱਕ ਪਹੁੰਚ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ। ਮੰਤਰੀ ਮੰਡਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨ ਤੇ ਵਧਾਈ ਦੇਣ ਵਾਲਾ ਮਤਾ ਵੀ ਪਾਸ ਕੀਤਾ। ਸ੍ਰੀ ਮੋਦੀ ਨੇ ਪਹਿਲੀ ਵਾਰ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਅਤੇ 2014 ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਕੱਲ੍ਹ ਉਹ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 25 ਸਾਲਾਂ ਦਾ ਕਾਰਜਕਾਲ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਮਾਣ ਹੈ।
4: ये जो निरंतर सेवा देश की है, इसके लिए कैबिनेट ने अभिनंदन किया माननीय प्रधानमंत्री जी का और एक प्रस्ताव पारित किया। जिस तरह से गुजरात में माननीय प्रधानमंत्री जी ने

0: अपने कार्यक्रमों के माध्यम से, नीतियों के माध्यम से कई ऐसे परिवर्तन किए जिसके लिए दुनिया भर में माननीय प्रधानमंत्री जी को जो काम उन्होंने किए वो सारे काम आगे जाके देश के लिए एक बड़ी टेम्पलेट बने। तो गुजरात मॉडल को दुनिया भर में पहचाना गया, सराहा गया और भारत भर में उसकी इम्प्लीमेंटेशन हुई।
1: श्री वैष्णव ने कहा कि प्रधानमंत्री नरेंद्र मोदी ने अजिहा इतिहास रचा जिस दी मिसाल किसी भी लोकतंत्री देश विच घट ही मिलती है। राष्ट्रपति द्रौपदी मुर्मू ने डाक्टरों की सेवा अते दया की भावना नाल काम करन दा सद्दा दिता है। हिमाचल प्रदेश के बिलासपुर में ऑल इंडिया इंस्टीट्यूट ऑफ आयुर्वेदिक साइंसिस एम्स की पहली कॉन्वोकेशन संबोधन करदे राष्ट्रपति ने कहा कि डाक्टरों अजिहा विहार करना चाहिए जो संस्था की साख नूं वधाए अते आउण वालियां पीढ़ियां नूं उन्हां दी मिसाल ते चलण लई प्रेरित करे। राष्ट्रपति मुर्मू ने कहा कि हिमाचल प्रदेश दीआं मुश्किल भूगोलिक स्थितियां नूं देखते हुए राज दे दूर दराडे इलाकिआं विच म्यारी सिहत संभाल सहूलतां प्रदान करना एक बहुपक्खी चुनौती है। हालांकि उन्होंने कहा कि इस चुनौती नूं डाक्टरां दे यतन ते पक्के इरादे नाल हल कीता जा सकता है। राष्ट्रपति ने कहा कि केंद्र सरकार वालों शुरू की गई आयुष्मान योजना मरीजों लई लाभदायक साबित हो रही है। इस तों पहलां राष्ट्रपति ने संस्था के होनहार विद्यार्थियों तमगे ते डिग्रियां प्रदान कीतियां। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਹਵਾਈ ਫੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਹ 31 ਅਕਤੂਬਰ ਨੂੰ ਅਹੁਦਾ ਸੰਭਾਲਣਗੇ। ਸ੍ਰੀ ਦੀਕਸ਼ਿਤ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਦੀ ਥਾਂ ਲੈਣਗੇ। ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫੌਜ ਵਿੱਚ ਕਈ ਮਹੱਤਵਪੂਰਨ ਸੰਚਾਲਨ ਅਤੇ ਰਣਨੀਤਿਕ ਅਹੁਦਿਆਂ 'ਤੇ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਹੈੱਡਕੁਆਟਰ ਇੰਟੀਗ੍ਰੇਟਡ ਡਿਫੈਂਸ ਸਟਾਫ ਵਿਖੇ CISC ਅਤੇ ਸੈਂਟਰਲ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ ਇਨ ਚੀਫ ਵਰਗੇ ਅਹੁਦੇ ਸ਼ਾਮਲ ਨੇ। ਰੱਖਿਆ ਮੰਤਰਾਲੇ ਅਨੁਸਾਰ ਏਅਰ ਮਾਰਸ਼ਲ ਦੀਕਸ਼ਿਤ ਇੱਕ ਐਕਸਪੈਰੀਮੈਂਟਲ ਟੈਸਟ ਪਾਇਲਟ ਅਤੇ ਇੱਕ ਯੋਗ ਫਲਾਇੰਗ ਇੰਸਟ੍ਰਕਟਰ ਨੇ। ਉਹਨਾਂ ਕੋਲ 3,500 ਘੰਟਿਆਂ ਤੋਂ ਵੱਧ ਦਾ ਉਡਾਨ ਤਜਰਬਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਅੱਜ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਵਾਰ ਵਾਰ ਚੋਣ ਕਮਿਸ਼ਨ ਅਤੇ ਹੋਰ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਿਜੀਜੂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਚੋਣ ਫਤਵੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਹਨਾਂ ਕਾਂਗਰਸ ਪਾਰਟੀ 'ਤੇ ਇਲਜ਼ਾਮ ਲਾਇਆ ਕਿ ਜਦੋਂ ਉਹਨਾਂ ਨੂੰ ਜਨਤਕ ਸਮਰਥਕ ਨਹੀਂ ਮਿਲਦਾ ਤਾਂ ਉਹ ਸੰਵਿਧਾਨਕ ਸੰਸਥਾਵਾਂ 'ਤੇ ਸਵਾਲ ਉਠਾਉਂਦੇ ਨੇ।
2: ये रोज रोज कांग्रेस पार्टी राहुल गांधी जी जो ड्रामा करते रहते हैं, इलेक्शन कमीशन को लेकर के, सुप्रीम कोर्ट को लेकर के जो हमला करते रहते हैं, अब बंद करने का समय आ गया है। लोकतंत्र में लोगों को सेवा करो तो आपको जनादेश मिलेगा। अब जनादेश प्राप्त नहीं कर पाता है और इलेक्शन कमीशन को गाली देंगे, और जब सुप्रीम कोर्ट ने माफी मांगने के लिए कहते हैं, बाद में सुप्रीम कोर्ट को भी फिर अटैक करते हैं और बोलते हैं कि कोर्ट के ऊपर में भरोसा नहीं है, तो इससे ना लोकतंत्र ठीक होगा ना कांग्रेस पार्टी का फिर से उदय होगा।
1: रक्षा खोज ते विकास संगठन DRDO ने आज एक स्वदेशी हाई अल्टीट्यूड प्लेटफार्म का सफलतापूर्वक उड़ान परीक्षण किया है। रक्षा मंत्रालय ने कहा कि परख हवाई फौज मिलिट्री एयर वर्दीनेस एंड सर्टिफिकेशन सेंटर सिविल हवाबाजी डायरेक्टोरेट जनरल एयरपोर्ट अथॉरिटी ऑफ इंडिया और होर सिविल अधिकारियों के सहयोग नाल किया गया। ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਸਤਹ ਤੋਂ 21 ਕਿਲੋਮੀਟਰ ਦੀ ਉਚਾਈ ਤੇ ਪਹੁੰਚਣ ਤੋਂ ਬਾਅਦ ਉਡਾਣ ਨੇ 30 ਮਿੰਟਾਂ ਤੋਂ ਵੱਧ ਸਮੇਂ ਲਈ 20 ਕਿਲੋਮੀਟਰ ਦੀ ਉਚਾਈ ਬਣਾਈ ਰੱਖੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਪ੍ਰੀਖਣ ਤੇ ਟੀਮ ਨੂੰ ਵਧਾਈ ਦਿੱਤੀ ਹੈ। ਸ੍ਰੀ ਸਿੰਘ ਨੇ ਕਿਹਾ ਹੈ ਕਿ ਇਹ ਆਤਮ ਨਿਰਭਰ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਬੈਲਜੀਅਮ ਵਿੱਚ ਜਨਮੇ ਵਿਗਿਆਨੀ ਫਰਾਂਸਿਸ ਹੋਲਸੇਨ ਨੂੰ ਆਈਸ ਕਿਊਬ ਨਿਊਟਰੀਨੋ ਓਬਜ਼ਰਵੇਟਰੀ ਵਿੱਚ ਯੋਗਦਾਨ ਅਤੇ ਖਗੋਲੀ ਸਰੋਤਾਂ ਤੋਂ ਆਉਣ ਵਾਲੇ ਉੱਚ ਊਰਜਾ ਵਾਲੇ ਨਿਊਟਰੀਨੋ ਦੀ ਖੋਜ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। 82 ਸਾਲਾ ਫਰਾਂਸਿਸ ਹੋਲਜਨ ਨੇ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਦੀ ਅਗਵਾਈ ਕੀਤੀ ਜਿਸ ਨੇ ਦੱਖਣੀ ਧਰੁਵ 'ਤੇ ਆਈਸ ਕਿਊਬ ਨਾਮਕ ਨਿਊਟਰੀਨੋ ਡਿਟੈਕਟਰ ਵਿਕਸਿਤ ਕੀਤਾ ਹੈ। ਇਹ ਬ੍ਰਹਿਮੰਡ ਦੇ ਅਧਿਐਨ ਵਿੱਚ ਮਦਦ ਕਰੇਗਾ। ਨਿਊਟਰੀਨੋ ਬਹੁਤ ਛੋਟੇ ਅਤੇ ਲਗਭਗ ਭਾਰ ਰਹਿਤ ਕਣ ਨੇ ਜੋ ਤਾਰਿਆਂ ਅਤੇ ਪੁਲਾੜ ਵਿੱਚ ਹੋਣ ਵਾਲੀਆਂ ਹੋਰ ਘਟਨਾਵਾਂ ਤੋਂ ਪੈਦਾ ਹੁੰਦੇ ਨੇ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਸਟਾਕਹੋਮ ਵਿੱਚ ਪੁਰਸਕਾਰ ਦਾ ਐਲਾਨ ਕੀਤਾ। ਇਸ ਪੁਰਸਕਾਰ ਤਹਿਤ 1,20,00,000 ਸਵੀਡਿਸ਼ ਕਰੋਨਰ ਯਾਨੀ ਲਗਭਗ 12,00,000 ਅਮਰੀਕੀ ਡਾਲਰ ਦੀ ਰਕਮ ਦਿੱਤੀ ਜਾਂਦੀ ਹੈ। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਲਖਨਊ 'ਚ ਖੇਡਿਆ ਜਾ ਰਿਹਾ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਵੈਸਟ ਇੰਡੀਜ਼ ਨੇ 18 ਓਵਰਾਂ 'ਚ 8 ਵਿਕਟਾਂ ਪਿੱਛੇ 172 ਦੌੜਾਂ ਬਣਾ ਲਈਆਂ ਨੇ। ਪਹਿਲਾਂ ਭਾਰਤ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਰਿਆਣਾ ਦੀਆਂ ਅਨਾਜ ਮੰਡੀਆਂ ਵਿੱਚ

ਝੋਨੇ ਦੀ ਆਮਦ ਲਗਾਤਾਰ ਜਾਰੀ ਹੈ। 5 ਅਕਤੂਬਰ ਤੱਕ ਲਗਭਗ 7,35,000 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਪਹੁੰਚ ਚੁੱਕਾ ਸੀ। ਇੱਕ ਸਰਕਾਰੀ ਬੁਲਾਰੇ ਅਨੁਸਾਰ ਖਰੀਦ ਏਜੰਸੀਆਂ ਨੇ ਹੁਣ ਤੱਕ 2,57,000 ਮੀਟ੍ਰਿਕ ਟਨ ਝੋਨਾ ਖਰੀਦਿਆ। ਖਰੀਦੇ ਗਏ ਝੋਨੇ ਵਿੱਚੋਂ 27,496 ਮੀਟ੍ਰਿਕ ਟਨ ਦੀ ਪਹਿਲਾਂ ਹੀ ਚੁਕਾਈ ਕਰ ਲਈ ਗਈ ਹੈ। ਕੇਂਦਰ ਸਰਕਾਰ ਨੇ ਇਸ ਸਾਲ ਹਰਿਆਣਾ ਤੋਂ 58,00,000 ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਹੈ। ਰੱਖਿਆ ਮੰਤਰਾਲੇ ਨੇ ਸਮੁੰਦਰੀ ਫੌਜ ਦੇ ਜਹਾਜ਼ਾਂ ਲਈ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਅਤੇ ਲਾਂਚਰਾਂ ਦੀ ਖਰੀਦ ਲਈ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ

0: ਲੌਜਿਸਟਿਕਸ ਅਥਾਰਟੀ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਾਕਟਰਾਂ ਨੂੰ ਸੇਵਾ ਅਤੇ ਦਇਆ ਦੀ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਹੈ। ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਹਵਾਈ ਫੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਬੈਲਜੀਅਮ ਵਿੱਚ ਜਨਮੇ ਵਿਗਿਆਨੀ ਫਰਾਂਸਿਸ ਸਾਲਜ਼ੇਨ ਨੂੰ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਅਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਲਖਨਊ ਵਿੱਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:40 ਹੋ ਚੁੱਕੇ ਨੇ। ਆਹੁਣ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇੱਕ ਪੰਜਾਬੀ ਗੀਤ।

0: your thoughtful insights and telling that how the Union Cabinet decisions that was taken up today will contribute to make India a developed nation. Thank you so much, sir, for joining the program Spotlight.
1: Thank you, sir.
2: You were listening to a discussion on Union Cabinet decisions. The participants were Santosh Tiwari, Economic Analyst, and Shreya Pathak, Anchor. This program was produced and presented by the News Services Division of Akashvani. You can listen to it on our mobile app, News on AIR. This program is also available on our YouTube channel, News on AIR Official.
3: Spotlight.
4: मीडियम वेव 343.6 मीटर यानी 873 किलोहर्ट्ज़ ते आकाशवाणी दा ए जलंधर केंद्र है। इस वेले रात दे 9:30 बज चुके ने। पेशे प्रोग्राम रूबरू। आज दे इस प्रोग्राम च तुसी सुनोगे रंगमंच ते फिल्मां दे कलाकार जतिंदर कौर दे नाल कीती एक मुलाकात। इन्हां दे नाल गलबात कर रहे ने सुखजीत कौर।
5: प्रोग्राम च सारयां दा बहुत बहुत स्वागत करते हैं। ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਦੇ ਬਾਰੇ ਜ਼ਿਕਰ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਵੈਸੇ ਉਹ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਜਿਹੜੇ ਥੀਏਟਰ ਨਾਲ ਜੁੜੇ ਹੋਏ ਨੇ ਉਹ ਇਸ ਨਾਮ ਤੋਂ ਭਲੀ ਭਾਂਤੀ ਜਾਣੂ ਹੋਣਗੇ ਕਿ ਜਤਿੰਦਰ ਕੌਰ ਸੱਚੀ ਮੁੱਚੀ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਜਤਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਖੁਸ਼ਾਮਦੀਦ ਪ੍ਰੋਗਰਾਮ 'ਚ।
6: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
5: ਜਤਿੰਦਰ ਕੌਰ ਥੀਏਟਰ ਨਾਲ ਕਦੋਂ ਕੁ ਜੁੜੀ ਸੀ?
6: ਮੈਨੂੰ ਅੱਜ 50 ਸਾਲ ਹੋ ਗਏ ਥੀਏਟਰ ਨਾਲ ਜੁੜਿਆ।
5: ਵਾਹ, ਯਾਨੀ ਕਿ ਤੁਹਾਡੀ ਥੀਏਟਰ ਨਾਲ ਜੁੜਨ ਦੀ ਗੋਲਡਨ ਜੁਬਲੀ ਹੋ ਚੁੱਕੀ ਹੈ ਜੀ।
6: ਬਿਲਕੁਲ ਬਿਲਕੁਲ ਹੋ ਚੁੱਕੀ ਹੈ ਜੀ, ਮੈਨੂੰ ਪੂਰੇ 50 ਸਾਲ ਹੋ ਗਏ ਹੈ। ਮੈਂ ਜਦੋਂ ਇਹ ਕੰਮ ਸ਼ੁਰੂ ਕੀਤਾ ਹੈ, ਬਸ ਉਸ ਤੋਂ ਬਾਅਦ ਫਿਰ ਮੈਂ ਅਗਾਂਹ ਅਗਾਂਹ ਅਗਾਂਹ ਅਗਾਂਹ ਤੁਰਦੀ ਰਹੀ ਹਾਂ।
5: ਅਤੇ ਜੇ ਆਪਾਂ ਜਤਿੰਦਰ ਦੇ ਬਚਪਨ ਵੱਲ ਝਾਤ ਮਾਰੀਏ, ਕਿੱਥੇ ਜੰਮੀ, ਕਿੱਥੇ ਪਲੀ, ਕਿੱਥੇ ਸਿੱਖਿਆ ਹਾਸਲ ਕੀਤੀ?
6: ਮੈਂ ਅੰਮ੍ਰਿਤਸਰ ਵਿੱਚ ਹੀ ਜੰਮੀ ਅਤੇ ਅੰਮ੍ਰਿਤਸਰ 'ਚ ਹੀ ਵੱਡੀ ਹੋਈ ਹਾਂ। ਸਿੱਖਿਆ ਬਹੁਤ ਜ਼ਿਆਦਾ ਮੇਰੀ ਨਹੀਂ ਹੈ, ਮੈਂ BA ਤੋਂ ਵੀ ਥੱਲੇ ਰਹਿ ਗਈ ਅਤੇ ਸ਼ਾਇਦ ਕੁਛ ਪ੍ਰੋਬਲਮਸ ਕਰਦੀਆਂ ਹੋਣ ਕਰਕੇ ਸ਼ਾਇਦ ਮੇਰੇ ਫਾਦਰ ਦੀ ਡੈਥ ਬਹੁਤ ਬਹੁਤ ਜਲਦੀ ਹੋ ਗਈ ਸੀ 50 ਸਾਲ ਦੀ ਉਮਰ ਵਿੱਚ ਹੀ, ਅਤੇ ਸ਼ਾਇਦ ਸਾਨੂੰ ਕੁਛ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ ਜਿਹਦੇ ਕਰਕੇ ਪੜ੍ਹਾਈ ਵਿੱਚ ਹੀ ਰਹਿ ਗਈ।
5: ਅੱਛਾ ਜੀ, ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਅਤੇ ਤੁਹਾਡਾ ਕਿੰਨਵਾਂ ਨੰਬਰ?
6: ਪਰਿਵਾਰ ਜਿਵੇਂ ਪਿਛਲੀ ਤਰ੍ਹਾਂ ਵੱਡੇ ਵੱਡੇ ਪਰਿਵਾਰ ਹੁੰਦੇ ਸੀ, ਚਾਰ ਭੈਣਾਂ ਚਾਰ ਭਰਾ
5: ਜੀ,
6: ਅਤੇ ਮੇਰਾ 5ਵਾਂ ਨੰਬਰ ਹੈ।
5: ਅੱਛਾ ਜੀ, ਅਤੇ ਜਤਿੰਦਰ ਜੀ ਭੈਣ ਭਰਾ ਕਿੰਨਾ ਕੁ ਆਪਸ 'ਚ ਲੜਾਈ ਕਰਦੇ ਹੁੰਦੇ ਸੀ ਛੋਟੇ ਹੁੰਦੇ?
6: ਜਦੋਂ ਹੋਸ਼ ਸੰਭਾਲੀ ਹੈ ਉਦੋਂ ਤਾਂ ਸਾਨੂੰ ਆਪੋ ਆਪਣੇ ਆ ਫਿਕਰ ਹੀ ਪੈ ਗਿਆ ਫਾਦਰ ਦੀ ਡੈਥ ਤੋਂ ਬਾਅਦ ਕਿ ਅਸੀਂ ਸਭ ਨੇ ਰਲ ਕੇ ਮਿਹਨਤ ਕਰਨੀ ਹੈ ਅਤੇ ਇਸ ਘਰ ਨੂੰ ਸਾਂਭਣਾ।
5: ਅੱਛਾ ਜੀ,
6: ਅਤੇ ਉਸ ਤੋਂ ਪਹਿਲਾਂ ਦਾ ਤਾਂ ਬਚਪਨਾ ਬਹੁਤਾ ਯਾਦ ਵੀ ਨਹੀਂ ਹੈ, ਅਤੇ ਜਦੋਂ ਦੀ ਮੈਂ ਯਾਦ ਕਰਦੀ ਹਾਂ ਉਦੋਂ ਤਾਂ ਲੱਗਦਾ ਕਿ ਬਸ ਮਿਹਨਤ ਹੀ ਮਿਹਨਤ, ਮਿਹਨਤ ਹੀ ਮਿਹਨਤ ਕਰੀ ਜਾ ਰਹੇ ਹਾਂ।
5: ਯਾਨੀ ਕਿ ਮਿਹਨਤ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣਾ ਲਿਆ। ਤੁਹਾਡੇ ਵਾਂਗ ਹੀ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਮਿਹਨਤ ਨੂੰ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣਾਇਆ।
6: ਬਿਲਕੁਲ ਜੀ।
5: ਥੀਏਟਰ ਨਾਲ ਜੁੜਨ ਦਾ ਕਿਵੇਂ ਮੌਕਾ ਮਿਲਿਆ?
6: ਥੀਏਟਰ ਨਾਲ ਜੁੜਨ ਦਾ ਮੌਕਾ ਇਸ ਤਰ੍ਹਾਂ ਬਣਿਆ ਕਿ ਮੇਰੇ ਅੰਦਰ ਕਈ ਵਾਰੀ ਕੁਝ ਸੁਲਗਦਾ ਰਹਿੰਦਾ ਸੀ ਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਜਾਂ ਕੁੜੀਆਂ ਨੂੰ ਕਿਉਂ ਅੰਦਰ ਇੰਨਾ ਬੰਦ ਕੀਤਾ ਜਾਂਦਾ ਹੈ, ਉਹਨਾਂ 'ਤੇ ਇੰਨੀਆਂ ਪਾਬੰਦੀਆਂ ਕਿਉਂ ਲਾਈਆਂ ਜਾਂਦੀਆਂ ਨੇ, ਮੁੰਡਿਆਂ ਨੂੰ ਕੁਛ ਨਹੀਂ ਕਹਿੰਦੇ, ਜੇ ਬਾਰੀ ਵਿੱਚ ਤੁਸੀਂ ਥੋੜ੍ਹੀ ਦੇਰ ਖੜੋਤੇ ਹੋ ਅਤੇ ਤਾਂ ਤੁਹਾਨੂੰ ਵਰਜਿਆ ਜਾਂਦਾ ਵੈ, ਜੇ ਤੁਸੀਂ ਬਾਜ਼ਾਰ ਚੁੰਨੀ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਨਹੀਂ ਲਿਆ ਤਾਂ ਵਰਜਿਆ ਜਾਂਦਾ। ਉਹ ਇੱਕ ਅੱਗ ਜਿਹੀ ਸੀ ਮੇਰੇ ਅੰਦਰ ਸੁਲਗ ਰਹੀ ਅਤੇ ਮੇਰਾ ਜੀ ਕਰਦਾ ਹੁੰਦਾ ਸੀ ਇਹ ਸਾਰੀ ਭੜਾਸ ਕਿਤੇ ਕੱਢਾਂ
5: ਜੀ,
6: ਅਤੇ ਉਹ ਕੱਢਣ ਲਈ ਕੋਈ ਜਗ੍ਹਾ 'ਤੇ ਚਾਹੀਦੀ ਸੀ। ਉਹਦੇ ਲਈ ਫਿਰ ਮੈਨੂੰ ਕਿਸੇ ਮੇਰੀ ਕੋਈ ਫਰੈਂਡ ਸੀ, ਉਹਨੇ ਮੈਨੂੰ ਰਸਤਾ ਦਿਖਾਇਆ ਕਿ ਇੱਥੇ ਗੁਰਸ਼ਰਨ ਭਾਅ ਜੀ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ, ਉਹ ਥੀਏਟਰ ਕਰਦੇ ਨੇ, ਅਤੇ ਉਹਨਾਂ ਨੇ ਮੈਨੂੰ ਉਹਦੇ ਨਾਲ ਮਿਲਾਇਆ, ਉਹਨਾਂ ਦੇ ਨਾਲ ਮਿਲਾਇਆ
5: ਜੀ।
6: ਅਤੇ ਜਦੋਂ ਮੈਂ ਉਹਨਾਂ ਦੇ ਕੋਲ ਮਿਲਣ ਗਈ ਹਾਂ ਤਾਂ ਉਹਨਾਂ ਨੂੰ ਦੱਸਿਆ ਸਾਰਾ ਕੁਛ ਕਿ ਮੈਨੂੰ ਬੜਾ ਸ਼ੌਂਕ ਹੈ, ਮੈਂ ਕੁਝ ਕਰਨਾ ਚਾਹੁੰਦੀ ਹਾਂ ਸਟੇਜ 'ਤੇ, ਕੁਝ ਕਹਿਣਾ ਚਾਹੁੰਦੀ ਹਾਂ, ਅਤੇ ਉਹਨਾਂ ਕੋਲ ਉਦੋਂ ਕੁੜੀ ਤਾਂ ਕੋਈ ਵੀ ਨਹੀਂ ਸੀ ਹੈਗੀ ਅਤੇ ਨਾ ਹੀ ਕੁੜੀਆਂ ਹੁੰਦੀਆਂ ਸੀਗੀਆਂ। ਉਹਨਾਂ ਦੀ ਮਿਸਿਜ਼ ਹੈ, ਉਹ ਕਦੀ ਕਦਾਂ ਪਲੇ ਕਰਦੀ ਹੁੰਦੀ ਸੀ ਉਹਨਾਂ ਦੇ ਨਾਲ
5: ਜੀ,
6: ਅਤੇ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਜੁਆਇਨ ਕਰ ਲਿਆ
5: ਜੀ। ਅਤੇ ਗੁਰਸ਼ਰਨ ਭਾਅ ਜੀ ਕੋਲੋਂ ਤੁਹਾਨੂੰ ਥੀਏਟਰ ਦੇ ਬਹੁਤ ਸਾਰੇ ਗੁਰ ਸਿੱਖਣ ਨੂੰ ਮਿਲੇ ਹੋਣਗੇ?

0: ਗੁਲਸ਼ਰਨ ਭਾਜ ਦਾ ਥੀਏਟਰ ਬਹੁਤ ਸਿੱਧਾ ਸਾਦਾ ਸੀਗਾ, ਆਮ ਲੋਕਾਂ ਲਈ ਥੀਏਟਰ ਸੀ। ਉਹਦੇ ਵਿੱਚ ਬਹੁਤ ਸਿੱਖਣ ਵਾਲੀ ਗੱਲ ਕੋਈ ਨਹੀਂ ਸੀ ਹੈਗੀ। ਉਹ ਸਭ ਤੋਂ ਜ਼ਿਆਦਾ ਤਾਂ ਸਿਖਾਉਂਦੇ ਹੁੰਦੇ ਸੀ ਕਿ ਉੱਚੀ ਆਵਾਜ਼, ਕਿਉਂਕਿ ਉਹਨਾਂ ਦਾ ਮੇਨ ਪਰਪਸ ਸੀ ਕਿ ਜਾ ਕੇ ਪਿੰਡਾਂ ਦੇ ਵਿੱਚ ਕਰਨਾ ਹੈ, ਅਤੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੀਆਂ ਸਮੱਸਿਆਵਾਂ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਮੈਂ ਜਾ ਕੇ ਲੋਕਾਂ ਤੱਕ ਕਰਨੀਆਂ ਨੇ, ਦੱਸਣੀਆਂ ਨੇ, ਉਹਨਾਂ ਦੇ ਹੱਕ ਕੀ ਨੇ, ਉਹਨਾਂ ਦੇ ਫਰਜ਼ ਕੀ ਨੇ, ਉਹ ਸਮਝਾਉਂਦੇ ਹੁੰਦੇ ਸੀ ਮੇਨ। ਅਤੇ ਬਾਕੀ ਤਾਂ ਕੋਈ ਖਾਸ ਗੱਲ ਨਹੀਂ ਸੀ ਹੁੰਦੀ, ਅਤੇ ਅੰਦਰ ਤਾਂ ਮੇਰੇ ਇਹ ਚੀਜ਼ ਮਗਦੀ ਰਹਿੰਦੀ ਸੀ ਕਿ ਮੈਂ ਕੁਝ ਬੋਲਣਾ ਚਾਹੁੰਦੀ ਹਾਂ। ਅਤੇ ਬੋਲਣ ਦਾ ਤਰੀਕਾ ਕੁਝ ਉਹਨਾਂ ਨੇ ਸਮਝਾਤਾ, ਕੁਝ ਮੇਰੇ ਅੰਦਰ ਆਪਣੇ ਆਪ ਆਇਆ, ਅਤੇ ਮੈਂ ਬਸ ਸਿੱਖਦੀ ਗਈ ਅਤੇ ਕਰਦੀ ਗਈ।
1: ਯਾਨੀ ਕਿ ਗੁਰਸ਼ਰਨ ਭਾਅ ਜੀ ਨੁੱਕੜ ਨਾਟਕ ਦੇ ਨਾਲ ਉਹਨਾਂ ਨੇ ਸਾਂਝ ਪਾਈ ਹੋਈ ਸੀ, ਤੁਹਾਨੂੰ ਵੀ ਉੱਧਰ ਤੋਰਿਆ ਅਤੇ ਤੁਸੀਂ ਵੀ ਸਿੱਖਦੇ ਗਏ। ਯਾਦ ਹੈ ਕੋਈ ਪਹਿਲਾ ਨਾਟਕ ਕਿਹੜਾ ਕੀਤਾ ਸੀ?
0: ਜੀ, ਮੈਂ ਜਦੋਂ ਗੁਰਸ਼ਰਨ ਭਾਅ ਜੀ ਕੋਲ ਗਈ ਹਾਂ, ਮੈਨੂੰ ਜਦੋਂ ਮਿਲਾਇਆ ਗਿਆ ਗੁਰਸ਼ਰਨ ਭਾਅ ਜੀ ਨਾਲ, ਉਸ ਦਿਨ ਵੀ ਉਹਨਾਂ ਦਾ ਕੋਈ ਸ਼ੋਅ ਸੀਗਾ ਨਹਿਰ ਦੇ ਦਫ਼ਤਰ 'ਚ
1: ਜੀ,
0: ਅਤੇ ਮੈਨੂੰ ਜਦੋਂ ਉਹਨਾਂ ਨੇ ਵੇਖਿਆ ਕਿ ਇਹਨੂੰ ਬੜਾ ਸ਼ੌਂਕ ਹੈ, ਅਤੇ ਉਹਨਾਂ ਨੇ ਜਾਂਦਿਆਂ ਹੀ ਮੈਨੂੰ ਕਿਹਾ ਕਿ ਅਸੀਂ ਇੱਕ ਪਲੇਅ ਕਰ ਰਹੇ ਹਾਂ ਅਟੈਚੀ ਕੇਸ, ਉਹਦੇ 'ਚ ਇੱਕ ਛੋਟਾ ਜਿਹਾ ਰੋਲ ਹੈ, ਮੈਂ ਤੈਨੂੰ ਹੁਣੇ ਤਿਆਰ ਕਰਵਾਉਂਦਾ, ਤੂੰ ਹੁਣੇ ਕਰ ਜਾ।
1: ਅੱਛਾ ਜੀ।
0: ਔਰ ਉਹਨਾਂ ਨੇ ਮੈਨੂੰ ਉਹ ਰੋਲ ਦਿੱਤਾ, ਮੈਂ ਉਹ ਤਿਆਰ ਵੀ ਕਰ ਲਿਆ। ਇਹ ਹੈ ਕਿ ਪਹਿਲੀ ਵਾਰ ਸੀ ਉਹ ਮੇਰੀ ਸਟੇਜ 'ਤੇ, ਮੈਨੂੰ ਲੱਤਾਂ ਵਿੱਚ ਥੋੜ੍ਹੀ ਕੰਪਨ ਸੀ, ਕੰਬ ਰਹੀ ਸਾਂ, ਪਰ ਮੈਂ ਉਹ ਘਰ ਆਈ।
1: ਅੱਛਾ ਜੀ।
0: ਔਰ ਉਸ ਤੋਂ ਬਾਅਦ ਤਾਂ ਫਿਰ ਮੈਂ ਇੰਨੀ ਦਲੇਰ ਹੋ ਗਈ ਕਿ ਮੈਂ ਤਾਂ ਅੱਜ ਸਟੇਜ ਇਹ ਥੀਏਟਰ ਵੇਖਣ ਆਈ ਹਾਂ, ਇਹਨਾਂ ਨੂੰ ਪਹਿਲੀ ਵਾਰੀ ਮਿਲੀ ਹਾਂ, ਔਰ ਇਹਨਾਂ ਨੇ ਅੱਜ ਮੇਰੇ ਕੋਲੋਂ ਥੀਏਟਰ ਕਰਵਾ ਲਿਆ, ਅਤੇ ਇਹਦੇ ਨਾਲ ਮੇਰਾ ਹੌਸਲਾ ਜਿਹੜਾ ਸੀ ਉਹ ਬਹੁਤ ਵੱਧ ਗਿਆ। ਉਸ ਪਲੇਅ ਦਾ ਨਾਮ ਹੀ ਸੀ ਅਟੈਚੀ ਕੇਸ।
1: ਅੱਛਾ,
0: ਕਰਕੇ ਆਈ
1: ਸੀ। ਲੋਕਾਂ ਨੇ ਬਹੁਤ ਪਸੰਦ ਕੀਤਾ।
0: ਹਾਂਜੀ, ਪਸੰਦ ਵੀ ਕੀਤਾ, ਲੋਕਾਂ ਨੂੰ ਹੈਰਾਨੀ ਵੀ ਹੋਈ ਵੀ ਕੋਈ ਕੁੜੀ ਪਲੇਅ ਦੇ ਵਿੱਚ ਆ ਗਈ। ਉਦੋਂ ਪਬਲਿਕ ਰਿਲੇਸ਼ਨ ਦੇ ਪ੍ਰੋਗਰਾਮ ਹੁੰਦੇ ਹੁੰਦੇ ਸੀ, ਅਤੇ ਉਹਦੇ ਵਿੱਚ ਮੁੰਡੇ ਹੀ ਕੁੜੀਆਂ ਬੰਦੇ ਹੁੰਦੇ ਸੀ, ਕੁੜੀਆਂ ਤਾਂ ਹੁੰਦੀਆਂ ਹੀ ਨਹੀਂ ਸੀ, ਨਾ ਇਸ ਚੀਜ਼ ਨੂੰ ਚੰਗਾ ਸਮਝਿਆ ਜਾਂਦਾ ਸੀ, ਨਾ ਕੋਈ ਸਟੇਜ ਵੱਲ ਆਉਣ ਦਿੰਦਾ ਸੀ। ਅਸੀਂ ਮਿਡਲ ਕਲਾਸ ਦੇ ਲੋਕ ਜਿਹੜੇ ਆ ਉਹ ਤਾਂ ਖਾਸ ਤੌਰ 'ਤੇ
1: ਜੀ
0: ਉਹ ਨਿਸ਼ਾਨਾ ਬਣਦੇ ਸੀ ਬਈ ਇਹ ਤਾਂ ਲਾਈਨ ਹੀ ਅੱਛੀ ਨਹੀਂ ਹੈ, ਇਹਦੇ ਵਿੱਚ ਕੋਈ ਕੁੜੀ ਜਾਵੇ ਕੰਮ ਕਰਨ, ਅਤੇ ਉਹਨਾਂ ਨੂੰ ਟੋਕਣ ਵਾਲਿਆਂ ਨੂੰ ਜਾਂ ਵੇਖਣ ਵਾਲਿਆਂ ਇੰਝ ਲੱਗਦਾ ਸੀ ਇਹਦਾ ਇੰਝ ਥੀਏਟਰ 'ਚ ਕੰਮ ਕਰਨਾ, ਇਹਨੂੰ ਵੇਖ ਕੇ ਕਿਤੇ ਸਾਡੀਆਂ ਕੁੜੀਆਂ ਇੰਨਾ ਖਰਾਬ ਹੋਈ।
1: ਅੱਛਾ ਜੀ। ਯਾਨੀ ਕਿ ਉਦੋਂ ਲੋਕਾਂ ਦੀ
0: ਸੋਚ ਬਹੁਤ ਹੀ ਪਿੱਛੇ ਸੀ, ਬਹੁਤ ਜ਼ਿਆਦਾ ਪਿੱਛੇ ਸੀ।
1: ਪਹਿਲਾਂ ਦੀ
0: 50 ਸਾਲ ਪਿੱਛੇ ਤੁਸੀਂ ਜਾਓ ਤਾਂ ਸਮਾਂ ਬਹੁਤ ਪਿੱਛੇ ਜਾਂਦਾ ਹੈ, ਅਤੇ ਕਿਉਂਕਿ ਮੈਂ ਮੇਰੇ ਅੰਦਰ ਇੱਕ ਜਜ਼ਬਾ ਸੀ ਕੁਛ ਕਹਿਣ ਦਾ, ਕੁਝ ਕਰ ਗੁਜ਼ਰਨ ਦਾ, ਔਰ ਫਿਰ ਉਸ ਤੋਂ ਬਾਅਦ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਬੜਾ ਕਰਨਾ ਪਿਆ। ਮੈਨੂੰ ਲੋਕਾਂ ਦਾ ਰੋਸ, ਲੋਕਾਂ ਦਾ ਗੁੱਸਾ, ਪਰ ਮੈਂ ਹੀ ਬਾਗੀ ਹੋ ਗਈ ਹੋਈ ਸਾਂ
1: ਵੀ ਮੈਂ ਕਰਨਾ ਤੇ ਮੈਂ
0: ਤੇ ਕਰਨਾ, ਕਿਉਂਕਿ
1: ਪਰਿਵਾਰਕ ਮੈਂਬਰਾਂ ਦਾ ਕੀ?
0: ਨਹੀਂ, ਪਰਿਵਾਰਕ ਮੈਂਬਰਾਂ ਨੇ ਕੋਈ ਰੁਕਾਵਟ ਨਹੀਂ ਪਾਈ
1: ਜੀ।
0: ਮੇਰੀ ਮੰਮੀ ਨੂੰ ਵੀ ਥੋੜਾ ਬਹੁਤਾ ਸ਼ੌਂਕ ਸੀ, ਪਰ ਉਹ ਕੋਈ ਗਾਣੇ ਗੁਣੇ ਗਾਉਂਦੇ ਹੁੰਦੇ ਸੀ ਆਪਣੇ ਵਿਆਹਾਂ ਵਿੱਚ, ਲੰਮੇ ਗਾਉਣ, ਜਿਵੇਂ ਸਹੇਲੀਆਂ ਸੁਹੇਲੀਆਂ ਬੈਠ ਕੇ ਗਾਉਂਦੀਆਂ ਨੇ, ਹੋਰ ਕੋਈ ਇਹੋ ਜਿਹਾ ਸ਼ੌਂਕ ਨਹੀਂ ਸੀ ਐਡਾ ਕਗਾ, ਪਰ ਮੈਨੂੰ ਸੀ ਜ਼ਿਆਦਾ
1: ਜੀ। ਤੁਹਾਨੂੰ ਹੱਲਾਸ਼ੇਰੀ ਦਿੱਤੀ ਪਰਿਵਾਰਕ ਮੈਂਬਰ?
0: ਬਿਲਕੁਲ। ਔਰ ਮੈਨੂੰ ਗੁਰਸ਼ਰਨ ਭਾਅ ਜੀ ਨੂੰ ਜਦੋਂ ਮੈਂ ਜਾ ਕੇ ਕੋਈ ਆਪਣਾ ਜੇ ਕਦੇ ਦੁੱਖੜਾ ਰੋਇਆ ਵੀ ਹੈ ਕਿ ਭਾਅ ਜੀ ਲੋਕ ਇਹ ਕਹਿੰਦੇ ਨੇ ਜਾਂ ਇਹ ਕਹਿੰਦੇ ਨੇ, ਜਿਸ ਤਰ੍ਹਾਂ ਬੋਲਦੇ ਨੇ ਮੇਰੀ ਬਾਬਤ, ਗਲਤ ਬੜਾ ਬੋਲਦੇ ਨੇ, ਤਾਂ ਕਹਿੰਦੇ ਸੀ ਬੇਟਾ ਤੁਹਾਡੀ ਜ਼ਿੰਦਗੀ ਹੈ, ਇਹਨੂੰ ਖੁਦ ਆਪਣੇ ਤਰੀਕੇ ਨਾਲ ਜੀਣਾ ਸਿੱਖੋ
1: ਜੀ,
0: ਅਤੇ ਜਿਹੜੇ ਹੱਕ ਤੁਸੀਂ ਕਹਿੰਦੇ ਹੋ ਤੁਹਾਨੂੰ ਕਿਸੇ ਨੇ ਪਰੋਸ ਕੇ ਨਹੀਂ ਦੇਣੇ ਥਾਲੀ 'ਚ, ਪਹਿਲੋਂ ਇਹਨੂੰ ਖੋਵੋ, ਇਹ ਲੈਣੇ ਪੈਣੇ ਹੈ, ਅਤੇ ਫਿਰ ਤੁਸੀਂ ਕੁਛ ਕਰ ਸਕਦੇ ਹੋ। ਇਹ ਵੇਖੋ ਕਿ ਤੁਸੀਂ ਕੀ ਕਰਨਾ ਹੈ, ਆਪਣੇ ਢੰਗ ਨਾਲ ਜੀਣਾ ਜਾਂ ਲੋਕਾਂ ਦੇ ਢੰਗ ਨਾਲ ਜੀਣਾ।
1: ਅਤੇ
0: ਮੈਨੂੰ ਇਹੋ ਹੀ ਲੱਗਾ ਕਿ ਜ਼ਿੰਦਗੀ ਤਾਂ ਮੇਰੀ ਹੈ, ਮੈਂ ਲੋਕਾਂ ਦੇ ਢੰਗ ਨਾਲ ਕਿਉਂ ਜੀਆਂ, ਮੈਂ ਆਪਣੇ ਢੰਗ ਨਾਲ ਜੀਣਾ ਚਾਹੁੰਦੀ ਹਾਂ। ਬਸ ਇਸੇ ਚੀਜ਼ ਦੇ ਨਾਲ ਮੈਂ ਇਹ ਲੋਕਾਂ ਦਾ ਮੁਕਾਬਲਾ ਕਰਦੀ ਰਹੀ ਜਾਂ ਲੋਕਾਂ ਦੀਆਂ ਸੁਣਦੀ ਵੀ ਰਹੀ ਜਾਂ ਇਕੱਲਿਆਂ ਬੈਠ ਕੇ ਬੜਾ ਇਹਨੂੰ ਸੋਚ ਵਿਚਾਰ ਕੇ ਰੋਂਦੀ ਵੀ ਰਹੀ, ਕਦੀ ਜੀ ਕਰੇ ਇਹਨੂੰ ਛੱਡ ਜਾਵਾਂ, ਕਦੀ ਜੀ ਕਰੇ ਮੈਂ ਇੱਥੋਂ ਤੱਕ ਆ ਗਈ ਹਾਂ ਫਿਰ ਛੱਡ ਜਾਵਾਂ, ਫਿਰ ਹਾਰ ਮੰਨ ਜਾਵਾਂ, ਪਰ ਮੈਂ ਪਿੱਛੇ ਮੁੜ ਕੇ ਵੇਖਿਆ ਨਹੀਂ, ਅਗਾਂਹ ਅਗਾਂਹ ਤੁਰਦੀ ਰਹੀ ਹਾਂ, ਹੌਸਲੇ ਮੇਰੇ ਬੁਲਾਉਂਦੀ ਰਹੇ।
1: ਕਿਆ ਬਾਤ ਹੈ ਜੀ। ਕਹਿੰਦੇ ਨੇ ਕਿ ਜੇ ਇੱਕ ਲਗਨ ਹੋਵੇ ਨਾ ਅਤੇ ਫਿਰ ਬੰਦਾ ਅੱਗੇ ਹੀ ਅੱਗੇ ਵੱਧਦਾ ਜਾਂਦਾ ਅਤੇ ਆਪਣੀ ਮੰਜ਼ਿਲ ਵੱਲ ਪਹੁੰਚ ਹੀ ਜਾਂਦਾ, ਮੰਜ਼ਿਲ ਪ੍ਰਾਪਤ ਕਰਕੇ ਹੀ ਸਾਰਾ।
0: ਜੀ ਬਿਲਕੁਲ।
1: ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਬੜਾ ਫਖਰ ਮਹਿਸੂਸ ਕਰਦੀ ਹੈ ਕਿ ਅਸੀਂ ਇੱਕ ਮਹਾਨ ਕਲਾਕਾਰ ਜਤਿੰਦਰ ਕੌਰ ਦੇ ਨਾਲ ਕੰਮ ਕੀਤਾ। ਜਦੋਂ ਜਤਿੰਦਰ ਕੌਰ ਨਵੀਂ ਨਵੀਂ ਆਈ ਸੀ ਉਹਨੂੰ ਕਿੱਦਾਂ ਫਖਰ ਹੋ ਰਿਹਾ ਸੀ? ਕਿਹੜੇ ਕਿਹੜੇ ਨਾਮਵਰ ਕਲਾਕਾਰਾਂ ਦੇ ਨਾਲ ਉਸਨੇ ਕੰਮ ਕੀਤਾ?
0: ਥੀਏਟਰ ਤਾਂ ਉਦੋਂ ਹੈ ਹੀ ਨਹੀਂ ਸੀ ਬਿਲਕੁਲ
1: ਜੀ,
0: ਮੇਰੇ ਲਈ ਤਾਂ ਉਸ ਵੇਲੇ ਗੁਰਸ਼ਰਨ ਭਾਅ ਜੀ ਉਹ ਨਾਮਵਰ ਸਨ
1: ਜੀ,
0: ਹੋਰ ਤਾਂ ਕੋਈ ਵੀ ਨਹੀਂ ਸੀ ਹੈਗਾ।
1: ਜੀ ਜੀ।
0: ਅਤੇ ਅੰਮ੍ਰਿਤਸਰ ਦੇ ਵਿੱਚ ਥੀਏਟਰ ਸ਼ੁਰੂ ਹੀ ਅਸੀਂ ਕੀਤਾ ਸੀ,

0: ਬਾਅਦ ਵੀ ਜੇ ਥੀਏਟਰ ਜਿਹੜਾ ਵਾ ਹੁਣ ਇਸ ਵੇਲੇ ਥੀਏਟਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਗਿਆ ਹੋਇਆ ਅਤੇ ਉਸ ਵਕਤ ਜਿਹੜਾ 50 ਸਾਲ ਪਹਿਲਾਂ ਜੇ ਤੁਸੀਂ ਜਾਂਦੇ ਹੋ ਤਾਂ ਥੀਏਟਰ ਹੈ ਹੀ ਨਹੀਂ ਸੀ ਨਾ ਕੋਈ ਕੁੜੀਆਂ ਸੀ ਫਿਰ ਉਸ ਥੀਏਟਰ ਕਰਦਿਆਂ ਕਰਦਿਆਂ ਮੈਨੂੰ ਕੁਝ ਮੌਕਾ ਬਣਿਆ ਥੀਏਟਰ ਕਰਦਿਆਂ ਕਰਦਿਆਂ ਟੀ ਵੀ ਕਰਦਿਆਂ ਕਰਦਿਆਂ ਬਲਰਾਜ ਸਾਹਨੀ ਜੀ ਦੇ ਨਾਲ ਜਸਪਾਲ ਪੱਟੀ ਦੇ ਨਾਲ ਮੇਹਰ ਮਿੱਤਲ ਨਾਲ ਹਰਭਜਨ ਜੱਬਲ ਹਰਜੀਤ ਸਿੰਘ ਸੁਰਿੰਦਰ ਸਾਹਨੀ ਹੈ ਜਿਹੜੇ ਇੱਥੇ ਨੇ
1: ਟੀ ਵੀ
0: 'ਤੇ ਦੂਰਦਰਸ਼ਨ 'ਤੇ ਕੇਵਲ ਧਾਲੀਵਾਲ ਗੁਰਪ੍ਰੀਤ ਘੁੱਗੀ ਜਗਦੀਸ਼ ਸਚਦੇਵਾ ਇਹਨਾਂ ਸਾਰਿਆਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਬਣਿਆ
1: ਵਾਹ ਜੀ ਵਾਹ ਯਾਨੀ ਕਿ ਤੁਸਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਅਤੇ ਤੁਸਾਂ ਨੇ ਫਖਰ ਮਹਿਸੂਸ ਕੀਤਾ ਅਤੇ ਉਹਨਾਂ ਨੂੰ ਫਖਰ ਹੋ ਰਿਹਾ ਕਿ ਉਹਨਾਂ ਨੇ ਜਤਿੰਦਰ ਕੌਰ ਦੇ ਨਾਲ ਕੰਮ ਕੀਤਾ ਅੱਛਾ ਦੂਰਦਰਸ਼ਨ ਦੇ ਨਾਲ ਅਚਾਨਕ ਹੀ ਸਾਂਝ ਪੈ ਗਈ ਸੀ ਕਿ ਜਾਂ ਡੈਲੀਬਰੇਟਲੀ ਸੋਚ ਸਮਝ ਕੇ ਇੱਧਰ ਆਏ ਸੀ
0: ਨਹੀਂ ਥੀਏਟਰ 'ਤੇ ਮੈਂ ਬਹੁਤ ਕਰਦੀ ਹੋ ਸਾਂ ਅਤੇ ਜਦੋਂ ਫਿਰ ਇਹ ਪਤਾ ਲੱਗਾ ਵੀ ਇਹ ਸਾਡੇ ਜਲੰਧਰ ਆਪਣਾ ਦੂਰਦਰਸ਼ਨ ਵੀ ਆ ਰਿਹਾ ਉਹਦੇ ਲਈ ਆਡੀਸ਼ਨ ਹੋ ਰਹੀ ਸੀ ਦਿੱਲੀ ਦਿੱਲੀ ਅਸੀਂ ਇੱਕ ਪਲੇਅ ਕਰਨ ਗਏ ਹੋਏ ਸਾਂ ਉੱਥੇ ਸਾਨੂੰ ਉਹ ਥੀਏਟਰ ਦੇ ਡਾਇਰੈਕਟਰ ਮਿਲੇ ਅਤੇ ਉਹਨਾਂ ਨੇ ਕਿਹਾ

0: ਦੇ ਨਾਲ ਕੰਮ ਕੀਤਾ। ਅੱਛਾ, ਦੂਰਦਰਸ਼ਨ ਦੇ ਨਾਲ ਅਚਾਨਕ ਹੀ ਸਾਂਝ ਪੈ ਗਈ ਸੀ ਕਿ ਜਾਂ ਡੈਲੀਬਰੇਟਲੀ ਸੋਚ ਸਮਝ ਕੇ ਇੱਧਰ ਆਏ ਸੀ?
1: ਨਹੀਂ, ਥੀਏਟਰ ਤਾਂ ਮੈਂ ਬਹੁਤ ਕਰਦੀ ਹਾਂ, ਅਤੇ ਜਦੋਂ ਫਿਰ ਇਹ ਪਤਾ ਲੱਗਾ ਵੀ ਇਹ ਸਾਡੇ ਜਲੰਧਰ ਆਪਣਾ ਦੂਰਦਰਸ਼ਨ ਵੀ ਆ ਰਿਹਾ, ਉਹਦੇ ਲਈ ਆਡੀਸ਼ਨ ਹੋ ਰਹੀ ਸੀ ਦਿੱਲੀ। ਦਿੱਲੀ ਅਸੀਂ ਇੱਕ ਪਲੇਅ ਕਰਨ ਗਏ ਹੋਏ ਸਾਂ, ਉੱਥੇ ਸਾਨੂੰ ਉਹ ਥੀਏਟਰ ਦੇ ਡਾਇਰੈਕਟਰ ਮਿਲੇ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ, ਅਸੀਂ ਪੰਜਾਬੀ ਦਾ ਉੱਥੇ ਜਲੰਧਰ ਚੈਨਲ ਸ਼ੁਰੂ ਕਰਨਾ ਹੈ ਅਤੇ ਤੁਸੀਂ ਆਡੀਸ਼ਨ ਦਿਓ
0: ਜੀ।
1: ਫਿਰ ਅਸੀਂ ਆਡੀਸ਼ਨ ਦਿੱਤੀ ਹੈ ਉੱਥੇ, ਦਿੱਲੀ ਜਾ ਕੇ ਆਡੀਸ਼ਨ ਦਿੱਤੀ ਹੈ। ਪਹਿਲੋ ਵੋਇਸ ਟੈਸਟ ਹੋਇਆ, ਫਿਰ ਕੈਮਰਾ ਟੈਸਟ ਹੋਇਆ, ਦੋਵੇਂ ਮੈਂ ਕਲੀਅਰ ਕਰ ਗਈ ਅਤੇ ਬਸ ਫਿਰ ਚਾਂਸ ਬਣਦਾ ਗਿਆ। ਪਹਿਲੋ ਦਿੱਲੀ ਜਾ ਕੇ ਪਲੇ ਕਰਦੀ ਰਹੀ ਹਾਂ, ਫਿਰ ਜਦੋਂ ਜਲੰਧਰ ਪਲੇ ਹੋਈ ਹੈ ਫਿਰ ਮੈਂ ਇੱਥੇ ਸ਼ੁਰੂ ਹੋ ਗਿਆ।
0: ਅਰੇ ਵਾਹ, ਕਿਆ ਬਾਤ ਹੈ! ਔਰ ਜਦੋਂ ਜਤਿੰਦਰ ਜਲੰਧਰ ਦੂਰਦਰਸ਼ਨ ਨਾਲ ਜੁੜੀ ਅਤੇ ਨਾਲ ਦੀ ਨਾਲ ਹਰਭਜਨ ਜੱਬਲ ਵੀ ਇੱਕ ਨਾਮ ਜੁੜ ਗਿਆ, ਤੁਹਾਡੇ ਦੋਨਾਂ ਦੀ ਜੋੜੀ ਨੇ ਕਾਫੀ ਸਾਲ ਦਰਸ਼ਕਾਂ ਤੱਕ ਆਪਣੇ ਇੱਕ ਕਿਰਦਾਰ ਦਿਲਾਂ ਦੇ ਵਿੱਚ ਸਮਾ ਦਿੱਤੇ, ਦਰਸ਼ਕਾਂ ਤੱਕ ਧੁੰਮਾਂ ਪਾ ਦਿੱਤੀਆਂ, ਦਰਸ਼ਕ ਅੱਜ ਤੱਕ ਨਹੀਂ ਭੁਲਾ ਸਕੇ ਉਸ ਜੋੜੀ ਨੂੰ, ਤੁਹਾਡਾ ਇੱਕੋ ਲੜਾਕਾ ਕਿਰਦਾਰ ਅਤੇ ਹਰਭਜਨ ਜੱਬਲ ਦਾ ਨਿਮਾਣਾ ਜਿਹਾ ਕਿਰਦਾਰ, ਇਹ ਕਿਰਦਾਰ ਵੀ ਸੋਚ ਸਮਝ ਕੇ ਘੜੇ ਗਏ ਸਨ ਕਿ ਜਾਂ ਫਿਰ ਡਾਇਰੈਕਟਰ ਦੀ ਮੰਗ ਸੀ?
1: ਇਹ ਕਿਰਦਾਰ ਮੈਂ ਬਣਾਇਆ ਸੀ, ਡਾਇਰੈਕਟਰ ਦੀ ਡਿਮਾਂਡ ਨਹੀਂ ਸੀ
0: ਜੀ।
1: ਮੈਂ ਕਿਉਂਕਿ 10 ਸਾਲ ਪਹਿਲਾਂ ਗੁਰਸ਼ਰਨ ਭਾਜ ਦੇ ਨਾਲ ਪਿੰਡਾਂ ਦੇ ਵਿੱਚ ਫਿਰਦੀ ਰਹੀ ਹਾਂ, ਮੈਂ ਉੱਥੇ ਵੇਖਦੀ ਰਹੀ ਹਾਂ ਕਿ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਉਹ ਦੱਬੀਆਂ ਹੋਈਆਂ ਸੀ, ਉਹ ਆਪਣੀ ਗੱਲ ਆਪਣੇ ਹਸਬੈਂਡ ਤੱਕ ਜੋ ਕਹਿਣਾ ਚਾਹੁੰਦੀਆਂ ਸੀ ਕਹਿ ਹੀ ਨਹੀਂ ਸੀ ਸਕਦੀਆਂ, ਉਹਨਾਂ ਕੋਲ ਜ਼ਰੂਰਤ ਹੀ ਨਹੀਂ ਸੀ ਹੈਗੀ। ਸੋ ਉਸ ਕਿਰਦਾਰ ਨੂੰ ਥੋੜ੍ਹਾ ਉਭਾਰਨ ਲਈ, ਉਹਨਾਂ ਨੂੰ ਥੋੜ੍ਹਾ ਉਸ ਕਿਰਦਾਰ ਨੂੰ, ਪਿੰਡ ਦੇ ਔਰਤ ਦੇ ਕਿਰਦਾਰ ਨੂੰ ਉੱਚਾ ਚੁੱਕਣ ਲਈ ਮੈਂ ਆਪਣੇ ਕਿਰਦਾਰ ਨੂੰ ਇਸ ਤਰ੍ਹਾਂ ਦਾ ਬਣਾਇਆ ਕਿ ਸ਼ਾਇਦ ਮੇਰੇ ਕਿਰਦਾਰ ਵੱਲ ਵੇਖ ਵੇਖ ਕੇ ਉਹਨਾਂ ਨੂੰ ਥੋੜ੍ਹੀ ਜਿਹੀ ਹਿੰਮਤ ਬਣੇ ਕਿ ਇਸ ਤਰ੍ਹਾਂ ਵੀ ਬੋਲਿਆ ਜਾ ਸਕਦਾ, ਜਵਾਬ ਦਿੱਤਾ ਜਾ ਸਕਦਾ, ਵੀ ਕੁਛ ਤਾਂ ਅਸਰ ਹੋਏਗਾ। ਅਤੇ ਇਹਦਾ ਅਸਰ ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰੀ ਕਿਸੇ ਪਿੰਡ ਵਿੱਚ ਗਈ ਹਾਂ ਸ਼ੂਟਿੰਗ ਕਰਨ ਵਾਸਤੇ, ਅਤੇ ਉਹ ਕਹਿੰਦੇ ਹੈ ਬੀਬੀ ਸਾਨੂੰ ਲੱਗਦਾ ਹੀ ਨਹੀਂ ਕਿ ਤੂੰ ਕੋਈ ਆਰਟਿਸਟ ਹੈ, ਸਾਨੂੰ ਲੱਗਦਾ ਕਿ ਤੂੰ ਸਾਡੇ ਵਿੱਚ ਉੱਠ ਕੇ ਕੋਈ ਗਈ ਹੋਈ ਹੈ ਔਰ ਤੂੰ ਸਾਡੀਆਂ ਮੁਸ਼ਕਲਾਂ ਸਾਡੀਆਂ ਗੱਲਾਂ ਕਰਦੀ ਆ ਜਾ ਕੇ, ਸਾਡੀਆਂ ਪ੍ਰੋਬਲਮਸ ਨੂੰ ਦੱਸਦੀ ਆ, ਸਾਹਮਣੇ ਲੈ ਕੇ ਆਉਂਦੀ ਆ, ਔਰ ਜਿਹੜੀ ਤੂੰ ਜ਼ਰੂਰਤ ਕਰਦੀ ਹੈ ਨਾ ਗੱਲ ਕਰਨ ਦੀ, ਜਦਕਿ ਸਾਡਾ ਕਸੂਰ ਕੋਈ ਨਹੀਂ ਹੁੰਦਾ, ਫਿਰ ਵੀ ਅਸੀਂ ਇਹਨਾਂ ਕੋਲੋਂ ਖਾ ਜਾਂਦੇ ਹਾਂ, ਅਤੇ ਅਸੀਂ ਫਿਰ ਜਦੋਂ ਤੂੰ ਬੋਲਦੀ ਹੈ ਤਾਂ ਟੇਢੀ ਜਿਹੀ ਨਜ਼ਰ ਨਾਲ ਆਪਣੇ ਹਸਬੈਂਡ ਵੱਲ ਵੇਖਦੇ ਹਾਂ, ਸੁਣਦਾ ਪਿਆ ਕਿ ਨਹੀਂ ਸੁਣਦਾ ਪਿਆ, ਅਤੇ ਜਦੋਂ ਵੇਖਦੇ ਸੁਣਦਾ ਪਿਆ ਭਾਵੇਂ ਦੋ ਗਾਲਾਂ ਤੈਨੂੰ ਬਾਅਦ ਵਿੱਚੋਂ ਕੱਢ ਹੀ ਜਾਂਦੇ ਨੇ, ਪਰ ਅਸੀਂ ਇਹ ਵੇਖ ਲੈਂਦੇ ਕਿ ਉਹਨੇ ਸੁਣ ਤਾਂ ਲਈ ਹੈ ਨਾ, ਇਹੋ ਹੀ ਮੈਂ ਕਹਿਣਾ ਚਾਹੁੰਦੀ ਸੀ ਜੋ ਜਤਿੰਦਰ ਕੌਰ ਨੇ ਕਹਿ ਦਿੱਤਾ।
0: ਬਸ ਜੀ, ਇਹੀ ਹੁੰਦਾ ਕਿ ਕਲਾਕਾਰ ਉਹੀ ਸਫਲ ਹੋ ਗਿਆ ਜਿਹੜੇ ਉਸਨੇ ਲੋਕਾਂ ਦੇ ਅੰਦਰ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਵੇ। ਦੂਰਦਰਸ਼ਨ ਨਾਲ ਸਾਂਝ ਰਹੀ ਅਤੇ ਆਕਾਸ਼ਵਾਣੀ ਨਾਲ ਕਿੰਨੀ ਕੁ ਦੇਰ ਦੀ ਸਾਂਝ ਹੈ?
1: ਮੈਂ ਜਲੰਧਰ ਆਕਾਸ਼ਵਾਣੀ ਔਰ ਜਲੰਧਰ ਦੂਰਦਰਸ਼ਨ ਦੋਵਾਂ ਦਾ ਆਡੀਸ਼ਨ ਇਕੱਠੇ ਹੀ ਪਾਸ ਕੀਤਾ ਸੀ
0: ਜੀ,
1: ਉਹ ਇੱਧਰ ਵੀ ਅਤੇ ਉੱਧਰ ਵੀ, ਔਰ ਮੈਂ ਦੋਵੇਂ ਪਾਸੇ ਟਾਈਮ ਦੇ ਨਾਲ ਕੰਮ ਕਰਦੀ ਰਹੀ ਹਾਂ, ਇੱਧਰ ਵੀ ਕਰਦੀ ਰਹੀ ਹਾਂ ਉੱਧਰ ਵੀ ਕਰਦੀ ਰਹੀ ਹਾਂ, ਇੱਥੇ ਵੀ ਮੈਂ ਬਹੁਤ ਪਲੇ ਕੀਤੇ ਨੇ, ਅਤੇ ਜੇ ਮੈਂ ਅੱਜ ਵੀ ਤੁਹਾਡੇ ਸਟੂਡੀਓ 'ਚ ਬੈਠੀ ਹਾਂ ਤਾਂ ਇਹਦਾ ਮਤਲਬ ਮੈਂ ਅੱਜ ਤੱਕ ਵੀ ਤੁਹਾਡੇ ਨਾਲ ਜੁੜੀ ਹੋਈ ਹਾਂ
0: ਜੀ। ਕਿਆ ਬਾਤ ਹੈ ਜੀ, ਬੜੀ ਅੱਛੀ ਗੱਲ ਹੈ, ਬੜੀ ਖੁਸ਼ੀ ਹੁੰਦੀ ਹੈ। ਕੋਈ ਇਹੋ ਜਿਹਾ ਕਿਰਦਾਰ ਇੰਨੇ ਸਾਰੇ ਨਾਟਕਾਂ ਦੇ ਵਿੱਚੋਂ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਇਹਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਪਰ ਪਹਿਲਾਂ ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਅਸੀਂ ਸੁਣਾਉਣਾ, ਕਿਸ ਨੂੰ ਸੁਣਨਾ ਚਾਹੋਗੇ?
1: ਮੈਨੂੰ ਪੁਰਾਣੇ ਗੀਤ ਬੜੇ ਪਸੰਦ ਨੇ, ਤੁਸੀਂ ਕੋਈ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦਾ ਕੋਈ ਸੁਣਾ ਦਿਓ
0: ਜੀ
1: ਤੇ ਬੜਾ ਅੱਛਾ ਰਹੇਗਾ।
0: ਤੇ ਲਓ ਜੀ, ਫਿਰ ਤੁਹਾਡੀ ਪਸੰਦ ਤੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦਾ ਗੀਤ ਅਸੀਂ ਸੁਣਾਵਾਂਗੇ, ਪਰ ਸਾਨੂੰ ਬੜਾ ਚੰਗਾ ਲੱਗੇਗਾ ਕਿ ਜੇਕਰ ਜਤਿੰਦਰ ਕੌਰ ਇੱਕ ਲਾਈਨ ਗੁਣਗੁਣਾਈ ਦੇਵੇ।
1: ਮੈਨੂੰ ਗਾਣਾ ਤੇ ਬਿਲਕੁਲ ਨਹੀਂ ਆਉਂਦਾ।
0: ਅੱਛਾ,
1: ਹਾਂ, ਮੈਂ ਤੁਹਾਨੂੰ ਟਾਈਮ ਨਾਲ ਲੱਗੇ ਕੋਈ ਡਾਇਲੌਗ ਸੁਣਾ ਦਿਆਂਗੀ, ਪਰ ਮੈਨੂੰ ਗਾਣਾ ਨਹੀਂ ਆਉਂਦਾ ਬਿਲਕੁਲ।
0: ਪਰ ਫਿਲਹਾਲ ਅਸੀਂ ਤੁਹਾਡੀ ਪਸੰਦ ਤੇ ਸੁਰਿੰਦਰ ਕੌਰ ਜੀ ਦਾ ਗੀਤ ਸੁਣਾ ਰਹੇ ਹਾਂ ਜੀ। ਜਤਿੰਦਰ ਜੀ ਗੀਤ ਸੁਣ ਲਿਆ ਤੇ ਰੂਹ ਹੋ ਗਈ ਰਾਜ਼ੀ, ਐਵੇਂ ਨੀ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ, ਕਿਉਂਕਿ ਜਤਿੰਦਰ ਕੌਰ ਨੇ ਉਸ ਨੂੰ ਸੁਣਨਾ ਸੀ। ਜਤਿੰਦਰ ਕੌਰ ਤਾਂ ਨਾਟਕਾਂ ਦੀ ਕੋਇਲ ਹੈ ਔਰ ਸੁਰਿੰਦਰ ਕੌਰ ਗੀਤਾਂ ਦੇ ਵਿੱਚ ਪੰਜਾਬ ਦੀ ਕੋਇਲ ਹੈ। ਅਸੀਂ ਗੱਲ ਕੀਤੀ ਸੀ ਕਿ ਇਹੋ ਜਿਹਾ ਕਿਰਦਾਰ ਇੰਨੇ ਸਾਰੇ ਨਾਟਕਾਂ ਵਿੱਚੋਂ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ।
1: ਮੈਂ ਬਹੁਤ ਸਾਰੇ ਕਿਰਦਾਰ ਕਰ ਚੁੱਕੀ ਹਾਂ
0: ਜੀ,
1: ਮੈਨੂੰ ਜੇ 50 ਸਾਲ ਹੋ ਗਏ ਆ ਡਰਾਮਾ ਕਰਦਿਆਂ, ਤੇ ਸਟੇਜ ਤੇ ਇੰਨੇ ਕਿਰਦਾਰ ਨਿਭਾ ਚੁੱਕੀ ਹਾਂ ਕਿ ਹਰ ਕਿਰਦਾਰ ਦੇ ਵਿੱਚ ਮੈਂ ਆਪ ਅੰਦਰ ਵੜ ਜਾਂਦੀ ਹਾਂ, ਭੁੱਲ ਜਾਂਦੀ ਹਾਂ ਕਿ ਮੈਂ ਜਤਿੰਦਰ ਕੌਰ ਹਾਂ। ਜਦੋਂ ਮੈਂ ਅੰਦਰ ਉਸ ਕਿਰਦਾਰ ਦੇ ਅੰਦਰ ਵੜ ਜਾਂਦੀ ਹਾਂ ਤੇ ਉਹ ਹਰ ਕਿਰਦਾਰ ਮੈਨੂੰ ਲੱਗਣ ਲੱਗ ਜਾਂਦਾ ਕਿ ਇਹ ਮੇਰੇ ਨਜ਼ਦੀਕ ਹੈ, ਇਹ ਕਿਰਦਾਰ ਵੀ ਮੇਰੇ ਨਜ਼ਦੀਕ ਹੈ। ਜੇ ਕੋਈ ਹੱਸਣ ਵਾਲਾ ਵੈ, ਲੜਨ ਵਾਲਾ ਵੈ, ਕੋਈ ਦੁਖਣ ਵਾਲਾ ਵੈ, ਜਾਂ ਕੋਈ ਮਿਸ

0: ਮਹਿਸੂਸ ਕਰਨ ਵਾਲੀ ਬੜੀ ਕੋਈ ਚੀਜ਼ ਹੈ ਜ਼ਿੰਦਗੀ ਦੀ, ਤੇ ਮੈਨੂੰ ਲੱਗਦਾ ਕਿ ਇਹ ਸਾਰੇ ਕਿਰਦਾਰ ਮੇਰੇ ਹੀ ਕਰੀਬ ਨੇ
1: ਜੀ,
0: ਇਹ ਸਾਰੇ ਕਿਰਦਾਰ ਮੇਰੇ ਹੀ ਕਰੀਬ ਨੇ, ਤੇ ਮੈਨੂੰ ਇੰਜ ਲੱਗਦਾ ਹੁੰਦਾ ਕਿ ਮੈਂ ਕਿਹੜੇ ਕਿਰਦਾਰ ਦੀ ਗੱਲ ਕਰਾਂ। ਮੈਂ ਹੁਣ ਪਿੱਛੇ ਜੇ ਇੱਕ ਡਰਾਮਾ ਕੀਤਾ ਸੀਗਾ ਤਰਕਾਲਾਂ, ਜ਼ਿੰਦਗੀ ਦੀ ਸ਼ਾਮ, ਸਾਡੀ ਜ਼ਿੰਦਗੀ ਦੀ ਸ਼ਾਮ, ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ ਤੇ ਉਦੋਂ ਜੇ ਸਾਡੇ ਕੋਲ ਕੋਈ ਨਹੀਂ ਹੁੰਦਾ ਤੇ ਉਹ ਕਿਹੋ ਜਿਹੇ ਦਿਨ ਹੁੰਦੇ ਨੇ, ਕਿਹੋ ਜਿਹਾ ਹੁੰਦਾ। ਮੈਂ ਇੱਕ ਹੋਰ ਵੀ ਮੈਂ ਬੜੇ ਪਲੇਅ ਕੀਤੇ, ਇੱਕ ਮੈਂ ਪਲੇਅ ਕੀਤਾ ਕਣਕ ਦੀ ਬੱਲੀ, ਕਿੰਨਾ ਦਾ ਲਿਖਿਆ ਹੋਇਆ ਹੈ ਕਣਕ ਦੀ ਬੱਲੀ, ਸ਼ਾਇਦ ਮੇਰੇ ਦਿਮਾਗ ਚੋਂ ਨਿਕਲ ਗਿਆ। ਮੈਂ ਉਹ ਕਿਰਦਾਰ ਵੀ ਕੀਤਾ, ਉਹ ਹੈ ਪਿੰਡ ਦੀ ਫੱਫੇ ਕੁੱਟਣੀ ਜਿਹੜੀ ਰਿਸ਼ਤੇ ਕਰਵਾਉਂਦੀ ਹੈ, ਉਹਨੂੰ ਸਿਰਫ ਆਪਣੇ ਨਾਲ ਹੀ ਮਤਲਬ ਹੈ ਕਿ ਉਹਦਾ ਸੋਰਸ ਆਫ ਇਨਕਮ ਜਿਹੜਾ ਵਾ ਉਹ ਕੋਈ ਨਹੀਂ ਹੈ, ਕਿ ਮੈਂ ਇੱਥੋਂ ਹੀ ਕਿੰਨੇ ਪੈਸੇ ਕਮਾਉਣੇ ਆ, ਇੱਥੋਂ ਵੀ ਕਿੰਨੇ ਪੈਸੇ ਕਮਾਉਣੇ ਆ, ਉਹ ਬਸ ਰਿਸ਼ਤੇ ਤੇ ਰਿਸ਼ਤੇ ਕਰਵਾਈ ਜਾਂਦੀ ਹੈ। ਉਹ ਵੀ ਇੰਨੀ ਤੇਜ਼ ਤਰਾਰ ਔਰਤ ਹੈ, ਜਦਕਿ ਮੈਂ ਆਪਣੀ ਜ਼ਿੰਦਗੀ 'ਚ ਵੈਸੇ ਤਾਂ ਨਹੀਂ ਹਾਂ, ਪਰ ਉਸ ਕਿਰਦਾਰ ਦੇ ਵਿੱਚ ਇੰਜ ਘੁਲ ਮਿਲ ਗਈ ਕਿ ਮੈਨੂੰ ਆਪ ਨੂੰ ਨਾ ਲੱਗੇ ਕਿ ਇਹੋ ਜਿਹਾ ਕਿਰਦਾਰ ਵੀ ਮੈਂ ਕਰ ਸਕਦੀ
1: ਹਾਂ।
0: ਮਤਲਬ ਮੈਂ ਹਰ ਕਿਰਦਾਰ 'ਚ ਇਸ ਤਰੀਕੇ ਨਾਲ ਅੰਦਰ ਵੜ ਜਾਂਦੀ ਹਾਂ ਕਿ ਮੈਨੂੰ ਲੱਗਦਾ ਸਾਰੇ ਮੇਰੀ ਜ਼ਿੰਦਗੀ ਦੇ ਨੇੜੇ ਨੇ।
1: ਕਿਆ ਬਾਤ ਹੈ ਜੀ। ਔਰ ਜਤਿੰਦਰ ਕੌਰ ਨੇ ਜਦੋਂ ਦੂਰਦਰਸ਼ਨ ਤੇ ਸੰਜੀਦਾ ਰੋਲ ਵੀ ਕੀਤੇ ਤਾਂ ਉਹਨਾਂ ਦੇ ਵਿੱਚ ਵੀ ਮਜ਼ਾਈਆਪਨ ਸਾਫ਼ ਝਲਕਦਾ ਹੁੰਦਾ ਸੀ। ਜੇ ਲੜਾਕੀ ਸੱਸ ਦਾ, ਕੁਪੱਤੀ ਸੱਸ ਦਾ ਰੋਲ ਕੀਤਾ ਤੇ ਉਹ ਵੀ ਚਿਹਰਿਆਂ ਦੇ ਉੱਤੇ ਇੱਕ ਹਾਸਾ ਤੇ ਇੱਕ ਮੁਸਕਰਾਹਟ ਲੈ ਕੇ ਆਉਂਦਾ ਹੀ ਹੁੰਦਾ ਸੀ। ਹਰਭਜਨ ਜੱਬਲ ਜੀ ਨਾਲ ਵੀ ਤੁਹਾਡਾ ਕਾਫ਼ੀ ਲੰਮਾ ਸਮਾਂ ਰਿਸ਼ਤਾ ਬਣਿਆ ਰਿਹਾ ਨਾਟਕਾਂ ਦੇ ਜ਼ਰੀਏ, ਔਰ ਦਰਸ਼ਕ ਇਸ ਜੋੜੀ ਨੂੰ ਕਦੇ ਵੀ ਨਹੀਂ ਭੁਲਾ ਸਕਣਗੇ। ਅਸੀਂ ਤਾਂ ਪਹਿਲਾਂ ਵੀ ਜ਼ਿਕਰ ਕੀਤਾ, ਕੋਈ ਤਮੰਨਾ ਹੋਵੇ ਜਿਹੜਾ ਕਿਰਦਾਰ ਤੁਸੀਂ ਹਾਲੇ ਤੱਕ ਨਾ ਨਿਭਾਇਆ ਹੋਵੇ?
0: ਮੈਂ ਕਿਰਦਾਰ ਤੇ ਸਾਰੇ ਨਿਭਾ ਚੁੱਕੀ ਹਾਂ
1: ਜੀ,
0: ਤਮੰਨਾ ਤੇ ਬਸ ਇਹੋ ਰਹਿ ਗਈ ਕਿ ਜੱਬਲ ਛੇਤੀ ਚਲਾ ਗਿਆ, ਜੇ ਜਿਉਂਦਾ ਰਹਿੰਦਾ ਤੇ ਹੋਰ ਬੜੇ ਕਿਰਦਾਰ ਨਿਭਾਉਣੇ ਸੀ।
1: ਬਿਲਕੁਲ,
0: ਬੜੀਆਂ ਗਾਲਾਂ ਕੱਢਣੀਆਂ ਸੀ ਉਹਨੂੰ, ਹਾਲੇ ਬੜਾ ਲੜਨਾ ਸੀ ਉਹਦੇ ਨਾਲ
1: ਜੀ,
0: ਪਰ ਚਲੋ ਜਿਹੜੀ ਚੀਜ਼ ਵਾਪਰ ਗਈ ਹੈ ਉਹ ਮੇਰੇ ਵੱਸ ਦੀ ਚੀਜ਼ ਗੱਲ ਨਹੀਂ ਸੀ ਹੈਗੀ, ਉਹਨੂੰ ਕੁਛ ਨਹੀਂ ਕਰ ਸਕਦੇ। ਮੈਂ ਕਿਰਦਾਰ ਇੰਨੇ ਕਿਰਦਾਰ ਨਿਭਾ ਚੁੱਕੀ ਹਾਂ ਕਿ ਹੁਣ ਮੈਨੂੰ ਆਪ ਨੂੰ ਵੀ ਨਹੀਂ ਪਤਾ ਕਿ ਮੈਂ ਕਿਹੜਾ ਕਿਰਦਾਰ ਬਾਕੀ ਰਹਿ ਗਿਆ ਨਿਭਾਉਣ ਵਾਲਾ
1: ਜੀ। ਯਾਨੀ ਕਿ ਬਹੁਤ ਸਾਰੇ ਕਿਰਦਾਰ ਨਿਭਾਏ,
0: ਬਿਲਕੁਲ,
1: ਤੇ ਸਾਰੇ ਹੀ ਕਿਰਦਾਰਾਂ ਵਿੱਚ ਤੁਸੀਂ ਘੁਲ ਮਿਲ ਗਏ ਤੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਕੋਈ ਕਿਰਦਾਰ ਬਾਕੀ ਰਹਿ ਗਿਆ ਹੋਵੇ। ਪੰਜਾਬੀ ਫਿਲਮਾਂ ਵੀ ਕੀਤੀਆਂ
0: ਜੀ, ਪੰਜਾਬੀ ਫਿਲਮਾਂ ਵੀ ਕੀਤੀਆਂ ਨੇ,
1: ਉਹਨਾਂ ਵਿੱਚੋਂ ਕੁਝ ਕੁ ਦੇ ਨਾਮ ਜੇ ਤੁਸੀਂ ਲੈਣਾ ਚਾਹੋ ਸਾਡੇ ਨਾਲ ਸਾਂਝੇ ਕਰਨਾ ਚਾਹੋ।
0: ਬਸ ਮੈਂ ਪੰਜਾਬੀ ਫਿਲਮਾਂ ਬਹੁਤ ਘੱਟ ਕੀਤੀਆਂ, ਤੁਸੀਂ ਸਮਝੋ ਸ਼ੁਰੂ ਹੀ ਹੁਣ ਕੀਤੀਆਂ
1: ਜੀ,
0: ਕੁਝ ਫਿਲਮਾਂ ਥੋੜੀਆਂ ਜਿਹੀਆਂ ਪਹਿਲਾਂ ਕੀਤੀਆਂ ਸੀ ਜਾਂ ਫਿਰ ਹੁਣ ਸ਼ੁਰੂ ਕੀਤਾ। ਪਹਿਲਾਂ ਇਹਨਾਂ ਦੇ ਹਰਜੀਤ ਸਿੰਘ ਹੋਰਾਂ ਨੇ ਬਣਾਈ ਸੀ ਵਿਸਾਖੀ, ਪੱਟੀ ਸਾਹਿਬ ਦੀ ਸੀ ਮਾਹੌਲ ਠੀਕ ਹੈ
1: ਜੀ,
0: ਪੁਰਜਾ ਪੁਰਜਾ ਕੱਟ ਮਰੇ, ਦੁੱਲਾ ਪੱਟੀ
1: ਜੀ,
0: ਜੀ ਆਇਆਂ ਨੂੰ, ਅਸਾਂ ਨੂੰ ਮਾਨ ਵਤਨਾਂ ਦਾ, ਹੁਣ ਪਿੱਛੇ ਜੇ ਕੀਤੀ ਹੈ ਦਿਲਜੀਤ ਦੁਸਾਂਝ ਦੀ ਸਰਦਾਰ ਜੀ 2 ਕੱਚੇ ਧਾਗੇ, ਹੁਣ ਇੱਕ ਫਿਲਮ ਮੈਂ ਕਰ ਰਹੀ ਹਾਂ ਕਪਿਲ ਸ਼ਰਮਾ ਦੀ ਫਿਰੰਗੀ
1: ਜੀ,
0: ਛੋਟੀਆਂ ਸ਼ਾਰਟ ਫਿਲਮਾਂ ਵੀ ਕੀਤੀਆਂ ਬਕਾਇਆ ਚੂੜਾ
1: ਜੀ,
0: ਇਹ ਵੀ ਬਹੁਤ ਅੱਛੀਆਂ ਬਣੀਆਂ ਨੇ
1: ਜੀ। ਨੁੱਕੜ ਨਾਟਕ, ਓਪਨ ਥੀਏਟਰ ਕੀਤਾ, ਫਿਲਮਾਂ ਕੀਤੀਆਂ,
0: ਬਿਲਕੁਲ।
1: ਜੇ ਆਪਾਂ ਪੰਜਾਬ ਦੇ ਥੀਏਟਰ ਦਾ ਭਵਿੱਖ ਦੇਖੀਏ ਤਾਂ ਕੀ ਹੈ?
0: ਪੰਜਾਬ ਦੇ ਥੀਏਟਰ ਦਾ ਭਵਿੱਖ ਇਹ ਹੈ ਕਿ ਜੇ ਮੈਂ ਅੰਮ੍ਰਿਤਸਰ ਵੱਲ ਝਾਤੀ ਮਾਰਾਂ ਤੇ ਅੰਮ੍ਰਿਤਸਰ ਵਿੱਚ ਇਸ ਵੇਲੇ ਬਹੁਤ ਹੀ ਜ਼ਿਆਦਾ ਥੀਏਟਰ ਹੋ ਰਿਹਾ, ਤੇ ਮੈਂ ਉੱਥੇ ਵੀ ਕੀਤਾ, ਮੈਂ ਬਾਹਰ ਵੀ ਬਹੁਤ ਕੀਤਾ ਵੈ, ਗੁਰਸ਼ਰਨ ਭਾਅ ਜੀ ਨਾਲ 10-12 ਸਾਲ ਤੇ ਮੈਂ ਪਿੰਡਾਂ ਵਿੱਚ ਹੀ ਗਈ ਹਾਂ, ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਗਈ ਹਾਂ, ਕੇਵਲ ਦੇ ਨਾਲ ਮੈਂ ਬਹੁਤ ਘੁੰਮੀ ਹਾਂ, ਬਹੁਤ ਥੀਏਟਰ ਕੀਤਾ ਵੈ, ਬਾਹਰ ਫੋਰਨ ਕੰਟਰੀ ਵਿੱਚ ਵੀ ਮੈਂ ਗਈ ਹਾਂ ਤੇ ਉੱਥੇ ਵੀ ਮੈਂ ਥੀਏਟਰ ਕਾਫੀ ਕਰਕੇ ਆਈ ਹਾਂ
1: ਜੀ।
0: ਤੇ ਥੀਏਟਰ ਦਾ ਸਾਰਿਆਂ ਸ਼ਹਿਰਾਂ ਵਿੱਚ ਤੇ ਥੀਏਟਰ ਦਾ ਭਵਿੱਖ ਮੈਂ ਕੁਝ ਨਹੀਂ ਕਹਿ ਸਕਦੀ, ਕੁਛ ਕੁ ਚੰਡੀਗੜ੍ਹ ਹੈ ਜਾਂ ਦਿੱਲੀ ਹੈ ਜਾਂ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਹੈ
1: ਜੀ,
0: ਜਾਂ ਫਿਰ ਦੂਸਰੇ ਪ੍ਰਦੇਸ਼ਾਂ ਵਿੱਚ ਹੋਵੇ, ਦੂਸਰੀ ਸਟੇਟਸ ਦੇ ਵਿੱਚ, ਜਿਹਦੀ ਸ਼ਾਇਦ ਮੈਨੂੰ ਬਹੁਤ ਹੀ ਜ਼ਿਆਦਾ ਜਾਣਕਾਰੀ ਨਾ ਹੋਵੇ, ਕਿਉਂਕਿ ਅੰਮ੍ਰਿਤਸਰ ਜਦੋਂ ਥੀਏਟਰ ਹੁੰਦਾ ਤੇ ਫੈਸਟੀਵਲ ਜਦੋਂ ਹੁੰਦਾ ਤੇ ਅਸੀਂ ਦੂਸਰੀਆਂ ਸਟੇਟਸ ਦੇ ਵਿੱਚੋਂ ਬਹੁਤ ਸਾਰੇ ਪਲੇਸ ਜਿਹੜੇ ਹੈ ਉਹ ਅੰਮ੍ਰਿਤਸਰ ਵਿੱਚ ਵੇਖਦੇ ਹਾਂ, ਔਰ ਉਹਨਾਂ ਦੀ ਜੀ ਆਪਣਾ ਇਹ ਸ਼ੈਲੀ ਜਿਹੜੀ ਹੈ ਕੰਮ ਕਰਨ ਦੀ ਬਹੁਤ ਵਧੀਆ ਹੁੰਦੀ ਹੈ। ਜੰਮੂ ਤੋਂ ਆਉਂਦੇ ਨੇ, ਉਜੈਨ ਤੋਂ ਆਉਂਦੇ ਨੇ, ਦਿੱਲੀ ਤੋਂ ਆਉਂਦੇ ਨੇ, ਬਹੁਤ ਵਧੀਆ ਪਲੇਅ, ਕੈਲਕਟਾ ਤੋਂ ਆਉਂਦੇ ਨੇ, ਬਹੁਤ ਵਧੀਆ ਪਲੇਅ ਕਰਦੇ ਨੇ ਉਹ, ਉੱਥੇ ਬਹੁਤ ਮੰਜੇ ਹੋਏ ਆਰਟਿਸਟ ਹੁੰਦੇ ਹੈ, ਸਟੋਰੀ ਲਾਈਨ ਵੀ ਬਹੁਤ ਅੱਛੀ ਹੁੰਦੀ ਹੈ, ਪਰ ਅੰਮ੍ਰਿਤਸਰ ਦੇ ਵਿੱਚ ਥੀਏਟਰ ਇਸ ਵੇਲੇ ਬਹੁਤ ਰੈਗੂਲਰ ਹੋ ਰਿਹਾ।
1: ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਜਦ ਤੱਕ ਜਤਿੰਦਰ ਕੌਰ ਵਰਗੇ ਕਲਾਕਾਰ ਅਤੇ ਜਦ ਤੱਕ ਥੀਏਟਰ ਨੂੰ ਪਿਆਰਨ ਵਾਲੇ ਦਰਸ਼ਕ ਨੇ, ਪੰਜਾਬੀ ਥੀਏਟਰ ਦਾ ਭਵਿੱਖ ਬਹੁਤ ਉਜਵਲ ਹੈ। ਬਹੁਤ ਵਧੀਆ ਵਧੀਆ ਰੋਲ ਅਦਾ ਕੀਤੇ, ਬੜੇ ਵਧੀਆ ਵਧੀਆ ਤੁਸੀਂ ਪਲੇਅ ਕੀਤੇ, ਮਾਨ ਸਨਮਾਨ ਵੀ ਜ਼ਰੂਰ ਮਿਲਿਆ ਹੋਵੇਗਾ। ਅਸੀਂ

0: ਕਰਨਾ ਚਾਹਾਂਗੇ।
1: ਹਾਂਜੀ, ਮਾਨ ਸਨਮਾਨ ਵੀ ਬਹੁਤ ਜ਼ਿਆਦਾ ਮਿਲੇ ਨੇ, ਬਹੁਤ ਜ਼ਿਆਦਾ ਤਾਂ ਨਹੀਂ ਮੈਨੂੰ ਯਾਦ ਹੋਣਗੇ, ਜਿੰਨੇ ਕੋਈ ਥੋੜ੍ਹੇ ਬਹੁਤੇ। ਇੱਕ ਵਾਰੀ ਇਲਾਹਾਬਾਦ ਕੰਪੀਟੀਸ਼ਨ ਸੀ ਆਲ ਇੰਡੀਆ ਆਲ ਲੈਂਗੁਏਜਿਸ ਵਿੱਚ, ਉੱਥੇ 88 ਪਲੇਅਰਸ ਸੀ। 88 ਦੇ ਵਿੱਚੋਂ ਮੇਰਾ ਐਕਟਿੰਗ ਦਾ ਬੈਸਟ ਐਕਟਰਸ ਦਾ
0: ਜੀ
1: ਆਇਆ। ਅਤੇ ਹੁਣ ਪਿੱਛੇ ਜੇ ਮੈਨੂੰ ਸ਼੍ਰੋਮਣੀ ਅਵਾਰਡ ਪੰਜਾਬ ਗੌਰਮੈਂਟ ਨੇ, ਬਾਦਲ ਹੋਰਾਂ ਨੇ ਦਿੱਤਾ
0: ਜੀ,
1: ਉਹ ਅੰਮ੍ਰਿਤਸਰ ਦੇ ਵਿੱਚ ਮੈਨੂੰ ਹੀ ਮਿਲਿਆ ਹਾਲੇ ਤੱਕ ਸ਼੍ਰੋਮਣੀ ਅਵਾਰਡ ਬੈਸਟ ਅਦਾਕਾਰਾ
0: ਜੀ।
1: ਕਲਪਨਾ ਚਾਵਲਾ ਅਵਾਰਡ ਮਿਲਿਆ, ਨੋਰਾ ਰਿਚਰਡ ਅਵਾਰਡ ਮਿਲਿਆ, ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਇਹਨਾਂ ਨੇ ਵੀ ਦਿੱਤਾ, ਫੈਡਰੇਸ਼ਨ ਆਫ ਨੌਰਥ ਜ਼ੋਨ ਫਿਲਮ ਐਂਡ ਟੀ ਵੀ ਐਸੋਸੀਏਸ਼ਨ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ, ਇਹ ਵੀ ਮੈਨੂੰ ਦੇ ਚੁੱਕੇ ਨੇ, ਸਨਮਾਨ ਦੇ ਚੁੱਕੇ। ਗੁਰਨਾਮ ਸਿੰਘ ਤੀਰ ਅਵਾਰਡ ਪੰਜਾਬੀ ਸਾਥ ਲਾਂਬੜਾ ਵਾਲੇ, ਕਾਮੇਡੀ ਕੁਈਨ ਅਵਾਰਡ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਾਲੇ। ਅਤੇ ਜਿਹੜਾ ਮੈਨੂੰ ਸਭ ਤੋਂ ਚੰਗਾ ਲੱਗਦਾ ਉਹ ਹੈ ਮਦਰ ਆਫ ਪੰਜਾਬੀ ਥੀਏਟਰ ਅਵਾਰਡ ਬਾਏ ਮੰਚ ਰੰਗ ਮੰਚ ਅੰਮ੍ਰਿਤਸਰ। ਅੰਮ੍ਰਿਤਸਰ ਦਾ ਇਹ ਮੈਨੂੰ ਬਹੁਤ ਹੀ ਚੰਗਾ ਲੱਗਦਾ ਕਿ ਮਦਰ ਆਫ ਪੰਜਾਬੀ ਥੀਏਟਰ ਜਿਹਨੂੰ ਮਾਂ ਦਾ ਹੀ ਅਵਾਰਡ ਮਿਲ ਗਿਆ, ਉਸ ਤੋਂ ਉੱਪਰ ਤੇ ਕੁਛ ਵੀ ਨਹੀਂ ਰਹਿੰਦਾ,
0: ਔਰ ਸਭ ਤੋਂ ਵੱਡਾ ਅਵਾਰਡ ਤੇ ਦਰਸ਼ਕਾਂ ਦਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ। ਜਤਿੰਦਰ ਨੇ ਬਹੁਤ ਸਾਰੇ ਸੀਰੀਅਲ ਕੀਤੇ, ਨਾਟਕ ਕੀਤੇ, ਸੀਰੀਅਲ ਦੇ ਬਾਰੇ, ਧਾਰਾਵਾਹਿਕ ਦੇ ਬਾਰੇ ਜਾਣਨਾ ਚਾਹਾਂਗੇ ਜੀ।
1: ਮੈਂ ਇੱਥੇ ਕਾਫੀ ਕੀਤੇ ਨੇ ਦੂਰਦਰਸ਼ਨ 'ਚ, ਸਤਰੰਗੀ, ਸੁਪਨੇ ਦੇ ਪਰਛਾਵੇਂ, ਗਰਦਿਸ਼, ਚਿੱਟਾ ਲਹੂ, ਅੱਧ ਚਾਨੀ ਰਾਤ, ਫਿਕਰ ਚੰਦ, ਦਲ ਦਲ, ਲੋਰੀ
0: ਜੀ,
1: ਬਾਕੀ ਛੋਟੇ ਛੋਟੇ ਪ੍ਰੋਗਰਾਮ ਆਉਂਦੇ ਹੁੰਦੇ ਸੀ, ਉਹ ਵੀ ਬਹੁਤ ਜ਼ਿਆਦਾ ਜਿਹੜੇ
0: ਹਸਾਉਂਦੇ ਸਨ,
1: ਸ਼ਾਇਦ ਉਹਨਾਂ ਦਾ ਨਾਂ ਸੀ ਸਤਰੰਗੀ, ਕੱਚ ਦੀਆਂ ਮੁੰਦਰਾਂ, ਰੌਣਕ ਮੇਲਾ, ਸ਼ਾਮ ਸੰਦੂਰੀ, ਲਿਸ਼ਕਾਰਾ, ਖੁੱਲੇ ਹੁਲਾਰੇ, ਕੁਛ ਇਸ ਤਰ੍ਹਾਂ ਦੇ। ਮੇਰੀ ਵੈਸੇ ਯਾਦ ਹੈ, ਬਹੁਤ ਤੇਜ਼ ਨਹੀਂ ਹੈਗੀ, ਮੈਨੂੰ ਸਿਰਫ ਸਕ੍ਰਿਪਟ ਯਾਦ ਰਹਿੰਦੀ ਹੈ। ਹੁਣ ਅਸੀਂ ਤੋਂ ਜ਼ਿਆਦਾ
0: ਇਸ ਲਈ ਨਾ, ਫਿਰ ਜੇ ਸਕ੍ਰਿਪਟ ਯਾਦ ਰਹਿੰਦੀ ਹੈ ਨਾ, ਤਾਂ ਉਸ ਸਕ੍ਰਿਪਟ ਵਿੱਚੋਂ ਇੱਕ ਡਾਇਲੌਗ ਵੀ ਸੁਣਨਾ ਚਾਹਾਂਗੇ ਜਿਹੜਾ ਤੁਹਾਡੇ ਬੇਹਦ ਲਾਗੇ ਹੋਵੇ, ਬੇਹਦ ਚੰਗਾ ਲੱਗਦਾ ਹੋਵੇ।
1: ਬਿਲਕੁਲ, ਮੈਨੂੰ ਹਰ ਤਰ੍ਹਾਂ ਦਾ, ਕਿਉਂਕਿ ਕਿਰਦਾਰ ਕਰਨਾ, ਜੇ ਮੈਂ ਬੜੀ ਚੁਸਤੀ ਵੱਲ ਆਵਾਂ ਤਾਂ ਉਹ ਕਿਰਦਾਰ ਏ ਵੇ, ਮੈਂ ਤੇ ਹਵਾ ਨੂੰ ਗੰਢ ਮਾਰਦਿਆਂ, ਬੱਦਲਾਂ 'ਚ ਮੋਰੀ ਕਰਦਿਆਂ, ਸਮਾਨੇ ਟਾਕੀ ਲਾ ਦਿਆਂ, ਹਾਏ ਹਾਏ ਮੈਂ ਤੇ ਨੇਰੀਆਂ ਲਿਆ ਦਿਆਂ, ਮਰ ਜਾਣੇ ਉਹ ਕੰਮ ਤਾਂ ਦੱਸੋ ਕਿਤੇ ਮੈਨੂੰ, ਐ ਚੁਟਕੀਆਂ 'ਚ ਕਰਕੇ ਦਿਖਾਊਂਗੀ ਮੈਂ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ।
1: ਮੈਂ ਟ੍ਰੈਜਡੀ ਵੀ ਬੜੀ ਕੀਤੀ ਹੈ
0: ਜੀ,
1: ਜੇ ਕਹੋ ਤੇ ਉਹ
0: ਮੈਂ ਬਿਲਕੁਲ
1: ਤਰਕਾਲਾਂ ਦਾ ਇੱਕ ਡਾਇਲੋਗ ਕਰ ਰਹੀ ਹਾਂ। ਮੇਰਾ ਜੀ ਕਰਦਾ ਮੇਰਾ ਕੋਈ ਆਪਣਾ ਹੋਵੇ, ਜਿਹੜਾ ਮੇਰੇ ਵਾਲ ਵਾਹੇ, ਮੇਰਾ ਜੂੜਾ ਬਣਾਏ। ਮੇਰਾ ਜੀ ਕਰਦਾ ਕੋਈ ਹੋਰ ਖਾਣਾ ਬਣਾਏ ਅਤੇ ਮੈਂ ਖਾਵਾਂ, ਚਿਰਾਂ ਤੋਂ ਆਪੇ ਹੀ ਬਣਾਈ ਜਾਂਦੇ ਹਾਂ, ਆਪੇ ਹੀ ਖਾਈ ਜਾਂਦੇ ਹਾਂ। ਹਾਏ ਮੇਰਾ ਬੜਾ ਜੀ ਕਰਦਾ ਮੇਰਾ ਪੁੱਤ ਮੈਨੂੰ ਕਵੇ ਮਾਂ ਮਿੱਠੀ ਰੋਟੀ ਬਣਾ, ਤੇਰੇ ਹੱਥ ਦੀ ਰੋਟੀ ਬਣੀ ਬੜੀ ਸਵਾਦ ਲੱਗਦੀ ਹੈ। ਮੇਰਾ ਜੀ ਕਰਦਾ ਮੇਰੀ ਨੂੰਹ ਮੇਰੇ ਗੋਡੇ ਮੁੱਢ ਬੈਠ ਕੇ ਕਵੇ ਮਾਂ ਜੀ ਅੰਬ ਦਾ ਅਚਾਰ ਪਾਓ, ਤੁਹਾਡੇ ਹੱਥਾਂ ਦਾ ਅਚਾਰ ਪਾਇਆ ਬੜਾ ਚੰਗਾ ਲੱਗਦਾ। ਮੇਰਾ ਜੀ ਕਰਦਾ
0: ਵਾਕਈ ਵਾਕਈ ਜਤਿੰਦਰ ਜੀ ਹਸਾਇਆ ਅਤੇ ਹਸਾਇਆ, ਔਰ ਸੰਜੀਦਾ ਰੋਲ ਕੀਤਾ ਅਤੇ ਅੱਖਾਂ ਦੇ ਵਿੱਚ ਹੰਝੂ ਲੈ ਆਉਂਦੇ। ਚਾਹੇ ਬਲਵੰਤ ਗਾਰਗੀ ਦਾ ਕਣਕ ਦੀ ਬੱਲੀ ਹੋਵੇ ਅਤੇ ਜਾਂ ਫਿਰ ਤੁਹਾਡਾ ਇਹ ਤਰਕਾਲਾਂ ਦਾ ਇੱਕ ਦ੍ਰਿਸ਼ ਜਿਹੜਾ ਤੁਸੀਂ ਆਪਣੇ ਡਾਇਲੌਗ ਦੇ ਜ਼ਰੀਏ ਸਾਡੇ ਅੱਗੇ ਖਿੱਚਿਆ, ਸੇਜਲ ਕਰ ਗਿਆ ਅੱਖਾਂ। ਥੀਏਟਰ ਤੋਂ ਇਲਾਵਾ ਅਤੇ ਹੋਰ ਡਰਾਮਿਆਂ ਤੋਂ ਇਲਾਵਾ ਤੁਹਾਡਾ ਕੀ ਰੂਟੀਨ ਹੈ?
1: ਬਸ ਕੋਈ ਖਾਸ ਰੂਟੀਨ ਨਹੀਂ, ਮੈਂ ਘਰ ਹੀ ਹੁੰਦੀ ਹਾਂ ਬੱਚਿਆਂ ਵਾਸਤੇ ਖਾਣਾ ਬਣਾਉਣ ਦਾ, ਕਿਉਂਕਿ ਜਦੋਂ ਮੈਂ ਬਹੁਤ ਜ਼ਿਆਦਾ ਬਿਜ਼ੀ ਸਾਂ ਅਤੇ ਸ਼ਾਇਦ ਇੰਨਾ ਵਕਤ ਨਹੀਂ ਮੈਂ ਦੇ ਸਕੀ ਉਹਨਾਂ ਨੂੰ ਖਾਣਾ, ਤਾਂ ਮੈਂ ਉਦੋਂ ਵੀ ਬਣਾ ਕੇ ਦਿੰਦੀ ਰਹੀ ਹਾਂ, ਸਭ ਕੁਝ ਬਣਾ ਕੇ ਦਿੰਦੀ ਰਹੀ ਹਾਂ, ਪਰ ਉਹ ਕਾਹਲੀ ਕਾਹਲੀ ਕਾਹਲੀ ਕਾਹਲੀ ਵਿੱਚ। ਹੁਣ ਜ਼ਰਾ ਆਰਾਮ ਦੇ ਨਾਲ ਸ਼ੌਂਕ ਨਾਲ ਬਣਾ ਕੇ ਅਤੇ ਉਹਨਾਂ ਨੂੰ ਖਵਾਉਂਦੀ ਹਾਂ।
0: ਪਰਿਵਾਰ ਦੇ ਵਿੱਚ ਕੌਣ ਕੌਣ ਆਇਆ?
1: ਪਰਿਵਾਰ ਵਿੱਚ ਇੱਕ ਮੇਰੀ ਬੇਟੀ ਹੈ, ਉਹ ਇਸ ਵੇਲੇ ਇੰਗਲੈਂਡ ਹੈ
0: ਜੀ,
1: ਉਹ ਕਿਸੇ ਕਾਲਜ ਪ੍ਰੋਫੈਸਰ ਹੈ ਉੱਥੇ
0: ਜੀ।
1: ਅਤੇ ਇੱਕ ਮੇਰਾ ਬੇਟਾ ਹੈ, ਉਹ ਅੰਮ੍ਰਿਤਸਰ ਮੇਰੇ ਕੋਲ ਹੀ ਹੈ
0: ਜੀ।
1: ਉਹਦੀਆਂ ਦੋ ਬੇਟੀਆਂ
0: ਜੀ,
1: ਦੋਵੇਂ ਸਪ੍ਰਿੰਗਡੇਲ ਸਕੂਲ ਪੜ੍ਹਾਉਂਦੀਆਂ ਨੇ, ਇੱਕ ਬੇਟਾ ਉਹ ਅਜੇ ਪੜ੍ਹਦਾ ਪਿਆ, ਉਹ 9ਵੀਂ 'ਚ ਹੈ
0: ਜੀ। ਅੱਛਾ, ਉਦੋਂ ਪੋਤਾ ਪੋਤੀਆਂ।
1: ਹਾਂਜੀ,
0: ਦਾਦੀ ਦੇ ਨਾਟਕਾਂ ਨੂੰ ਪਸੰਦ ਕਰ

0: ਨੇ?
1: ਬਿਲਕੁਲ ਜੀ, ਬਿਲਕੁਲ ਪਸੰਦ ਕਰਦੇ ਨੇ
0: ਜੀ।
1: ਤੇ ਘਰ ਚੋ ਹੋਰ ਤੇ ਕੋਈ ਵੀ ਨੀ ਆਇਆ ਇਸ ਲਾਈਨ ਵੱਲ, ਪਰ ਉਹ ਮੈਨੂੰ ਵੇਖ ਕੇ ਪਸੰਦ ਵੀ ਬੜਾ ਕਰਦੇ ਨੇ ਤੇ ਬੜਾ ਫਖਰ ਮਹਿਸੂਸ ਕਰਦੇ ਨੇ ਜਦੋਂ ਕਿਤੇ ਰਾਹ ਵਿੱਚ ਕੋਈ ਮਿਲ ਜਾਂਦਾ ਵੈ, ਕੋਈ ਫੋਟੋ ਲਵਾਉਂਦਾ ਵੈ, ਜਾਂ ਉਹ ਕੋਲ ਖੜੋ ਜਾਂਦੇ ਨੇ ਨਾਲ, ਵੀ ਇਹ ਕਹਿ ਦੇਵੇ ਕਿ ਇਹ ਮੇਰਾ ਪੋਤਰਾ ਹੈ, ਇਹ ਮੇਰੀ ਪੋਤਰੀ।
0: ਅਰੇ ਵਾਹ, ਕੀ ਬਾਤ ਹੈ। ਅੱਛਾ ਜਤਿੰਦਰ ਜੀ, ਕਿਹੜੇ ਕਿਹੜੇ ਮੁਲਕਾਂ ਦੀ ਸੈਰ ਕੀਤੀ?
1: ਮੈਂ ਜੀ ਗਈ ਹਾਂ, ਇੰਗਲੈਂਡ ਗਈ ਹਾਂ, ਕੈਨੇਡਾ ਗਈ ਹਾਂ, ਆਸਟ੍ਰੇਲੀਆ ਗਈ ਹਾਂ, ਪਾਕਿਸਤਾਨ ਬਹੁਤ ਕੀਤੇ ਮੈਂ ਪਲੇ ਜਾ ਕੇ
0: ਜੀ,
1: ਅਮੈਰੀਕਾ ਵੀ ਗਈ ਹਾਂ।
0: ਕੀ ਬਾਤ ਹੈ।
1: ਤੇ ਸਭ ਥਾਵਾਂ ਤੇ ਮੈਂ ਪਲੇ ਕਰਕੇ ਆਈ।
0: ਕਦੇ ਆਪ ਵੀ ਡਾਇਰੈਕਟ ਕਰਨ ਦਾ ਦਿਲ ਕੀਤਾ?
1: ਮੈਂ, ਮੇਰਾ ਡਾਇਰੈਕਟ ਕਰਨ ਨੂੰ ਜੀ ਨਹੀਂ ਕੀਤਾ ਕਦੀ
0: ਜੀ,
1: ਪਰ ਜਦੋਂ ਪਲੇ ਹੋ ਰਿਹਾ ਹੁੰਦਾ, ਡਾਇਰੈਕਟ ਕੋਈ ਕਰ ਰਿਹਾ ਹੁੰਦਾ ਤੇ ਜਿਹੜੇ ਆਰਟਿਸਟ ਕੋਈ ਠੀਕ ਨਹੀਂ ਕਰ ਰਹੇ ਹੁੰਦੇ, ਮੇਰਾ ਜੀ ਕਰਦਾ ਹੁੰਦਾ ਮੈਂ ਇਹਨਾਂ ਨੂੰ ਅੱਗੇ ਜਾ ਕੇ ਆਪ ਦੱਸਾਂ, ਇਹਨੂੰ ਇੰਜ ਨਹੀਂ ਕਰਨਾ ਜਾਂ ਇੰਜ ਕਰਨਾ ਜਾਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ
0: ਜੀ।
1: ਡਾਇਰੈਕਸ਼ਨ ਵੱਲ ਸ਼ਾਇਦ ਮੈਂ ਇਸ ਕਰਕੇ ਵੀ ਨਹੀਂ ਗਈ ਕਿ ਮੇਰਾ ਆਪਣਾ ਹੀ ਜੀ ਕਰਦਾ ਹੁੰਦਾ ਕਿ ਮੈਂ ਹਮੇਸ਼ਾ ਸਟੇਜ 'ਤੇ ਰਹਾਂ, ਸਟੇਜ 'ਤੇ ਕੰਮ ਕਰਾਂ, ਮੈਂ ਸਟੇਜ 'ਤੇ ਰਹਾਂ, ਅਤੇ ਸ਼ਾਇਦ ਮੈਨੂੰ ਇਹੋ ਹੀ ਚੀਜ਼ ਹੈ ਜਿਹੜੀ ਡਾਇਰੈਕਸ਼ਨ ਵੱਲ ਨਹੀਂ ਜਾਣ ਦਿੰਦੀ।
0: ਵਾਹ।
1: ਅਤੇ ਇੰਝ ਹੀ ਲੱਗਦਾ ਕਿ ਪਤਾ ਨਹੀਂ ਅਜੇ ਬੜਾ ਹੀ ਕੁਛ ਹੈ ਕਰਨ ਵਾਲਾ, ਬੜਾ ਕੁਝ ਮੈਂ ਕਰ ਚੁੱਕੀ ਹਾਂ, ਫਿਰ ਵੀ ਕੀ ਕਰਨ ਵਾਲਾ ਰਹਿ ਗਿਆ ਉਹ ਸ਼ਾਇਦ ਹਾਲੇ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ।
0: ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
1: ਬਸ ਮੈਂ ਇਸ ਤਰ੍ਹਾਂ ਹੀ, ਮੈਨੂੰ ਸਾਰੇ ਜਣੇ ਪਿਆਰ ਦਿੰਦੇ ਰਹਿਣ, ਇਹ ਸਾਰਿਆਂ ਦੇ ਵੇਖਣ ਵਾਲਿਆਂ ਦੇ ਵੀ ਪਿਆਰ ਦਾ ਸਦਕਾ ਕਿ ਮੈਂ ਅੱਜ ਤੱਕ ਇੱਥੋਂ ਤੱਕ ਪਹੁੰਚ ਚੁੱਕੀ ਹਾਂ।
0: ਕਿਆ ਬਾਤ।
1: ਜੇ ਮੈਨੂੰ ਸਾਰੇ ਪਿਆਰ ਨਾ ਦਿੰਦੇ, ਮਾਨ ਸਨਮਾਨ ਨਾ ਦਿੰਦੇ, ਤੇ ਸ਼ਾਇਦ ਜਿਸ ਤਰ੍ਹਾਂ ਸ਼ੁਰੂਆਤ ਮੇਰੀ ਹੋਈ ਸੀ, ਮੈਂ ਕਈ ਵਾਰੀ ਟੁੱਟੀ ਤੇ ਕਈ ਵਾਰੀ ਉੱਠੀ ਤੇ ਕਈ ਵਾਰੀ ਤੁਰੀ, ਪਰ ਹੁਣ ਉਹ ਟਾਈਮ ਨਹੀਂ ਰਿਹਾ। ਜੇ ਉਹ ਟਾਈਮ ਨਹੀਂ ਰਿਹਾ ਤੇ ਹੁਣ ਮੈਨੂੰ ਸਾਰਿਆਂ ਦਾ ਮਾਨ ਸਤਿਕਾਰ ਇੰਨਾ ਜ਼ਿਆਦਾ ਮਿਲ ਰਿਹਾ ਕਿ ਮੈਂ ਇਹ ਚਾਹਵਾਂਗੀ ਕਿ ਇਸ ਤਰ੍ਹਾਂ ਹੀ ਮਿਲਦਾ ਰਹੇ, ਤੇ ਜਿੰਨੇ ਵੀ ਜਨਮ ਮੇਰੇ ਅੱਗੇ ਕਿਤੇ ਹੈ ਨੇ, ਉਹਦੇ ਵਿੱਚ ਮੈਂ ਜਤਿੰਦਰ ਕੌਰ ਬਣ ਕੇ ਹੀ ਆਵਾਂ।
0: ਕਿਆ ਬਾਤ ਹੈ। ਸੋ ਜਤਿੰਦਰ ਕੌਰ ਜੀ, ਅੱਜ ਖੁੱਲੀਆਂ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ, ਖੁਸ਼ਾਮਦੀਦ ਪ੍ਰੋਗਰਾਮ 'ਚ ਆਏ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ, ਗੱਲਾਂ ਬਾਤਾਂ ਕਰਨ ਲਈ, ਆਪਣੇ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਾਂਗੇ।
1: ਮੈਂ ਤੁਹਾਡੀ ਸਭ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਆਕਾਸ਼ਵਾਣੀ ਦੀ ਸ਼ੁਕਰਗੁਜ਼ਾਰ ਹਾਂ, ਜਿਹਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀਆਂ ਗੱਲਾਂ ਸਭ ਦੇ ਨਾਲ ਸਾਂਝੀਆਂ ਕਰ ਸਕਾਂ। ਬਹੁਤ ਬਹੁਤ ਮਿਹਰਬਾਨੀ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੂਬਰੂ ਦੇ ਤਹਿਤ ਰੰਗਮੰਚ ਤੇ ਫਿਲਮਾਂ ਦੇ ਕਲਾਕਾਰ ਜਤਿੰਦਰ ਕੌਰ ਦੇ ਨਾਲ ਕੀਤੀ ਮੁਲਾਕਾਤ। ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਸੁਖਜੀਤ ਕੌਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
3: ਹੈਲੋ,
4: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕ੍ਰਿਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
5: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
6: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
7: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
6: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ

ਉਹਨਾਂ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਤਹਿਤ ਜੋਗਿੰਦਰ ਤੱਖੀ ਦਾ ਕਲਾਰਨੇਟ ਤੇ ਵਜਾਇਆ ਰਾਗ ਬਾਗੇਸ਼ਵਰੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10:30 ਤੇ 54 ਸੈਕਿੰਡ ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼। ਆਕਾਸ਼ਵਾਣੀ ਜਲੰਧਰ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ, ਖੁਸ਼ਾਮਦੀ ਤੇ ਜੀ ਆਇਆਂ ਨੂੰ ਜੀ। ਜੀ ਹਾਂ, ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਤੁਹਾਡਾ ਆਪਣਾ, ਔਰ ਤੁਸੀਂ ਆਪਣੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚ ਸਕਦੇ ਹੋ ਨੰਬਰ ਮਿਲਾ ਕੇ 0181 3442 173। ਜੀ ਹਾਂ, 0181 2342 173। ਇਸ ਤੋਂ ਇਲਾਵਾ ਤੁਸੀਂ ਵਟਸਐਪ ਦੇ ਜ਼ਰੀਏ ਵੀ ਆਪਣੇ ਨਾਮ ਸਾਡੇ ਤੱਕ ਭੇਜ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਅਤੇ ਸਾਡਾ ਵਟਸਐਪ ਨੰਬਰ ਤਾਂ ਤੁਹਾਨੂੰ ਬਖੂਬੀ ਯਾਦ ਹੀ ਹੈ, ਇੱਕ ਵਾਰੀ ਫਿਰ ਵੀ ਮੈਂ ਅਨਾਊਂਸ ਕਰ ਦਿੰਦੀ ਹਾਂ, 9465536077 9546553670। ਅਤੇ ਜਦ ਤੱਕ ਤੁਸੀਂ ਸਾਡੇ ਤੱਕ ਪਹੁੰਚਦੇ ਹੋ ਅਤੇ ਆਉਂਦੇ ਆਉਂਦੇ ਇਹ ਸੋਹਣਾ ਸੋਹਣਾ ਜਿਹਾ ਗਾਣਾ ਇੰਜੋਏ ਕਰਦੇ ਆਉਣਾ, ਅਤੇ ਮੈਂ ਇੰਤਜ਼ਾਰ ਕਰਦੀ ਹਾਂ ਤੁਹਾਡੇ ਆਉਣ ਦਾ।

0: मेहनत साढ़े दोस्त बखूबी करना जानते ने और हारते नहीं है, तो इसे तरह ही जी साढ़े अगले दोस्त साढ़े तक पहुंच चुके ने, करते उन्होंने गलबात। हेलो।
1: बहुते पैसे नहीं सानू भुख नहीं,
0: अच्छा जी
1: ਜਿਹਦੇ ਕੋਲੇ ਬਹੁਤੇ ਸਾਨੂੰ ਕੋਈ ਦੁੱਖ ਨਹੀਂ।
0: ਜੀ
1: ਦੁੱਖ ਇਸ ਗੱਲ ਦਾ ਜਿਹਦੇ ਕੋਲੇ ਕੋਈ ਪੁੱਤ ਨਹੀਂ।
0: ਜੀ
1: ਲੱਖ ਲਾਹਨਤ ਉਹਨਾਂ ਦੇ ਉਹਨਾਂ ਪੁੱਤਰਾਂ ਦੇ ਜਿਹਨਾਂ ਹੁੰਦੇ ਹਨ ਮਾਂ ਪਿਓ ਨੂੰ ਸੁੱਖ ਨਹੀਂ।
0: ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਕਹੀ ਹੈ ਜੀ ਤੁਸੀਂ।
1: ਮੈਂ ਕਨੈਲ ਸਿੰਘ ਜੀ, ਜ਼ਿਲ੍ਹਾ ਸ੍ਰੀ ਮੁਕਤਸਰ, ਪਿੰਡ ਖੱਪਿਆਵਾਲੀ ਤੋਂ ਗੱਲ ਕਰ ਰਿਹਾ
0: ਜੀ। ਕਨੈਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਤੇ ਦੱਸੋ ਗਾਣਾ ਕਿਹੜਾ ਸੁਣਾਈਏ ਤੁਹਾਨੂੰ।
1: ਜਦ ਜਦ ਫੂਲ ਖਰੇ ਦਾ ਇੱਕ ਗੁੱਲ ਇੱਕ ਬੁਲਬੁਲ
0: ਜੀ, ਕਹਾਣੀ ਸੁਣਾਂਗੇ ਅਸੀਂ ਇੱਕ ਗੁੱਲ ਤੇ ਇੱਕ ਬੁਲਬੁਲ ਦੀ, ਹੈ
1: ਹਾਂਜੀ
0: ਜ਼ਰੂਰ ਜੀ, ਇਸ ਗਾਣੇ ਦੇ ਜ਼ਰੀਏ ਅਸੀਂ ਕਹਾਣੀ ਸੁਣਾਂਗੇ। ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਫੋਨ ਕਰਨ ਦੇ ਲਈ।
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਤੇ ਆਓ ਜੀ ਅਗਲੇ ਦੋਸਤਾਂ ਨੂੰ ਵੀ ਸ਼ਾਮਿਲ ਕਰੀਏ ਜੋ ਮੈਸੇਜ ਦੇ ਰਾਹੀਂ ਸਾਡੇ ਤੱਕ ਪਹੁੰਚੇ ਨੇ। ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਤੇ ਮੁਹੰਮਦ ਕਲੀਮ ਅੰਸਾਰੀ, ਬਸਤੀ ਗੰਜ ਡੁੰਡਵਾਰਾ ਤੋਂ। ਤੇ ਅਗਲੇ ਦੋਸਤ ਆਏ ਨੇ ਜੀ ਕਸਬਾ ਚਿਲਕਾਣਾ, ਜ਼ਿਲ੍ਹਾ ਸਹਾਰਨਪੁਰ ਤੋਂ, ਜ਼ਰੀਫ ਅੰਸਾਰੀ, ਨੈਮ ਅੰਸਾਰੀ, ਡਾਕਟਰ ਆਮਿਰ ਮੁੰਨਾ, ਨਾਜ਼ਿਮ ਹੋਣੀ। ਤੇ ਜਿਸ ਤਰ੍ਹਾਂ ਦੋਸਤ ਨੇ ਫਰਮਾਇਸ਼ ਕੀਤੀ ਸੀ ਜੀ, ਆਓ ਫਿਰ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗੀਤ ਜਬ ਜਬ ਫੁੱਲ ਖਿਲੇ ਤੋਂ।

ਥੋੜ੍ਹਾ ਤੇ ਕਹਿੰਦੇ ਨੇ ਕਿ ਹਰ ਚੀਜ਼ ਅਗਰ ਤੁਹਾਨੂੰ ਕੁਛ ਚਾਹੀਦੀ ਹੈ ਤਾਂ ਆਪਣੇ ਵੱਲੋਂ ਮਿਹਨਤ ਕਰਨੀ ਪਏਗੀ, ਲੇਕਿਨ ਇੱਥੇ ਥੋੜ੍ਹੀ ਮਿਹਨਤ ਨਹੀਂ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਆਕਾਸ਼ਵਾਣੀ ਦੇ ਵਿੱਚ ਫੋਨ ਕਰਨ ਦੇ ਲਈ। ਅਤੇ

0: जी हाँ, लव स्टोरी होवे ते फिर सैड ना होवे, थोड़ा बहुता रोना तां हुंदा ही है। जुदाई दे विच जदों महबूब जुदा हो जांदा है तां फिर दिल तां दुखदा ही है, लेकिन असीं तुहाडे तों बिल्कुल जुदा नहीं हाँ जी। एक फोन कॉल दी दूरी है, 0181 2342 173, ते जिन्नू मिला के साडे अगले दोस्त पहुंच चुके साडे तक, कर दें गलबात। हैलो,
1: हेलो।
0: हाँ जी नमस्कार जी,
1: नमस्कार जी। मैं
0: कौन बोल रहे हो?
1: सुरिंदर कुमार सोरी, सुल्तानमंड रोड अमृतसर तो बोल रहे।
0: जी सुरिंदर जी, बहुत बहुत स्वागत प्रोग्राम दे विच।
1: मैडम जी, आकाशवाणी का नजारे बड़े है, सारा दिन सुनते हैं, रात नूं सवेरे जदों उठो उदो लग जांदा है
0: जी। तुसी देख लो कि मतलब रात दे 11 बजन वाले ने और अजे भी तुसी आकाशवाणी का साथ दे रहे हो। आकाशवाणी ने तो सारी रात ही देना है। बहुत लकी हो इस हिसाब नाल, बहुत दिलों प्यार कर दे आकाशवाणी। अच्छा जी, ते दसो फिर सुरिंदर जी, गाना केड़ा सुनाइए?
1: ਅੱਜ ਵਿਨੋਦ ਖੰਨਾ ਦਾ ਜਨਮ ਦਿਨ ਹੈਗਾ ਜੀ, ਗਾਣਾ ਲਾ ਦੇ ਮਸਤਾਨਾ ਫਿਲਮ ਦਾ, ਛੇੜ ਮੇਰੇ ਹੁਮਰਾ ਹੀ
0: ਜੀ। ਜ਼ਰੂਰ ਸੁਣਾਵਾਂਗੇ ਸੁਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ।
1: ਓਕੇ ਮੈਡਮ ਜੀ,
0: ਜੀ। ਤੇ ਆਓ ਜੀ ਅਗਲੇ ਦੋਸਤ ਨੂੰ ਵੀ ਸ਼ਾਮਿਲ ਕਰੀਏ ਜਿਨ੍ਹਾਂ ਨੇ ਸਾਨੂੰ ਹੁਣੇ ਹੁਣੇ ਮੈਸੇਜ ਕੀਤਾ, ਯਾਨੀ ਕਿ ਪ੍ਰੋਗਰਾਮ ਸੁਣ ਰਹੇ ਨੇ। ਇਸ ਟਾਈਮ ਮਤਲਬ ਲੱਗਦਾ ਵਟਸਐਪ ਕਰਨ ਵਾਲੇ ਦੋਸਤ ਘੱਟ ਹੀ ਪ੍ਰੋਗਰਾਮ ਸੁਣ ਰਹੇ ਨੇ, ਇਸ ਲਈ ਮੈਸੇਜ ਘੱਟ ਆ ਰਹੇ ਨੇ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼, ਸੋਨੀ, ਮੋਹਿਨੀ, ਰਿਤਿਕ ਤੇ ਬਲਵੀਰ ਸਿੰਘ ਹੋਰਾਂ ਦਾ ਮੈਸੇਜ ਹੁਣੇ ਹੁਣੇ ਪਹੁੰਚਿਆ। ਆਓ ਜੀ ਸੁਰਿੰਦਰ ਜੀ ਦੀ ਫਰਮਾਇਸ਼ ਦਾ ਗੀਤ ਸੁਣਦੇ ਹਾਂ, ਮਸਤਾਨਾ ਫਿਲਮ ਦਾ।

0: ਜੀ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ ਔਰ ਕਦੋਂ ਖਤਮ ਵੀ ਹੋਣ ਵਾਲਾ ਹੋ ਗਿਆ ਪਤਾ ਹੀ ਨਹੀਂ ਲੱਗਾ ਕਿ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਗੀਤ ਸੁਣਦੇ ਤੁਹਾਡੇ ਮੈਸੇਜਸ ਪੜ੍ਹਦੇ ਦੇਖੋ ਅੱਧਾ ਘੰਟਾ ਗੁਜ਼ਰ ਵੀ ਰਿਹਾ ਔਰ ਆਖਰੀ ਦੋਸਤ ਸਾਡੇ ਇਸ ਪ੍ਰੋਗਰਾਮ ਦੇ ਹੋਣਗੇ ਜਾਣਦੇ ਹਾਂ ਕਿ ਕੌਣ ਨੇ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਰਾਜੂ ਜੀ ਗੱਡੀ ਦਾ ਆਖਰੀ ਡੱਬਾ ਤੁਸੀਂ ਦੌੜ ਕੇ ਫੜ ਲਿਆ ਤੇ ਦੱਸੋ ਹੁਣ ਗਾਣਾ ਕਿਹੜਾ ਸੁਣਾਈਏ ਜੀ ਤੇ ਗਾਣੇ ਦੇ ਬੋਲ
1: ਫੁੱਲ ਗੁਲਾਬ ਕਾ
0: ਜੀ ਜ਼ਰੂਰ ਸੁਣਾਵਾਂਗੇ ਮੈਨੂੰ ਲੱਗਦਾ ਰਾਜੂ ਜੀ ਤੁਹਾਨੂੰ ਨੀਂਦ ਆ ਰਹੀ ਹੈ ਮੈਂ ਕਿਹਾ ਨੀਂਦ ਆ ਰਹੀ ਤੁਹਾਨੂੰ ਥੱਕ ਗਏ ਅੱਛਾ ਜੀ ਚਲੋ ਚੰਗੀ ਗੱਲ ਹੈ ਜੀ ਜ਼ਰੂਰ ਤੁਹਾਨੂੰ ਗੀਤ ਸੁਣਾਵਾਂਗੇ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ
1: ਧੰਨਵਾਦ
0: ਜੀ ਤੇ ਆਖਰੀ ਜਿਹੜੇ ਹੁਣ ਵਟਸਐਪ ਮੈਸੇਜਿਸ ਵੀ ਸਾਡੇ ਤੱਕ ਪਹੁੰਚੇ ਨੇ ਇਹਨਾਂ ਨੂੰ ਵੀ ਜਲਦੀ ਜਲਦੀ ਸ਼ਾਮਿਲ ਕਰੀਏ ਨਿਸ਼ੂ ਕੰਬੋਜ ਗੋਰਾ ਕੰਬੋਜ ਮਨੀਸ਼ ਕੰਬੋਜ ਵਿਲੇਜ ਪੰਚਨ ਵਾਲੀ ਡਿਸਟ੍ਰਿਕਟ ਫਾਜ਼ਿਲਕਾ ਤੋਂ ਉਹਨਾਂ ਨੇ ਮੈਸੇਜ ਕੀਤਾ ਔਰ ਆਖਰੀ ਮੈਸੇਜ ਆਇਆ ਹੈ ਜੀ ਰਿਛਪਾਲ ਸੁਥਰ ਹੋਰਾਂ ਦਾ ਮਾਇਆ ਵਿਨੇ ਤੇ ਵਿਪਿਨ ਹਿਸਾਰ ਹਰਿਆਣਾ ਤੋਂ ਤੇ ਆਓ ਹੁਣ ਆਖਰੀ ਗੀਤ ਰਾਜੂ ਜੀ ਦੀ ਫਰਮਾਇਸ਼ ਦਾ ਬੀਵੀ ਹੋ ਤੋ ਐਸੀ ਫਿਲਮ ਤੋਂ ਫੂਲ ਗੁਲਾਬ ਕਾ ਇੰਜੋਏ ਕਰੋ

0: ਜੀ ਐਸੇ ਹੀ ਗੀਤ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਡੀ ਫਰਮਾਇਸ਼ ਇੱਥੇ ਹੀ ਖਤਮ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਮੈਸੇਜਸ ਕੀਤੇ, ਜਿਨ੍ਹਾਂ ਨੇ ਕਾਲਸ ਕੀਤੀਆਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਤੇ 11:05 ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं सर फिरोजी। मंत्रिमंडल ने एकीकृत परिवहन और लॉजिस्टिक्स प्राधिकरण के गठन को मंजूरी दी है। नई दिल्ली में मंत्रिमंडल की बैठक के बाद सूचना और प्रसारण मंत्री अश्विनी वैष्णव ने कहा कि इससे परिवहन और लॉजिस्टिक्स क्षेत्र में अनुसंधान, योजना, मूल्यांकन, निगरानी और प्रभाव आकलन को मजबूती मिलेगी। श्री वैष्णव ने कहा कि ये देश में एकीकृत परिवहन और लॉजिस्टिक्स योजना के लिए शीर्ष संस्था के रूप में काम करेगा। श्री वैष्णव ने बताया कि मंत्रिमंडल ने छोटे और

0: ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਸਵਾਗਤ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕਿਆ, ਔਰ ਪਹਿਲੇ ਦੋਸਤ ਦੀ ਕਾਲ ਵੀ ਆ ਗਈ ਹੈ ਜੀ। ਨੰਬਰ ਇਹਨਾਂ ਨੇ ਡਾਇਲ ਕੀਤਾ 0181 43 71, ਯਾਨੀ ਕਿ 01812341711। ਸੋ ਦੇਖਦੇ ਹਾਂ ਕੌਣ ਆਏ ਨੇ ਜੀ। ਹੈਲੋ ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਵਾਗਤ ਵਿੱਚ।
1: ਸ਼ੁਕਰੀਆ ਵੀਰ ਜੀ। ਸੁਖਵੀਰ ਸਿੰਘ ਛਾਜੜੀ ਬੋਲਦਾ।
0: ਹਾਂਜੀ ਸੁਖਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਤੁਹਾਡੀ
0: ਆਵਾਜ਼ ਕੱਟ ਗਈ ਵਿੱਚ। ਕਿਸ ਚੀਜ਼ ਨੂੰ 3 ਸਾਲ ਹੋ ਜਾਣੇ? ਅੱਛਾ, ਚਲੋ ਬਹੁਤ ਵਧੀਆ ਗੱਲ ਹੈ ਜੀ। ਦੇਖੋ ਇੰਨਾ ਲੰਬਾ ਆਪਣਾ ਸਾਥ ਨਿਕਲ ਗਿਆ, ਅਤੇ ਮੈਂ ਇਹੀ ਦੁਆ ਕਰਾਂਗਾ ਵੀ ਅੱਗੇ ਵੀ ਇਹ ਸਾਥ ਇਹੋ ਜਿਹਾ ਬਣਿਆ ਰਹੇ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਜੀ ਬੱਬੂ ਮਾਨ ਜੀ ਦਾ ਗਾਣਾ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਬੱਬੂ ਮਾਨ ਸਾਹਿਬ ਦੀ ਆਵਾਜ਼ ਵਿੱਚ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ,
0: ਥੈਂਕ ਯੂ ਜੀ।

0: ਬਿਲਕੁਲ ਜੀ ਛੱਲਾ ਇੰਡੀਆ ਤੋਂ ਆਇਆ ਗੀਤਾਂ ਚ ਕਹਿ ਰਹੇ ਬੱਬੂਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਸੁਗਾਤ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਨੰਬਰ ਜਿਵੇਂ ਕਿ ਮੈਂ ਪਹਿਲਾਂ ਵੀ ਦੋਸਤਾਂ ਨੂੰ ਦੱਸਿਆ ਜੀ ਨੰਬਰ ਹੈ ਸਾਡਾ 0141 ਯਾਨੀ 0182341711 ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਗੱਲਾਂ ਬਾਤਾਂ ਦੇ ਨਾਲ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਇਸ ਤੋਂ ਇਲਾਵਾ ਵਟਸਐਪ ਮੈਸੇਜ ਵੀ ਤੁਸੀਂ ਭੇਜ ਸਕਦੇ ਹੋ ਜੀ ਸਾਨੂੰ ਸਾਡਾ ਵਟਸਐਪ ਨੰਬਰ 9465536077 ਯਾਨੀ ਕਿ 9465536077 ਇਸ ਨੰਬਰ ਦੇ ਉੱਪਰ ਤੁਸੀਂ ਆਪਣਾ ਨਾਮ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਲਿਖ ਕੇ ਭੇਜੋਗੇ ਸੋ ਇਹ ਮੈਸੇਜ ਜਿਵੇਂ ਸਾਡੇ ਤੱਕ ਪਹੁੰਚੇਗਾ ਜੀ ਉਸ ਮੈਸੇਜ ਨੂੰ ਅਸੀਂ ਇਸ ਪ੍ਰੋਗਰਾਮ 'ਤੇ ਜ਼ਰੂਰ ਸ਼ਾਮਿਲ ਕਰਾਂਗੇ ਸੋ ਅਗਲੇ ਕਾਲਰ ਦੋਸਤ ਵੀ ਕਾਲ ਦੇ ਰਾਹੀਂ ਆ ਗਏ ਨੇ ਜੀ ਹੈਲੋ
1: ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਸੋਮ ਦੱਤ ਬੋਲਦਾ ਜੀ ਮੈਂ ਇਸ ਗੇਟ ਨਾਭੇ ਤੋਂ ਜੀ
0: ਹਾਂਜੀ ਸੋਮ ਦੱਤ ਜੀ ਕੀ ਹਾਲ ਚਾਲ ਨੇ ਤੁਹਾਡੇ
1: ਬਹੁਤ ਵਧੀਆ ਹਾਲ ਚਾਲ ਹੈ ਤੁਹਾਡਾ ਪ੍ਰੋਗਰਾਮ ਸੁਣ ਰਹੇ ਠੰਡੀ ਠੰਡੀ ਹਵਾ ਚੱਲ ਰਹੀ ਹੈ
0: ਵਾਹ ਜੀ ਵਾਹ ਬਾਹਰ ਬੈਠੇ ਹੋ ਕਿਤੇ ਕਿ ਕੋਈ ਖਿੜਕੀ ਖੁੱਲੀ ਛੱਡੀ ਹੋਈ
1: ਨਹੀਂ ਥੱਲੇ ਸੀਗੀ ਥੋੜਾ ਕੋਠੇ ਚ ਆ ਕੇ ਤੁਹਾਡਾ

0: ਨਾਲ ਗੱਲ ਕਰਨ ਵਾਸਤੇ।
1: ਅੱਛਾ, ਚਲੋ ਮਤਲਬ ਹਵਾ ਦਾ ਜਿਹੜਾ ਆਨੰਦ ਹੈ ਉਹ ਲੈ ਰਹੇ ਹੋ ਇਸ ਵੇਲੇ?
0: ਬਿਲਕੁਲ ਜੀ ਬਿਲਕੁਲ।
1: ਚਲੋ ਬਹੁਤ ਵਧੀਆ ਗੱਲ ਹੈ, ਅਤੇ ਆਪਾਂ ਇਸ ਹਵਾ ਦੇ ਆਨੰਦ ਨੂੰ ਹੋਰ ਦੁੱਗਣਾ ਤਿਗਣਾ ਕਰ ਦੇਣਾ, ਅਤੇ ਕਿਹੜਾ ਗੀਤ ਸੁਣਾਈਏ?
0: ਦੇਖੋ ਤੁਹਾਡੇ ਚੈਨਲ ਚੱਲਣ ਨਾਲ ਸਾਰੇ ਗੀਤ ਬਹੁਤ ਵਧੀਆ ਨੇ, ਸਾਰੇ ਸਰੋਤਿਆਂ ਦੀ ਫਰਮਾਇਸ਼ ਬਹੁਤ ਵਧੀਆ ਹੈ, ਪਰ ਅੱਜ ਜੋ ਗੀਤ ਸੁਣਾਂਗੇ ਆਪਾਂ ਸੁਣਾਂਗੇ ਇੱਧਰ ਨਿੱਕੂ ਜੀ।
1: ਬਿਲਕੁਲ ਠੀਕ ਜੀ, ਵਾਹ ਜੀ ਵਾਹ, ਇਹੋ ਜਿਹਾ ਇਹ ਗੀਤ, ਇੱਦਾਂ ਦਾ ਕੋਈ ਵੀ ਗੀਤ ਚੱਲਦਾ ਹੋਵੇ ਜਿਹੜਾ ਸਲੋ ਸਪੀਡ ਦੇ ਉੱਤੇ ਅਤੇ ਨਾਲੇ ਹਵਾ ਚੱਲਦੀ ਹੋਵੇ, ਤਾਂ ਬੰਦਾ ਇੱਕ ਜਗ੍ਹਾ 'ਤੇ ਐਨ ਆਰਾਮ ਨਾਲ ਬੈਠਾ ਹੋਵੇ। ਹੋ ਹੀ ਗਿਆ ਜੀ ਆਲਮੋਸਟ ਮੌਸਮ, ਹਾਂ ਮੌਸਮ ਆਲਮੋਸਟ ਚੇਂਜ ਹੋ ਗਿਆ ਥੋੜ੍ਹੀ ਜਿਹੀ, ਜੇਕਰ ਗਰਮੀ ਆਏਗੀ ਤਾਂ ਕਿਤੇ ਇੱਕ ਵਾਰੀ ਮਾੜਾ ਜਿਹਾ ਦੁਬਾਰਾ ਹੀਟ ਵਧੇਗੀ, ਫਿਰ ਉਸ ਤੋਂ ਬਾਅਦ ਤਾਂ ਮੌਸਮ ਠੰਡ
0: ਹੀ ਆ ਜਾਣਾ। ਥੋੜ੍ਹਾ ਜਿਹਾ ਕਸੂਰ ਆਪਣਾ ਵੀ ਹੈ ਨਾ ਜੀ, ਏਸੀ ਚੱਲ ਰਹੇ ਨੇ, ਇੰਨਾ ਪ੍ਰਦੂਸ਼ਣ ਹੋ ਰਿਹਾ ਹੈ, ਉਹਦੇ ਕਰਕੇ ਇਹ ਮੌਸਮ ਇਹ ਦਿਨਾਂ ਚੇਂਜ ਹੋ ਜਾਂਦਾ ਹੈ।
1: ਹਾਂ ਜੀ ਬਿਲਕੁਲ, ਗੱਲ ਸਹੀ ਹੈ ਜੀ, ਔਰ ਅੱਗਿਓਂ ਕੁਝ ਜਿਵੇਂ ਹੁਣ ਪਟਾਕਿਆਂ ਕਰਕੇ ਜਾਂ ਇਹੋ ਜਿਹੇ ਕੁਛ ਹੋਰ ਚੀਜ਼ਾਂ ਜਿਹੜੀਆਂ ਚੱਲਣਗੀਆਂ ਹੁਣ, ਉਹਦੇ ਕਰਕੇ ਵੀ ਥੋੜ੍ਹੀ ਜਿਹੀ ਗਰਮੀ ਜਿਹੜੀ ਹੈ ਆਏਗੀ ਵਿੱਚ, ਅਤੇ ਫਿਰ ਉਸ ਤੋਂ ਬਾਅਦ ਮੌਸਮ ਠੰਡਾ ਹੋ ਜਾਏਗਾ।
0: ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਅਤੇ ਮੈਂ ਤੁਹਾਡੀ ਫਰਮਾਇਸ਼ 'ਤੇ ਗੀਤ ਪਲੇ ਕਰਨ ਜਾ ਰਿਹਾ।

ਬਿਲਕੁਲ ਦੋਸਤੋ ਚੰਜੇ ਹੋਏ ਮੁਖੜੇ ਅਤੇ ਗੀਤ ਚੈੱਕ ਕਰ ਰਹੇ ਸੀ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਔਰ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਇਹ ਮੈਸੇਜ ਸਾਡੇ ਕੋਲ ਆਇਆ ਹੈ ਅਨਮੋਲ ਜੋਗਰ ਹੋਣਾ ਦਾ ਪਿੰਡ ਮਿਰਜਾਨਪੁਰ ਜ਼ਿਲ੍ਹਾ ਗੁਰਦਾਸਪੁਰ ਤੋਂ ਔਰ ਇਹਨਾਂ ਦੇ ਨਾਲ ਇਹ ਇਹਨਾਂ ਨੇ ਮਨਕਿਰਤ ਔਲਖ ਜੀ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਇਸ ਫਰਮਾਇਸ਼ ਦੇ ਵਿੱਚ ਕਹਿੰਦੇ ਨੇ ਜੀ ਮੇਰੇ ਨਾਲ ਮੇਰੇ ਪਿਤਾ ਜੀ ਸ਼੍ਰੀ ਜੁਝਾਰ ਸਿੰਘ ਮਾਤਾ ਹਰਜੀਤ ਕੌਰ ਅਤੇ ਮੇਰੀ ਲਾਡਲੀ ਭੈਣ ਮਹਿਕਪ੍ਰੀਤ ਕੌਰ ਦਾ ਨਾਮ ਹੈ ਸੋ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਆਓ ਜੀ ਅਗਲਾ ਗੀਤ ਚਲਾਉਂਦੇ ਹਾਂ ਆਪਾਂ ਮਨਕਿਰਤ ਔਲਖ ਸਾਹਿਬ ਦੀ ਆਵਾਜ਼ ਦੇ ਵਿੱਚ

0: ਅੱਛਾ ਆਣ ਲਿਆ, ਪਰ ਆਪਾਂ ਦੋਸਤਾਂ ਨੂੰ ਦੱਸਣਾ।
1: ਹਾਂਜੀ ਬਿਲਕੁਲ ਬਿਲਕੁਲ।
0: ਹੋਰ ਸੁਣਾਓ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਸ ਠੀਕ ਠਾਕ ਹੈ ਸਰ, ਵਧੀਆ ਜੀ ਸਾਡਾ ਵੀ। ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਹੈ ਜੀ। ਸੋ ਕਿਹੜਾ ਗੀਤ ਸੁਣਾਈਏ ਅੱਜ? ਹੈਲੋ, ਹਾਂਜੀ ਹਾਂਜੀ ਕਰਾਓ ਜੀ। ਹੈਲੋ ਨਮਸਤੇ ਜੀ, ਕਿਆ ਨਾਮ ਹੈ ਆਪਕਾ? My name is
2: Dhanvi.
0: Dhanvi.
3: Dhanvi.
0: Dhanvi. कौन से क्लास में पढ़ते हो?
2: UKG B.
0: अच्छा, UKG B. So, क्या पढ़ते हो वहाँ पे क्लास में? क्या क्या पढ़ते हो?
3: क्या क्या पढ़ते हो?
2: Math, English.
0: अच्छा, Math, English. पंजाबी, हिंदी और जीके भी है?

ਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਦੇਖ ਲੈਂਦੇ ਹਾਂ ਵੀ ਕਿੱਥੋਂ ਆਇਆ। ਇਹ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਭੇਜਣ ਵਾਲੇ ਨੇ ਹਰਜਿੰਦਰ ਸ਼ਿੰਦਾ ਜੀ। ਇਹਨਾਂ ਦੇ ਨਾਲ ਜੀ ਜਸਵੀਰ ਜੱਸੀ, ਸੀਤਾ ਔਰ ਗੀਤਾ। ਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਅਗਲਾ ਪਿਆਰਾ ਜਿਹਾ ਗੀਤ ਸੁਣਦੇ ਹਾਂ ਕੰਠ ਕਲੇਰ ਸਾਹਿਬ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਨੱਚਦੀਆਂ ਲੜਾਕੂ ਵਾਰੀਆਂ ਸਭ ਕਾਲੀਆਂ ਗੁੱਤਾਂ ਦੇ ਹਵਾ ਵਿੱਚ ਉੜਦੇ ਗੀਤ ਜਗ ਰਹੇ ਦਿਲਜੀਤ ਦੋਸਾਂਝ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ 'ਤੇ। ਮੈਂ ਤੁਹਾਡਾ ਦੋਸਤ ਅਰੁਣ, ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ ਅਤੇ ਕੁਝ ਦੋਸਤਾਂ ਦੇ ਵਟਸਐਪ ਮੈਸੇਜਸ ਵੀ ਸਾਡੇ ਤੱਕ ਪਹੁੰਚ ਚੁੱਕੇ ਨੇ ਜੀ। ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ। ਸੋ ਮੈਸੇਜ ਪਹੁੰਚਿਆ ਜੀ ਸਾਡੇ ਕੋਲ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਭੇਜਿਆ ਹੈ TD ਮਲਹੋਤਰਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ਿਵਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਸਾਡੇ ਕੋਲ ਆਇਆ ਹੈ ਬਠਿੰਡਾ ਤੋਂ, ਭੇਜਣ ਵਾਲੇ ਨੇ ਰਵਿੰਦਰ ਸਿੰਘ ਜੀ। ਇਹਨਾਂ ਦੇ ਨਾਲ ਨੇ ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰ ਪਾਲ।

0: ਬਿਲਕੁਲ ਜੀ, ਮੈਨੂੰ ਇੰਨੇ ਹੀ ਸਾਹ ਚਾਹੀਦੇ ਜੋ ਤੇਰੇ ਨਾਲ ਗੁਜ਼ਾਰੇ ਜਾਣ। ਕੀਰਤਨ ਜੈ ਕਰੇ ਕੰਟਕਲੇ ਸਾਹਿਬ ਦੀ ਆਵਾਜ਼ ਫਿਰ ਤੇ ਪ੍ਰੋਗਰਾਮ ਸ਼ਾਰੇ ਜੀ ਸੁਗਾਤ। ਅਗਲੇ ਦੋਸਤ ਵੀ ਆ ਗਏ ਨੇ, ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਤਰਨਜੀਤ ਪ੍ਰੀਤਮ ਬੋਲਦਾ, ਪਿੰਡ ਲੱਡੂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਹਾਂਜੀ ਪ੍ਰੀਤਮ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਸ ਬਹੁਤ ਵਧੀਆ ਜੀ, ਅੱਜ ਮੈਨੂੰ ਪਤਾ ਸੀ ਤਰਨ ਵੀ ਆਏ ਨੇ, ਅੱਜ ਮੈਂ ਕੌਲ ਲਾ ਲਈ, ਅੱਗੇ ਤਾਂ ਬਹੁਤ ਦਿਨ ਹੋ ਗਿਆ ਲਾਈ ਨਹੀਂ।
0: ਅੱਛਾ, ਕਿਆ ਬਾਤ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਕਿੰਨੀ ਕੁ ਦੇਰ ਤੋਂ ਟਰਾਈ ਕਰ ਰਹੇ ਸੀ? ਅੱਛਾ, ਚਲੋ ਲੱਗ ਗਈ, ਮਤਲਬ ਸੌਖੀ ਲੱਗ ਗਈ ਅੱਜ। ਚਲੋ ਬਹੁਤ ਵਧੀਆ ਲੱਗਿਆ ਜੀ, ਮੈਨੂੰ ਵੀ ਕਾਫੀ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਹੈ। ਤੇ ਕਿਹੜਾ ਗੀਤ ਸੁਣਾਈਏ ਫਿਰ ਅੱਜ?
1: ਅੱਜ ਤੁਸੀਂ ਕੋਈ ਸਰਵਿੰਦਰ ਕੌਰ ਤੇ ਹਰਚਰਨ ਗਰੇਵਾਲ ਦਾ ਕੋਈ ਵਧੀਆ ਜਿਹਾ ਸੁਣਾ ਦਿਓ ਤੁਸੀਂ, ਕੋਈ ਆਪਣੀ ਮਰਜ਼ੀ ਨਾਲ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਮੈਂ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਓਕੇ ਓਕੇ,
0: ਥੈਂਕ ਯੂ ਜੀ,
1: ਥੈਂਕ ਯੂ।

0: 0101 123 421 71 ਯਾਨੀ ਕਿ 0112342171 ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਸੋ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ ਕਰਨ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ ਧਰਮਾ ਸਾਗਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਤੇ ਹਾਲ ਚਾਲ ਵੀ ਵਧੀਆ ਹੋਣੇ ਚਾਹੀਦੇ ਆ। ਤੇ ਕਿਹੜਾ ਗੀਤ ਸੁਣਾਈਏ ਫਿਰ ਅੱਜ?
1: ਗੀਤ ਸੁਣਾਵੇ ਬਾਦਨ ਦਾ ਮੁਕਰੀ ਹੈ, ਰਾਜਾ ਦਾ ਮੁਕਰੀ, ਨਿਕਸਰ ਗਿਲ ਦੀ ਆਵਾਜ਼।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਲੈਂਦੇ ਹਾਂ ਜੀ, ਕਿਉਂਕਿ ਕਾਫੀ ਸਾਰੇ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਹੋਰ ਪਹੁੰਚ ਚੁੱਕੇ ਨੇ, ਅਤੇ ਆਓ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਆ ਗਏ ਨੇ ਮੈਸੇਜ ਜੀ। ਔਰ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਤਾਜ ਮੁਹੰਮਦ ਅੰਸਾਰੀ ਸਾਹਿਬ ਦਾ, ਇਹਨਾਂ ਦੇ ਨਾਲ ਹੈ ਜੀ ਗੁਲਾਮ ਸਾਬਿਰ ਰਾਹੀ ਔਰ ਮਹਿਰਾਜ ਜਹਾਂ, ਅਤੇ ਇਹ ਮੈਸੇਜ ਇਹਨਾਂ ਨੇ ਭੇਜਿਆ ਸਾਨੂੰ ਆਜ਼ਾਦ ਨਗਰ ਲਸ਼ਕਰ ਹਰਿਦੁਆਰ ਉੱਤਰਾਖੰਡ ਤੋਂ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ। ਇਹ ਮੈਸੇਜ ਆਇਆ ਹੈ ਜੀ ਸਾਡੇ ਕੋਲ ਮੁੱਲਾਪੁਰ ਦਾਖਾ ਮੰਡੀ ਤੋਂ ਭੇਜਿਆ ਹੈ ਰਾਜੇਸ਼ ਜੈਨ ਜੀ ਨੇ। ਇਹਨਾਂ ਦੇ ਨਾਲ ਜੀ ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਸ਼ਕਤੀ ਸ਼ਰਮਾ, ਸੁਲਕਸ਼ਨਾ ਸ਼ਰਮਾ, ਕ੍ਰਿਸ਼ਨ ਗੋਪਾਲ ਸ਼ਰਮਾ, ਆਸ਼ੀਸ਼ ਸ਼ਰਮਾ, ਅਤੇ ਜੇ ਬੀ ਰਾਓ ਔਰ ਰਾਕੇਸ਼ ਸਿੰਗਲਾ। ਅਤੇ ਆਹੋ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ।

ਬਿਲਕੁਲ ਜੀ, ਸਾਨੂੰ ਮਿਲਦੀ ਗਿਲਦੀ ਰਹਿ ਗੀਤ ਇੰਜੋਏ ਕਰ ਰਹੇ ਸੀ ਤੁਸੀਂ ਹਰਚਰਨ ਗਰੇਵਾਲ ਔਰ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਸਾਡਾ ਨੰਬਰ ਹੈ

0: ਬਿਲਕੁਲ ਜੀ, ਵਾਅਦਿਆਂ ਤੋਂ ਮੁੱਕਰੀ, ਇਰਾਦਿਆਂ ਤੋਂ ਮੁੱਕਰੀ. ਗੀਤ ਜਾ ਕਰ ਰਹੇ ਜੀ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ. ਸੌਗਾਤ ਦੇ ਅਗਲੇ ਦੋਸਤ ਵੀ ਆ ਗਏ ਨੇ. ਹੈਲੋ,
1: ਹਾਂਜੀ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ. ਹਾਂਜੀ ਕਸਿਮ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ ਵਧੀਆ ਹੋਣੇ ਚਾਹੀਦੇ ਨੇ. ਅਤੇ ਕੀ ਕਰ ਰਹੇ ਸੀ ਇਸ ਵੇਲੇ? ਹੈਲੋ, ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਕਾਲ ਕਰਨ ਦੇ ਲਈ. ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਜੀ, ਥੈਂਕ ਯੂ.

ਬਿਲਕੁਲ ਜੀ, ਵਾਹਨੀ ਜਵਾਨੀ ਹੈ ਤੇਰਾ ਵੀ ਜਵਾਬ ਨਹੀਂ। ਕੀਰਤਨ ਜਗਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਸਾਡਾ ਨੰਬਰ ਹੈ 0181 3241, ਯਾਨੀ ਕਿ 0181 2341 71। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 9465536570, ਯਾਨੀ ਕਿ 9465536577। ਔਰ ਇਸ ਨੰਬਰ 'ਤੇ ਕੁਝ ਹੋਰ ਮੈਸੇਜਸ ਸਾਡੇ ਤੱਕ ਪਹੁੰਚ ਚੁੱਕੇ ਨੇ ਜੀ, ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ। ਸੋ ਮੈਸੇਜ ਪਹੁੰਚਿਆ ਜੀ ਸਾਡੇ ਕੋਲ ਮਲੋਟ ਪੰਜਾਬ ਤੋਂ, ਭੇਜਿਆ ਹੈ ਰਾਜ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਈਨਾ ਸ਼ਰਮਾ ਅਤੇ ਸਵੀਟ ਮਾਸਟਰ ਨਿਵਾਨ ਸ਼ਰਮਾ। ਅਤੇ ਇਸ ਦੇ ਨਾਲ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਅਸੀਂ ਦੇਖਦੇ ਹਾਂ ਕਿੱਥੋਂ ਆਇਆ ਹੈ। ਇਹ ਮੈਸੇਜ ਆਇਆ ਹੈ ਜੀ ਸਾਡੇ ਕੋਲ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ, ਭੇਜਿਆ ਹੈ ਪ੍ਰੇਮ ਕੁਮਾਰ ਰਹੇਜਾ ਜੀ ਨੇ। ਇਹਨਾਂ ਦੇ ਨਾਲ ਜੀ ਕਾਂਤਾ ਰਾਣੀ, ਚਰਨ

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਬਿਲਕੁਲ ਜਦੋਂ ਸੱਪ ਦੇ ਬੱਚੇ ਲਮਕਾਲੇ ਕੁੜੀ ਨੇ ਸੋਹਣੇ ਮੁੱਖ 'ਤੇ ਗੀਤਾਂ 'ਚ ਹੈਗਾ ਨੇ ਜੈਜ਼ੀ ਵੀ ਹੁਣਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਮੈਸੇਜਸ ਸਾਡੇ ਕੋਲ ਹੋਰ ਪਹੁੰਚੇ ਨੇ ਜੀ ਦੋਸਤਾਂ ਦੇ ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆ ਗਏ ਨੇ ਸੋ ਅਗਲਾ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਗਾਉਂ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਭੇਜਿਆ ਹੈ ਰਾਜ ਕੁਮਾਰ ਡੂਡੀ ਜੀ ਨੇ ਇਹਨਾਂ ਦੇ ਨਾਲ ਨੇ ਪ੍ਰਮੋਦ ਕੁਮਾਰ ਡੂਡੀ ਅਤੇ ਪੁਸ਼ਪਿੰਦਰ ਕੁਮਾਰ ਡੂਡੀ ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਆਇਆ ਜੀ ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਸਾਡੇ ਤਾਈਂ ਇਹ ਮੈਸੇਜ ਆਇਆ ਜੀ ਸਾਡੇ ਕੋਲ ਗੁਲਾਮ ਰੋਡ ਨਵਾਂ ਸ਼ਹਿਰ ਤੋਂ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਭੇਜਿਆ ਸੁਰਿੰਦਰ ਸੰਧੂ ਜੀ ਨੇ ਇਹਨਾਂ ਦੇ ਨਾਲ ਨੇ ਜੀ ਅਨੀਤਾ ਸੰਧੂ ਰੋਹਿਤ ਸੰਧੂ ਰਿਤੇਸ਼ ਸੰਧੂ ਸ਼ਿਖਾ ਸੰਧੂ ਪ੍ਰੀਤਿਸ਼ਾ ਸੰਧੂ ਔਰ ਮੈਕਸ ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ

0: ਝੋਨਾ ਵੇਚ ਰਹੇ ਜੀ ਅੱਜ ਮੰਡੀ ਵਿੱਚ।
1: ਅੱਛਾ, ਇਸ ਵੇਲੇ ਹੁਣ ਮੰਡੀ ਚ ਬੈਠੇ ਹੋ?
0: ਠੰਡਾ ਹੋ ਗਿਆ।
1: ਨਹੀਂ ਨਹੀਂ, ਮੰਡੀ ਚ ਬੈਠੇ ਹੋ ਕਿ ਘਰ ਬੈਠੇ ਹੋ ਇਸ ਵੇਲੇ?
0: ਮੰਡੀ ਵਿੱਚ ਬੈਠੇ।
1: ਅੱਛਾ, ਮੰਡੀ ਚ ਬੈਠੇ ਹੋ, ਝੋਨਾ ਵੇਚ ਰਹੇ ਹੋ, ਤੇ ਉਹ ਕਿੱਦਾਂ ਹੋ ਗਿਆ? ਹੋ ਗਈ ਹੈ, ਬੋਲੀ ਲੱਗ ਗਈ?
0: ਝੋਨਾ ਵੇਚਣਾ ਤੇ ਔਖਾ ਜੀ।
1: ਅੱਛਾ, ਕੰਮ ਤੇ ਵੈਸੇ ਸਾਰੇ ਹੀ ਔਖੇ ਹੈ ਜੀ ਇਸ ਵੇਲੇ। ਇਹ ਤਾਂ ਹੈ ਜੀ, ਇਹ ਤਾਂ ਹੈ, ਬਿਲਕੁਲ ਸਹੀ ਗੱਲ ਹੈ ਜੀ।
0: ਜਿਹੜੇ ਮਰਜ਼ੀ ਵਿਹਲੇ ਬੈਠੇ ਵੀ ਰੋ ਜਾਂਦੇ ਆ।
1: ਉਹੀ ਮੈਂ ਕਹਿ ਰਿਹਾ ਜੀ, ਕੰਮ ਤੇ ਸਾਰੇ ਔਖੇ ਆ।
0: ਅਸੀਂ ਕੰਮ ਕਰਕੇ ਵੀ ਖੁਸ਼ ਹੈ।
1: ਬਿਲਕੁਲ ਜੀ, ਬਿਲਕੁਲ, ਉਹ ਕੰਮ ਕਰਕੇ ਖੁਸ਼ੀ ਹੋਣੀ ਚਾਹੀਦੀ ਹੈ ਜੀ। ਜਿਹੜੀ ਖੁਸ਼ੀ ਮਿਲਦੀ ਹੈ ਔਰ ਸਕੂਨ ਮਿਲਦਾ ਨਾ ਉਹ ਕੰਮ ਤੋਂ ਬਾਅਦ, ਉਹ ਵਾਕਈ ਮਿਹਨਤ ਦਾ ਜਿਹੜਾ ਸਕੂਨ ਆ ਉਹਦਾ ਵੱਖਰਾ ਹੀ ਮਜ਼ਾ।
0: ਉਸਦਾ ਫਲ ਲੈ ਜਾਈ।
1: ਬਿਲਕੁਲ,
0: ਮਿਹਨਤ ਦਾ ਫਲ ਮਿੱਠਾ।
1: ਬਿਲਕੁਲ ਮਿੱਠਾ ਹੈ ਜੀ, ਤੇ
0: ਆਪਾਂ ਨੂੰ ਗਰਾ ਗਰਾ ਮਿਲ ਜਾਏ ਪੈਸਾ, ਉਹ ਅੱਛਾ ਨਹੀਂ ਹੈ।
1: ਹਾਂ, ਇਹ ਵੀ ਗੱਲ ਸਹੀ ਹੈ ਜੀ।
0: ਇਸ ਤਰ੍ਹਾਂ ਆਪਾਂ ਫੋਨ ਲਗਾ ਕੇ ਗਾਣਾ ਸੁਣਦੇ ਨਾ, ਉਹ ਉਸ ਦਾ ਨਜ਼ਾਰਾ ਲੈਂਦਾ ਆ।
1: ਇਹ ਤਾਂ ਹੈ,
0: ਇੱਕ ਆਪਣਾ ਫੋਨ ਤੇ ਲਾ ਜਾਂਦੇ ਆਪਾਂ ਗਾਣਾ।
1: ਬਿਲਕੁਲ,
0: ਉਸ ਤਰ੍ਹਾਂ ਮੋਬਾਈਲ ਤੇ।
1: ਹਾਂਜੀ ਹਾਂਜੀ,
0: ਉਸ ਵਿੱਚ ਨਜ਼ਾਰਾ ਨਹੀਂ ਆਉਂਦਾ।
1: ਹਾਂ, ਹਰ ਚੀਜ਼ ਦਾ ਆਪਣਾ ਆਪਣਾ ਇੱਕ ਮਜ਼ਾ ਹੈ ਜੀ।
0: ਸੋ ਇਹ ਸਰੋਤਾ ਵੀ ਬਹੁਤ ਬੜੀ ਚੀਜ਼ ਹੈ।
1: ਹਾਂ, ਵਾਕਈ ਵਾਕਈ, ਬਿਲਕੁਲ ਜੀ। ਆਪਸ ਵਿੱਚ, ਆਪਸ ਚ ਗੱਲ ਕਰਨੀ,
0: ਇਹਦਾ ਮੇਲ ਬਹੁਤ ਤਗੜਾ ਹੈ।
1: ਬਿਲਕੁਲ ਜੀ, ਬਿਲਕੁਲ।
0: ਪਰਮਾਤਮਾ ਤੁਹਾਡੇ ਆਕਾਸ਼ਵਾਣੀ ਜਲਦ ਕੋ ਚੜ੍ਹਦੀ ਕਲਾ ਰੱਖੇ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੁਹਾਡੇ ਵਰਗੇ ਦੋਸਤਾਂ ਦੇ ਨਾਲ ਹੀ ਹੈ ਜੀ ਸਾਡਾ, ਤੁਹਾਡੀਆਂ ਦੁਆਵਾਂ ਹੈ ਤੇ ਸਾਡਾ ਕੰਮ ਚੱਲੀ ਜਾਂਦਾ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
0: ਓਕੇ, ਸਰਦੂਲ ਸਿਕੰਦਰ ਜਿਹੜਾ ਮਰਜ਼ੀ ਲੈ ਲਓ।
1: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ।
0: ਥੈਂਕ ਯੂ,
1: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਸਾਡਾ ਤੇਰੇ ਕੋਲ ਸਮਾਨ ਹੈ ਜੀ, ਹੋਰ ਵੀ ਪਿਆ ਹੈ। ਗੀਤਾਂ ਜਗਾ ਰਹੇ ਤੁਸੀਂ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੋਕਾਤ 'ਤੇ ਮੈਂ ਤੁਹਾਡਾ ਦੋਸਤ ਅਰੁਣ ਤੁਹਾਡੇ ਨਾਲ ਪੜਿਆ ਹੋਇਆ ਜੀ, ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੋਕਾਤ ਵਿੱਚ।
1: ਮਿਹਰਬਾਨੀ ਜੀ
0: ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਹਾਂਜੀ ਕਟਾਰੀਆ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ?
1: ਬੜੇ ਵਧੀਆ ਨੇ ਜੀ।
0: ਚਲੋ ਵਧੀਆ ਹੋਣੇ ਚਾਹੀਦਾ, ਤੁਹਾਨੂੰ ਪਤਾ ਮੈਂ ਤੁਹਾਡੀ ਵੇਟ ਕਰ ਰਿਹਾ।
1: ਹਾਂਜੀ,
0: ਮੈਂ ਕਿਹਾ ਮੈਂ ਵੇਟ ਕਰ ਰਿਹਾ ਸੀ ਵੀ ਅੱਜ ਕਟਾਰੀਆ ਸਾਹਿਬ ਦੀ ਕਾਲ ਨਹੀਂ ਆਈ ਹਾਲੇ ਤੱਕ, ਤੇ ਆਪਾਂ ਵੇਟ ਕਰ ਰਹੇ ਹਾਂ ਵੀ ਮੈਂ ਲਾਈਨ ਬਿਲਕੁਲ ਫ੍ਰੀ ਰੱਖੀ ਹੈ ਵੀ ਕਟਾਰੀਆ ਸਾਹਿਬ ਦੀ ਕਾਲ ਆਏਗੀ ਤੇ ਨਾਲ ਹੀ ਆਪਾਂ ਚੱਕ ਲੈਣੀ।
1: ਚਲੋ ਬੜੀ ਮਿਹਰਬਾਨੀ।
0: ਹਾਂ ਨਹੀਂ, ਕਿਉਂਕਿ ਤੁਹਾਡਾ ਫੋਨ ਲਗਭਗ ਇਹੀ 12:30 ਵਜੇ ਦੇ ਆਸ ਪਾਸ ਆਉਂਦਾ ਹੁੰਦਾ ਨਾ, ਤੇ ਉਹ ਫਿਰ ਕੁਝ ਦੋਸਤਾਂ ਦੇ ਨਾਲ
1: ਬਸ ਇੰਨਾ ਟਾਈਮ ਹੁੰਦਾ, 10 ਵਜੇ ਘਰੇ ਆਈਦਾ ਵਾਪਸ।
0: ਬਿਲਕੁਲ ਠੀਕ,
1: ਰੋਟੀ ਖਾਣ ਲੱਗੇ ਵੱਜ ਜਾਂਦੇ।
0: ਨਹੀਂ ਨਹੀਂ ਠੀਕ ਹੈ ਸਰ, ਜ਼ਰੂਰੀ ਹੈ। ਸੋ ਕਿਹੜਾ ਗੀਤ ਸੁਣਾ ਦਈਏ ਅੱਜ?
1: ਹਰਜੀਤ ਹਰਮਨ ਜੀ ਦਾ ਸੁਣਾ ਦਿਓ ਚਾਦਰ ਜੀ।

ਬਿਲਕੁਲ ਜੀ, ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾਂ ਮੋਰ ਗੀਤ ਜਗ ਰਹੇ ਸੀ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਦੋਸਤਾਂ ਦੇ ਵਟਸਐਪ ਮੈਸੇਜਿਸ ਸਾਡੇ ਤਾਂ ਹੀ ਆ ਰਹੇ ਨੇ ਜੀ, ਔਰ ਅਗਲਾ ਮੈਸੇਜ ਜਿਹੜਾ ਸਾਡੇ ਕੋਲ ਆਇਆ ਹੈ ਉਹ ਮੈਸੇਜ ਦੇਖਦੇ ਹਾਂ ਕਿੱਥੋਂ ਪਹੁੰਚਿਆ ਜੀ। ਸਾਡੇ ਕੋਲ ਮੈਸੇਜ ਆ ਗਿਆ ਜੀ ਨੀਦਰਲੈਂਡ ਤੋਂ, ਭੇਜਣ ਵਾਲੇ ਨੇ ਰਵਿੰਦਰ ਪਾਠਕ ਜੀ, ਔਰ ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ। ਹਰ ਵਾਰ ਦੀ ਤਰ੍ਹਾਂ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਬੜਾ ਹੀ ਪਿਆਰਾ ਜਿਹਾ ਮੈਸੇਜ ਹੁੰਦਾ ਜਿਹਦੇ 'ਚ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰੀਆਂ ਗੱਲਾਂ, ਔਰ ਬੜਾ ਪਿਆਰ ਦਿੱਤਾ ਹੁੰਦਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਮੈਸੇਜ ਦੇ ਲਈ ਪਾਠਕ ਸਾਹਿਬ ਨੂੰ, ਔਰ ਕੰਠ ਕਲੀਅਰ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ ਇਸ ਅਗਲੇ ਪਿਆਰੇ 'ਚ ਗੀਤ ਦੇ ਨਾਲ।

ਕੁਝ ਮੈਸੇਜ ਸਾਡੇ ਕੋਲ ਹੋਰ ਪਹੁੰਚੇ ਨੇ ਜੀ। ਮੈਸੇਜ ਆਇਆ ਸਾਡੇ ਕੋਲ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਭੇਜਣ ਵਾਲੇ ਨੇ ਸੁਖਵਿੰਦਰ ਸਿੰਘ ਚੋੜਾ ਜੀ, ਇਹਨਾਂ ਦੇ ਨਾਲ ਨੇ ਸਿਟੀ ਦੀਵਾਨਾ ਅਤੇ ਗੁਰਪੰਚ ਸਿੰਘ ਚੋੜਾ। ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਬਿਲਕੁਲ ਜੀ ਅਸੀਂ ਇਹਨਾਂ ਦੀ ਫਰਮਾਇਸ਼ ਵੀ ਪੂਰੀ ਕਰਦੇ ਹਾਂ। ਅਤੇ ਇਸ ਤੋਂ ਬਾਅਦ ਇੱਕ ਮੈਸੇਜ ਹੋਰ ਸਾਡੇ ਕੋਲ ਪਹੁੰਚਿਆ ਹੈ ਜਿਨ੍ਹਾਂ ਨੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ 'ਤੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਉਹ ਮੈਸੇਜ ਆਇਆ ਸਾਡੇ ਕੋਲ ਕਨੇਰਾ ਮੁਹੱਲਾ ਪਟਿਆਲਾ ਤੋਂ, ਬੱਤਾ ਪਰਿਵਾਰ ਵੱਲੋਂ। ਭੇਜਣ ਵਾਲੇ ਨੇ ਮੁਕੇਸ਼ ਬੱਤਾ ਜੀ, ਇਹਨਾਂ ਦੇ ਨਾਲ ਨੇ ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਸ਼ਿਵਾ ਜੀ ਚੌਂਕ ਕਟਨੀ ਸੇ, ਭੇਜਣ ਵਾਲੇ ਨੇ ਅਨਿਲ ਤਾਮਰਕਰ ਜੀ, ਇਹਨਾਂ ਦੇ ਨਾਲ ਨੇ ਜੀ ਅਮਰ ਤਾਮਰਕਰ, ਦਿਲੀਪ ਵਰਮਾ, ਰਾਜੂ ਤਾਮਰਕਰ, ਰਜਨ ਰਜਕ, ਵਿਪਿਨ ਗੁਪਤਾ, ਪ੍ਰਕਾਸ਼ ਸੋਨੀ, ਅਰੁਣ ਕਨੌਜੀਆ, ਸੰਜੇ ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ, ਹਨੀ, ਯਸ, ਸੋਮਿਆ ਔਰ ਇਹਨਾਂ ਦੇ ਹੋਰ ਫੈਮਿਲੀ ਮੈਂਬਰਸ। ਸੋ ਇਸ ਦੇ ਨਾਲ ਹੀ ਇੱਕ ਮੈਸੇਜ ਹੋ ਰਿਹਾ ਜੀ, ਇਸ ਮੈਸੇਜ ਨੂੰ ਵੀ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਇਹ ਮੈਸੇਜ ਆਇਆ ਸਾਡੇ ਕੋਲ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਭੇਜਿਆ ਹੈ ਪੱਪੂ ਰਾਜਾ ਖੁਸ਼ਦਿਲ ਜੀ ਨੇ। ਇਹਨਾਂ ਦੇ ਨਾਲ ਨੇ ਜੀ ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੇ ਵਾਸਤੇ ਵਿੱਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੇ ਲਈ ਮੈਨੂੰ ਵਾਰ ਵਾਰ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਅਤੇ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਰੇਡੀਓ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ 1 ਵੱਜ ਚੁੱਕਿਆ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾਂ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ, ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਔਨ ਕਰ ਲੈਂਦੇ ਸੀ ਅਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾਂ ਆ ਜਾਣ ਉੱਥੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਆ, ਅਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਅਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਤ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹਦਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ, ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਗੁਰਮਤਿ ਅਨੁਸਾਰ ਮਨੁੱਖਾ ਜੀਵਨ ਦਾ ਮਕਸਦ ਆਪਣੇ ਮੂਲ ਨੂੰ ਪਛਾਣਨਾ ਹੈ ਅਤੇ ਉਸ ਨਾਲ ਇੱਕ ਸੁਰ ਹੋਣਾ ਹੈ, ਕਿਉਂਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਇਸ ਲਈ ਇਸ ਜਨਮ ਦਾ ਲਾਹਾ ਲੈਣ ਦੀ ਪ੍ਰਬਲ ਇੱਛਾ ਰੱਖਣ ਵਾਲੇ ਜੀਵ ਇਸਤਰੀ ਰੂਪ ਵਿੱਚ ਨਿਮਰ ਭਾਵ ਨਾਲ ਪ੍ਰਭੂ ਮਿਲਣ ਦੀ ਲੋਚਾ ਰੱਖਦੇ ਨੇ। ਸ੍ਰੀ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਐਸੀ ਜਿਗਿਆਸੂ ਜੀਵ ਰੂਪੀ ਇਸਤਰੀ ਦੀ ਮਨੋਦਸ਼ਾ ਦਾ ਚਿਤਰਣ ਕਰਦੇ ਨੇ ਕਿ ਹੇ ਮੇਰੇ ਭਾਈ ਜਨ, ਕੋਈ ਮੇਰਾ ਮਿਲਾਪ ਪ੍ਰਭੂ ਨਾਲ ਕਰਵਾ ਦੇਵੇ। ਮੈਂ ਐਸੇ ਸੱਚੇ ਗੁਰੂ ਤੋਂ ਵਾਰਨੇ ਜਾਵਾਂ ਜੋ ਪ੍ਰਭੂ ਦਰਸ਼ਨਾਂ ਵਿੱਚ ਮੇਰਾ ਮਦਦਗਾਰ ਹੋਵੇ। ਆਪ ਫਰਮਾਉਂਦੇ ਨੇ, ਮੈਂ ਤਾਂ ਉਸ ਪੰਧ 'ਤੇ ਖੜੀ ਹੋਵਾਂ ਜੇ ਕੋਈ ਮੈਨੂੰ ਪ੍ਰਭੂ ਮਿਲਾਪ ਵਾਲਾ ਪੰਧ ਦੱਸ ਦੇਵੇ। ਜਿਸ ਨੇ ਪ੍ਰਭੂ ਨੂੰ ਜਾਣਿਆ ਹੈ, ਮੈਂ ਤੇ ਉਸ ਦੀ ਅਨੁਸਾਰੀ ਹੋ ਕੇ ਉਸ ਅੱਗੇ ਹੱਥ ਜੋੜ ਕੇ ਮਿੰਨਤਾਂ ਬੇਨਤੀਆਂ ਕਰਦੀ ਹਾਂ, ਕਿਉਂ ਜੋ ਮੈਨੂੰ ਪ੍ਰਭੂ ਮਿਲਾਪ ਦਾ ਚਾਅ ਹੈ। ਮੈਂ ਆਪਣਾ ਮਾਣ ਤਿਆਗ ਕੇ ਉਸ ਗੁਰੂ ਦੇ ਚਰਨੀ ਢਹਿ ਪਵਾਂ, ਕਿਉਂ ਜੋ ਉਹ ਗੁਰੂ ਨਿਮਾਣਿਆਂ ਦਾ ਮਾਣ ਹੈ। ਸੱਚਾ ਗੁਰੂ ਹੀ ਪੂਰਨ ਹੋਣ ਕਰਕੇ ਮਾਣ ਮਰਤਬਾ ਅਤੇ ਵਾਹ ਵਾਹ ਪ੍ਰਾਪਤ ਕਰਦਾ ਹੈ। ਮੈਂ ਤੇ ਉਸ ਗੁਰੂ ਦੀ ਸਿਫਤ ਸਲਾਹ ਕਰਦੀ ਨਾ ਰੱਜਾਂ ਜੋ ਮੈਨੂੰ ਹਰੀ ਪ੍ਰਭੂ ਨਾਲ ਮਿਲਾ ਦੇਵੇ। ਸੱਚੇ ਗੁਰੂ ਨੂੰ ਹਰ ਕੋਈ ਲੋਚਦਾ ਹੈ, ਜਿਤਨਾ ਵੀ ਸੰਸਾਰ ਹੈ, ਪਰ ਬਿਨਾਂ ਭਾਗਾਂ ਦੇ ਪ੍ਰਭੂ ਦਰਸ਼ਨ ਸੰਭਵ ਨਹੀਂ, ਤੇ ਭਾਗਹੀਣ ਤਾਂ ਪਛਤਾਉਂਦਾ ਹੀ ਰਹਿੰਦਾ ਹੈ। ਇਹ ਸਭ ਧੁਰੋਂ ਲਿਖਾਏ ਲੇਖਾਂ ਦਾ ਫਲ ਹੁੰਦਾ ਹੈ। ਦਰਅਸਲ ਪ੍ਰਭੂ ਆਪ ਹੀ ਸੱਚਾ ਗੁਰੂ ਹੈ, ਆਪੇ ਹੀ ਮੇਲ ਕਰਾਉਣ ਦੀ ਸਮਰੱਥਾ ਰੱਖਦਾ ਹੈ। ਆਪ ਹੀ ਜੀਵ ਉੱਤੇ ਦਇਆ ਕਰਕੇ ਸੱਚੇ ਗੁਰੂ ਦੇ ਲੜ ਲਾਉਂਦਾ ਹੈ, ਤੇ ਸਾਰੇ ਜਗਤ ਦੇ ਜੀਵਾਂ ਦਾ ਜੀਵਨ ਦਾਤਾ ਆਪ ਹੀ।

ਜੀਵਾਂ ਨਾਲ ਇੰਝ ਇੱਕ ਸੁਰ ਹੈ ਜਿਵੇਂ ਜਲ ਵਿੱਚ ਜਲ ਸਮਾਇਆ ਹੁੰਦਾ ਹੈ। ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਹੋਰਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣਾ ਕਾਚ।

ਹੀ ਸਾਰੀ ਕੁਦਰਤ ਨੂੰ ਰਚਿਆ ਹੈ। ਉਹ ਭੈ ਤੋਂ ਰਹਿਤ ਹੈ, ਨਿਰਵੈਰ ਹੈ, ਕਾਲ ਦੇ ਪ੍ਰਭਾਵ ਤੋਂ ਮੁਕਤ ਹੈ। ਗੁਰਬਾਣੀ ਅਨੁਸਾਰ ਸਰਬ ਗੁਣਾਂ ਵਾਲਾ ਪਰਮਾਤਮਾ ਅਕਾਲ ਪੁਰਖ ਬੇਅੰਤ ਹੈ ਅਤੇ ਅਸੀਂ ਜੀਵ ਅਪਗੁਣਾਂ ਨਾਲ ਭਰੇ ਹੋਏ ਹਾਂ। ਹੇ ਪ੍ਰਭੂ, ਫਿਰ ਤੇਰਾ ਸਾਡੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ? ਪ੍ਰਭੂ ਜਿੰਦ ਦਾ ਸਹਾਰਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਉਸ ਅਕਾਲ ਪੁਰਖ ਅੱਗੇ ਨਮਸਕਾਰ ਕਰਦੇ ਹੋਏ ਫੁਰਮਾਉਂਦੇ ਹਨ ਕਿ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਮੈਂ ਹਰ ਵੇਲੇ ਤੈਨੂੰ ਯਾਦ ਕਰਾਂ। ਮੇਰਾ ਮਨ, ਸੁੱਖ ਦੁੱਖ, ਮੇਰੀ ਹਰ ਇੱਕ ਪੀੜਾ ਪ੍ਰਭੂ ਜੀ ਆਪ ਦੇ ਅੱਗੇ ਅਰਜ਼ੋਈ ਬਣ ਕੇ ਪੇਸ਼ ਹੁੰਦੀ ਹੈ। ਜੋ ਪ੍ਰਭੂ ਕਰਦਾ ਹੈ ਉਸੇ ਵਿੱਚ ਮੇਰੀ ਭਲਾਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਕੀਰਤੀ ਕਿਉਂ ਕਰਨੀ ਹੈ? ਪ੍ਰਭੂ ਦਾ ਜਸ ਕਿਉਂ ਗਾਉਣਾ ਹੈ? ਇਸ ਦਾ ਉੱਤਰ ਹੈ ਕਿ ਇਸ ਗਾਉਣ ਦੇ ਨਾਲ ਹੀ ਮਨੁੱਖ ਦੇ ਅਵਗੁਣ ਦੂਰ ਹੁੰਦੇ ਜਾਂਦੇ ਹਨ ਅਤੇ ਗੁਣਾਂ ਵਿੱਚ ਵਾਧਾ ਹੁੰਦਾ ਜਾਂਦਾ ਹੈ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਇਸ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਸ ਪ੍ਰਭੂ ਅੱਗੇ, ਉਸ ਪ੍ਰਾਣਾਂ ਦੀ ਦਾਤ ਦੇਣ ਵਾਲੇ ਉਸ ਸੁਖਦਾਤੇ ਅੱਗੇ ਅਰਦਾਸ ਕਰਦੇ ਹਨ ਕਿ ਹੇ ਮੇਰੀ ਮਾਂ, ਮੈਂ ਕਿਹੜੇ ਗੁਣ ਅਪਣਾਵਾਂ ਜਿਸ ਨਾਲ ਮੇਰੀ ਉਸ ਪਰਮ ਪਿਤਾ ਨਾਲ ਪ੍ਰੀਤ ਪੈ ਜਾਵੇ, ਮੇਰਾ ਪ੍ਰਭੂ ਮੈਨੂੰ ਮਿਲ ਸਕੇ। ਸਭ ਅਬਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁਲ ਢੰਗ, ਨਾ ਮੀਠੇ ਬਹਿਣਾ। ਇਸ ਕਰਕੇ ਪ੍ਰਭੂ ਅੱਗੇ ਬੇਨਤੀ ਹੀ ਕਰਨੀ ਬਣਦੀ ਹੈ ਕਿ ਹੇ ਸਮਰੱਥ ਪ੍ਰਭੂ, ਆਪ ਜੀ ਦੇ ਅੱਗੇ ਵਾਰ ਵਾਰ ਨਤਮਸਤਕ ਹਾਂ, ਸਾਨੂੰ ਕਿਰਪਾ ਕਰਕੇ ਡੋਲਣ ਤੋਂ ਬਚਾਓ। ਖੋਜਤ ਖੋਜਤ ਪਈ ਵੈਰਾਗਨ, ਪ੍ਰਭ ਦਰਸ਼ਨ ਕੋ ਹੋ ਫਿਰਤ ਤਿਸਾਈ। ਜੀਵ ਰੂਪੀ ਇਸਤਰੀ ਦੇ ਰੂਪ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਆਪਣੇ ਪ੍ਰਾਣਪਤੀ ਪਰਮਾਤਮਾ ਦੇ ਦਰਸ਼ਨ ਵਾਸਤੇ ਪਿਆਸੀ ਫਿਰ ਰਹੀ ਹਾਂ। ਉਸ ਪ੍ਰੀਤਮ ਨੂੰ ਲੱਭਦੀ ਲੱਭਦੀ ਕਮਲੀ ਹੋਈ ਪਈ ਹਾਂ। ਜਦੋਂ ਜੀਵ ਆਤਮਾ ਆਪਣੇ ਪ੍ਰੀਤਮ ਦੇ ਮਿਲਾਪ ਦੀ ਤਾਂਘ ਵਿੱਚ ਵਿਆਕੁਲ ਹੋ ਜਾਂਦੀ ਹੈ ਤਾਂ ਉਹ ਆਪਣੇ ਉਸ ਪਿਆਰੇ ਨੂੰ ਲੱਭਣ ਲਈ ਥਾਂ ਥਾਂ ਭਟਕਦੀ ਹੈ। ਜੀਵ ਇਸਤਰੀ ਦਾ ਮਨ ਪ੍ਰਭੂ ਦੇ ਦਰਸ਼ਨ ਲਈ ਇੰਨਾ ਪਿਆਸਾ ਹੁੰਦਾ ਹੈ ਕਿ ਉਸ ਪ੍ਰੀਤਮ ਪਿਆਰੇ ਦੇ ਮਿਲਾਪ ਤੋਂ ਬਿਨਾਂ ਕੋਈ ਹੋਰ ਚੀਜ਼ ਉਸਨੂੰ ਤ੍ਰਿਪਤ ਨਹੀਂ ਕਰ ਸਕਦੀ। ਅਸਲ ਵੈਰਾਗ ਦੁਨੀਆਂ ਦੇ ਤਿਆਗ ਤੋਂ ਨਹੀਂ ਬਲਕਿ ਮਨ ਵਿੱਚੋਂ ਝੂਠੇ ਮੋਹ ਨੂੰ ਛੱਡ ਕੇ ਪ੍ਰਭੂ ਦੇ ਦਰਸ਼ਨਾਂ ਦੀ ਸੱਚੀ ਪਿਆਸ ਪੈਦਾ ਕਰਨ ਦੇ ਨਾਲ ਹੈ। ਗੁਣ ਕੀਰਤ ਨਿੱਧ ਮੋਰੀ, ਤੂੰ ਹੀ ਰਸ, ਤੂੰ ਹੀ ਜਸ, ਤੂੰ ਹੀ ਰੂਪ, ਤੂੰ ਹੀ ਰੰਗ, ਆਸ ਓਟ ਪ੍ਰਭ ਤੋਰੀ। ਇਹਨਾਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਹੈ ਉਸ ਪ੍ਰਭੂ ਦੇ ਗੁਣਾਂ ਦੀ ਸਿਫਤ ਸਲਾਹ ਹੀ ਮਨੁੱਖ ਲਈ ਸਭ ਤੋਂ ਵੱਡਾ ਖਜ਼ਾਨਾ ਹੈ। ਜੀਵਨ ਦੀ ਅਸਲ ਪੂੰਜੀ ਉਸ ਦਾਤੇ ਦੀ ਸਿਫਤ ਸਲਾਹ ਅਤੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਮਨੁੱਖ ਆਮ ਤੌਰ 'ਤੇ ਸੁੱਖ, ਰਸ, ਧਨ, ਮਾਣ ਸਨਮਾਨ ਰਿਸ਼ਤਿਆਂ ਅਤੇ ਪਦਾਰਥਾਂ ਵਿੱਚੋਂ ਲੱਭਦਾ ਹੈ, ਪਰ ਅਸਲੀ ਆਨੰਦ ਦਾ ਸਰੋਤ ਤਾਂ ਉਹ ਸੱਚਾ ਪ੍ਰਭੂ ਹੀ ਹੈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਵਾਰਤਾ ਦੇ ਸਿਰਲੇਖ ਵਾਲੇ ਸ਼ਬਦ ਵਿੱਚ ਗੁਰਬਾਣੀ ਦਾ ਫਰਮਾਨ ਹੈ ਕਿ ਪ੍ਰਭੂ ਜੋ ਕਿ ਗਰੀਬਾਂ, ਨਿਮਾਣਿਆਂ ਅਤੇ ਦੁਖੀਆਂ ਉੱਤੇ ਦਇਆ ਕਰਨ ਵਾਲਾ ਹੈ, ਉਸਦੀ ਮਿਹਰ ਦੇ ਨਾਲ ਸਾਧੂ ਜਨਾਂ ਦੀ ਸੰਗਤ ਮਿਲਦੀ ਹੈ। ਇਸ ਸਾਧ ਸੰਗਤ ਦੇ ਵਿੱਚ ਆ ਕੇ ਜੀਵ ਦੇ ਅੰਦਰੋਂ ਜੋ ਉਸਦੇ ਪ੍ਰੀਤਮ ਦੇ ਵਿਛੋੜੇ ਦੀ ਅੱਗ, ਮਨ ਦੀ ਬੇਚੈਨੀ ਅਤੇ ਤੜਪ ਹੁੰਦੀ ਹੈ, ਉਹ ਸ਼ਾਂਤ ਹੋ ਜਾਂਦੀ ਹੈ। ਜਦੋਂ ਜੀਵ ਸਾਧੂ ਜਨਾਂ ਦੀ ਸੰਗਤ ਵਿੱਚ ਵਿਚਰਦਾ ਹੈ ਤਾਂ ਉਸਨੂੰ ਗੁਰੂ ਦੇ ਸ਼ਬਦ ਅਤੇ ਨਾਮ ਦੇ ਰਾਹੀਂ ਜੀਵਨ ਦੀ ਸੂਝ ਮਿਲਦੀ ਹੈ। ਭਗਤ ਜਨਾਂ ਦੀ ਸੰਗਤ ਕਰਨ ਨਾਲ ਮਨ ਹੌਲੀ ਹੌਲੀ ਟਿਕ ਜਾਂਦਾ ਹੈ ਅਤੇ ਅੰਦਰਲੀ ਅਸ਼ਾਂਤੀ ਦੂਰ ਹੋ ਜਾਂਦੀ ਹੈ। ਸੱਚੇ ਗੁਰੂ ਦੀ ਮਿਹਰ ਨਾਲ

0: ਉਸ ਨੂੰ ਨਾਮ ਦਾ ਅੰਮ੍ਰਿਤ ਮਿਲਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਉਸ ਦੇ ਅੰਦਰ ਸਹਿਜ ਸ਼ਾਂਤੀ ਤੇ ਆਨੰਦ ਪੈਦਾ ਹੋ ਜਾਂਦੇ ਹਨ। ਮਨੁੱਖੀ ਜੀਵਨ ਨੂੰ ਗੁਰੂ ਦੀ ਰੋਸ਼ਨੀ ਨਾਲ ਸਹੀ ਦਿਸ਼ਾ ਮਿਲ ਜਾਂਦੀ ਹੈ। ਜਗਿਆਸੂ ਰੂਪ ਦੇ ਵਿੱਚ ਬਾਬਾ ਫਰੀਦ ਜੀ ਪ੍ਰਸ਼ਨ ਕਰਦੇ ਹਨ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਬਸ ਆਵੇ ਕੰਤ। ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਕਿਹੜਾ ਐਸਾ ਗੁਣ ਅਪਣਾਇਆ ਜਾਵੇ ਕਿ ਪ੍ਰਭੂ ਮੇਰੇ ਬਸ ਵਿੱਚ ਆ ਜਾਵੇ। ਬਾਬਾ ਫਰੀਦ ਜੀ ਹੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਖਦੇ ਹਨ ਕਿ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜਦੋਂ ਮਨੁੱਖ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਉਸ ਦੇ ਜੀਵਨ ਵਿੱਚ ਨਿਮਰਤਾ ਦਇਆ ਅਤੇ ਮਿਠਾਸ ਆ ਜਾਂਦੀ ਹੈ ਜੋ ਕਿ ਉਸਨੂੰ ਪ੍ਰਭੂ ਦੇ ਮਿਲਾਪ ਦੇ ਯੋਗ ਬਣਾਉਂਦੀ ਹੈ। ਪਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹੋ ਤਿੰਨ ਪੁੱਛੋ ਸੰਤਾਂ ਜਾਏ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਵਿੱਚ ਜੀਵ ਇਸਤਰੀ ਦੇ ਰੂਪ ਵਿੱਚ ਫੁਰਮਾਉਂਦੇ ਹਨ ਕਿ ਉਹ ਸੁਹਾਗਣ ਜੀਵ ਇਸਤਰੀ ਹੈ ਜਿਸ ਨੇ ਆਪਣੇ ਪ੍ਰਭੂ ਪਤੀ ਨੂੰ ਪਛਾਣ ਲਿਆ ਹੋਵੇ, ਜਿਸ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਆਤਮਿਕ ਜ਼ਿੰਦਗੀ ਨੂੰ ਸਫਲ ਕਰ ਲਿਆ ਹੋਵੇ ਅਤੇ ਆਪਣੇ ਆਪ ਨੂੰ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗ ਲਿਆ ਹੋਵੇ। ਅਸਲੀ ਸੁਹਾਗਣ ਉਹ ਇਸਤਰੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਹੈ, ਮਨ ਵਿੱਚ ਨਿਮਰਤਾ ਹੈ ਅਤੇ ਆਪਣੀ ਮਰਜ਼ੀ ਨਹੀਂ ਬਲਕਿ ਪ੍ਰਭੂ ਦੀ ਰਜ਼ਾ ਹੈ। ਇਸ ਦੇ ਲਈ ਜੀਵ ਇਸਤਰੀ ਬਾਹਰ ਸ਼ਿੰਗਾਰ ਨਾਲੋਂ ਪ੍ਰੇਮ ਰੂਪੀ ਗਹਿਣਿਆਂ ਦਾ ਸ਼ਿੰਗਾਰ ਕਰਕੇ ਪ੍ਰਭੂ ਪਤੀ ਦੇ ਨੇੜੇ ਹੋ ਜਾਂਦੀ ਹੈ। ਆਓ ਉਸ ਪ੍ਰਭੂ ਦੇ ਅੱਗੇ ਅਰਦਾਸ ਕਰੀਏ ਕਿ ਸਾਡੇ ਅੰਦਰ ਉਹ ਗੁਣ ਪੈਦਾ ਕਰੇ ਜੋ ਸਾਨੂੰ ਹਰੀ ਨੇੜੇ ਲੈ ਜਾਣ, ਮਨ ਵਿੱਚ ਨਾਮ ਦੀ ਜੋਤ ਜਗਾ ਦੇਵੇ, ਨਿਮਰਤਾ ਦਇਆ ਸੇਵਾ ਅਤੇ ਸੱਚ ਦੇ ਰਾਹ ਉੱਤੇ ਤੁਰਨ ਦੇ ਸਮਰੱਥ ਹੋਵੇ, ਜਿਸ ਨਾਲ ਪ੍ਰਭੂ ਨੂੰ ਬਸ ਵਿੱਚ ਕਰਨ ਦੀ ਲੋੜ ਨਹੀਂ ਰਹੇਗੀ। ਸਾਡਾ ਮਨ ਹੀ ਪ੍ਰਭੂ ਦੀ ਰਜ਼ਾ ਵਿੱਚ ਬਸ ਜਾਏਗਾ।
1: ਕਵਨ ਗੁਣ ਪ੍ਰਾਨ ਪਾਤ ਮਿਲਾਓ ਮੇਰੀ ਮਾਈ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਨਿਸ਼ਾ ਸ਼ਰਮਾ। ਪ੍ਰਭੂ ਦੇ ਦਰਸ਼ਨਾਂ ਦੀ ਅਭਿਲਾਸ਼ੀ ਜੀਵ ਰੂਪੀ ਇਸਤਰੀ ਪ੍ਰਭੂ ਦੀ ਵਡਿਆਈ ਕਰਦੀ ਹੋਈ ਆਪਣਾ ਅਨੁਭਵ ਦੱਸਦੀ ਹੈ। ਹੇ ਸਖੀ, ਮੈਂ ਸਭਨਾਂ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਉੱਚਾ ਪ੍ਰਭੂ ਦੇਖਿਆ ਹੈ। ਉਹੀ ਸਭ ਤੋਂ ਉੱਚਾ ਹੈ। ਮੈਂ ਉਸ ਦੇ ਬਰਾਬਰ ਹੋਰ ਕਿਸੇ ਨੂੰ ਵੀ ਨਹੀਂ ਵੇਖਿਆ। ਸਾਰੇ ਪਾਸੇ ਲੱਭ ਕੇ ਵੇਖ ਲਿਆ। ਉਹ ਬਹੁਰੰਗੀ ਹੈ ਅਤੇ ਸਭ ਤੋਂ ਵੱਡਾ ਹੈ ਮੇਰਾ ਪ੍ਰਭੂ। ਉਹ ਗਹਿਰ ਗੰਭੀਰ ਹੈ, ਉਸ ਦੀ ਕੋਈ ਬਾਤ ਹੀ ਨਹੀਂ, ਉਸ ਦੀ ਕੋਈ ਥਾਂ ਹੀ ਨਹੀਂ। ਉਹ ਗਮਤਾ ਤੋਂ ਪਰੇ ਅਤੇ ਪਹੁੰਚ ਤੋਂ ਪਰੇ ਅਪਹੁੰਚ ਹੈ। ਉਹ ਅਤੁੱਲ ਹੈ। ਮੈਂ ਬਹੁਤ ਸਾਰੀਆਂ ਵਿਧੀਆਂ ਨਾਲ ਕੋਸ਼ਿਸ਼ ਕੀਤੀ ਹੈ, ਪਰ ਉਸ ਤਾਈਂ ਗੁਰੂ ਤੋਂ ਬਿਨਾਂ ਨਹੀਂ ਪੁੱਜਿਆ ਜਾ ਸਕਦਾ। ਇਹ ਤਾਂ ਦਾਸ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ। ਮੈਂ ਤਾਂ ਸਾਧ ਸੰਗਤ ਵਿੱਚ ਜਾ ਕੇ ਮਿਲਾਪ ਨਾਲ ਇਸ ਰਸ ਨੂੰ ਮਾਣਿਆ ਹੈ। ਦੇਵ ਗੰਧਾਰੀ ਰਾਗ ਵਿੱਚ ਫਰਮਾਨ ਹੈ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀ ਟੀ ਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸਲੋਕ ਮਹੱਲਾ ਪਹਿਲਾ ਪੈ ਵਿੱਚ ਪਾਉਣ ਵਹਿਸਦਵਾ ਪੈ ਵਿੱਚ ਚਲੇ ਲੱਖ ਦਰਿਆ ਪੈ ਵਿੱਚ ਅਗਣ ਕੜੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੁਰ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪੈ ਵਿੱਚ ਸਿੱਧ ਬੁੱਧ ਸੁਰਨਾ

0: ਕਾਲ ਗਹਿਣੇ ਪੌਣ ਪਾਣੀ ਬਸੰਤ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜੰਜਾਲ ਨਾਨਕ ਸਹਿ ਗਿਆਨ ਵਿਹੋਣੀ ਕਹਿ ਗਿਆ ਜਮਪਾਲ ਮੁਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫਿਰ ਸਿਰ ਉੜਰਾਵਾ ਝਾ

ਜੀਉ ਪਿੰਡ ਸੱਤ ਇਸਦਾ ਦੇਖਾ ਜੇ ਅਕਵਾਈਐ ਜੇ ਲੋੜੈ ਚੰਗਾ ਆਪਣਾ ਘਰ ਕੁਨਹੋਂ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈਐ ਕੋ ਰਹੇ ਨਾ ਭਰਿਆ ਪਾਈਐ ਕੋ ਰਹੇ

ਸਰੀਰ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾ ਵੇਰਤਾ ਪੂਜਾ ਗੁਰਵਾਸ ਬਕਾਰ ਜੋਗੀ ਸੁਨ ਧਿਆਵਨ ਜੇ ਤੇ ਲਖ ਨਾਮ ਕਰਤਾਰ ਸੁਖਮੁਰਤ ਨਾਮ ਨਿੰਦਨ ਕਾਇਆ ਕਾ।

0: ਨਾਨਕ ਭਗਤਾ ਭੁੱਖ ਸਲਾਹਣ ਸਤਨਾਮ ਅਰਦਾਸ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘੜ ਭਾਂਡੇ ਇੱਟਾ ਕੀਆ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ।

ਕੋੜੀ ਬਿਨ ਸਤਿਗੁਰ ਕਿਨ ਨਾ ਪਾਇਓ, ਬਿਨ ਸਤਿਗੁਰ ਕਿਨ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਤਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਵਿੱਚ ਦਿੱਤਾ, ਉਹ ਵਿੱਚ ਲਿਆ, ਉਹ ਵਿੱਚ ਖੱਟਿਆ, ਉਹ ਵਿੱਚ ਗਿਆ। ਹਉ ਵਿੱਚ ਸਚਿਆਰ ਕੂੜਿਆਰ, ਉਹ ਵਿੱਚ ਪਾਪਨ ਵਿਚਾਰ। ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੇ। ਹਉ ਵਿੱਚ ਭਰੀਏ, ਹਉ ਵਿੱਚ ਟੋਵੇ। ਹਉ ਵਿੱਚ ਜਾਤੀ ਜੂਸੀ ਖੋਵੇ, ਹਉ ਵਿੱਚ ਮੂਰਖੋ ਵਿਸਿਆਣਾ ਮੋਖ।

ਹੋਮੈ ਕਿਤੋਂ ਉਪਜੈ ਕਿਤ ਸੰਜਮਿਉ ਜਾਏ ਹੋਮੈ ਇਹ ਹੁਕਮੈ ਪਇਆ ਕਿਤ ਫਿਰਾਹੇ ਹੋਮੈ ਦੀਰਘ ਰੋਗੈ ਦਾਰੂ ਪਿਸਮਾਹਿ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ।

ਵੀ ਸੱਚਾ ਸਾਈ ਵੇਖ ਪੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

ਪਹਿਲਾ ਪੜਪੜ ਗੱਡੀ ਲੱਦੀ ਹੈ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਰ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ।

ਕਹਿਰੇ ਮੋਹਨ ਬਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ ਪਾਗੋ ਪਿਤਾਣਾ ਆਪਣਾ ਕੀਆ ਕਮਾਣਾ ਹਲ ਮਲਕਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਬਿਨ ਨਾਵੇ ਕਿਸਥਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾ ਸਤਿਗੁਰ ਭੇਟ।

ਸੋ ਸੁਰ ਪਾਏ ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ ਆਸ ਦੇ।

0: ਬਾਜ ਕੂੜੋ ਕੂੜ ਮਹਲਾ ਪਹਿਲਾ
1: ਸੱਚ ਤਾਂ ਪਰਜਾਣੀਏ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ ਸੱਚ ਤਾਂ ਪਰਜਾਣੀਏ ਜਾ ਸੱਚ ਧਰੇ ਪਿਆਰ ਨਾਮ ਸੁਣ ਮਰ ਅਸੀਏ ਤਾਂ ਪਾਏ ਮੁਕਤਵਾ ਸੱਚ ਤਾਂ ਪਰਜਾਣੀਏ ਜਾ ਜੁਗਤ ਜਾਣੇ ਜੀ ਉਸ ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰਜਾਣੀਏ ਜਾ ਸਿੱਖ ਸੱਚੀ ਲੈ ਦਇਆ ਜਾਣੇ ਜੀ ਕਿ ਕਿਛ ਪੰਦਾਨ ਕਰੇ ਸੱਚ ਤਾਂ ਪਰਜਾਣੀਏ ਜਾ ਤਮ ਤੀਰਥ ਕਰੇ ਨਿਵਾਸ ਸਤਿਗੁਰ

ਲਿਖਾ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਜ ਛੱਡੀਐ ਹੋ ਇੱਕ ਮਨ ਲੱਕ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ।

ਪੌੜੀ ਤੁਰ ਕਰਮ ਜਿਨਾ ਤੁਧ ਪਾਇਆ ਤਾਂ ਤਿੰਨੀ ਕਸਮ ਧਿਆਇਆ। ਇਹਨਾਂ ਜਨਤਾ ਕੇ ਬਸ ਕਿਛ ਨਹੀਂ ਤੁਧ ਵੇਖੀ ਜਗ ਤੂੰ ਪਾਇਆ। ਇੱਕ ਨਾਨੂ ਤੂੰ ਮੇਲਾ ਇੱਕ ਆਪੋ ਦੁੱਖ ਆਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸਤ ਸਮਾਇਆ।

0: ਸਲੋਕ ਮਹਲਾ ਪਹਿਲਾ ਦਰਸ ਪ੍ਰਭਾ ਜਸ ਤਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲੱਗਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਕਲਾ ਭਰਪੂਰ ਹਿਆ ਤੂੰ ਸੱਚਾ ਸਭ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਾਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸ਼ਬਦਮ ਗਿਆਨ ਸ਼ਬਦਮ ਵੇਦ ਸ਼ਬਦਮ ਬ੍ਰਾਹਮਣ ਹੈ ਖੱਤਰੀ ਸ਼ਬਦਮ ਸੂਰ ਸ਼ਬਦਮ ਸ਼ੂਦਰ ਸ਼ਬਦਮ ਪ੍ਰਾਕ੍ਰਿਤ ਹੈ ਸਰਵ ਸ਼ਬਦਮ ਏਕ ਸ਼ਬਦ

ਨਾ ਮਾਰੀਐ ਜਿਹਾ ਘਾਲੈ ਘਾਲਣਾ ਤੇ ਵਿਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਧਰ ਕਿਹ ਗਿਆ ਹਾਰੀਐ ਪੜਿਆ ਤਿਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ ਮੋਹ ਚੱਲੈ

श्री वाहे।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤ

ਸਤਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵਿ ਕਲ ਠਕੁਰ ਹਰ ਦਾਸ ਤਨੇ ਗੁਰ।

ਕਾਮ ਮਾਤਰ ਤੇ ਉਤਾਰ ਧਰੇ, ਕਵੀ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ, ਸਤਿਗੁਰ ਮਤ ਗੂੜ ਬਿਮਲ

0: ਅਮੇ ਤਾਰਾ ਰਸ ਗੁੱਟ ਮਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਇਓ ਅਯੂਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲਿ ਉਚਰੈ ਤੈਂ ਜਗਤ ਉਦਾਰਨ ਪਾਇਓ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲਿ ਉਚਰੈ ਤੈਂ ਜਗਤ ਉਦਾਰਨ ਪਾਇਓ
1: ਜਗਤ ਉਦਾਰਨ ਨਵ ਨਿਦਾਨ ਭਗਤੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਵਿਖੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈ ਹੈ ਤਨ ਤੇ ਜਨ ਵਟ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਸ਼ਬਦ ਨਿਸ਼ਾਨ ਬੁਝਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਏ ਚੋ ਸਦਾ ਸੀਰਸ ਨਾ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਅਜੋਨਿਓ ਪਾਲਾ ਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ।

ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨੁਭਵ ਨੇਜਾ ਨਾਮ ਟੇਕ ਜਿਤ ਭਗਤ ਅਖਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋ ਗੁਰੂ ਰਾਮਦਾਸ ਤੁਮਹੂੰ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਸ ਧਰਿਆ ਸਤ ਸੰਸੋਖ ਸਮਾਚਰੇ ਅਪਰਾਧ ਸਰ ਭਰਿਆ ਅਕਥ

0: ਪਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ
1: ਗੁਰ ਅਰਜੁਨ ਪੁਰਖ ਪ੍ਰਮਾਣ ਪਾਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ
2: ਭਵਜਲ ਸਹਿਰ ਸੇਤ ਨਾਮ ਹਰੀ ਕਾ ਬੋਹਿਤਾ ਤੂੰ ਸਤਿਗੁਰੂ ਸੰਘੇਤ ਨਾਮ ਲਾਗ ਜਗ ਗੁਦਰਿਓ
3: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ।

राग राम कली की वार पहली पौड़ी विहवी सलोका नाल